FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਅੱਜ ਦਿਨ ਸ਼ਨੀਵਾਰ, ਸ਼ੱਕ ਸੰਮਤ 1948 ਦੇ ਜੇਠ ਮਹੀਨੇ ਦੀ 8 ਤਾਰੀਖ ਅਤੇ ਇਸੇ ਸੰਨ 2026 ਦੇ ਮਈ ਮਹੀਨੇ ਦੀ 30 ਤਾਰੀਖ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 5:58 ਅਤੇ 39 ਸੈਕਿੰਡ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਦੇ ਵਿੱਚ ਆਕਾਸ਼ਵਾਣੀ FM ਬਠਿੰਡਾ ਦੀ ਸਾਰੀ ਟੀਮ ਆਪਣੇ ਸੁਣਨ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਕਰਦੀ ਹੈ।

ਯਾਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6 ਵਜੇ ਰੀਲੇ ਕਰਾਂਗੇ ਹਿੰਦੀ ਵਿੱਚ ਖਬਰਾਂ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਰੀਲੇ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: to India in his current capacity. At Gaya, he will offer prayers at the Mahabodhi Temple and at Sujata Temple. He will arrive in New Delhi later in the day, where he will meet External Affairs Minister Dr. S. Jaishankar this evening. Tomorrow, the Myanmar President is expected to participate in the Myanmar-India Business Forum. On Monday, President U Min Aung Hlaing will hold discussions with the Prime Minister Narendra Modi on further strengthening the historical and civilizational ties between the two countries. Union Education Minister Dharmendra Pradhan held a detailed review meeting on the fund release and utilization under Samagra Shiksha Abhiyan with focus on making Samagra Shiksha 3.0 more efficient, transparent and outcome-oriented. In a social media post, Mr. Pradhan said an integrated approach through convergence of key schemes including Samagra Shiksha Abhiyan, PM Poshan, Pradhan Mantri Poshan Shakti Nirman, understanding of life Lifelong Learning for All in Society, ULAS, PM Shri, Pradhan Mantri Schools for Rising India and other flagship programs will be taken on from this year. He said this will ensure greater coordination and impact across the school education ecosystem. The Commission for Air Quality Management in NCR and adjoining areas, CAQM, has revoked all actions under Stage 1 of the extant schedule of the Graded Response Action Plan, GRAP, across the entire National Capital Region with immediate effect. The move comes following a significant improvement in the region's air quality. Daily average of Delhi improved from 207 on the 28th of this month to 123 yesterday. The forecast by India Meteorological Department also indicates that the AQI is likely to remain in the moderate category in the coming days. The CAQM Subcommittee on GRAP has invoked Stage 1 of the extant GRAP on the 19th of this month. And that is the end of this news bulletin.
1: ਹੁਣ ਤੁਸੀਂ ਇਹ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 6:10 ਤੇ 22 ਸਕਿੰਟ ਹੋਏ ਨੇ ਹੁਣ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਜੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਸਜਰੀ ਸਵੇਰ ਇਸ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣੋਗੇ ਸਵੇਰੇ 7 ਤੱਕ ਅਤੇ ਪ੍ਰੋਗਰਾਮ ਨੂੰ ਸੁਣੋਗੇ ਸਵੇਰ ਦੇ 8 ਤੱਕ ਪ੍ਰੋਗਰਾਮ ਦੇ ਤਹਿਤ ਸੁਣੋਗੇ ਅੱਜ ਸਿਲਸਿਲਾ ਮੋਰਨਿੰਗ ਕਿਊਸ 8 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ ਅਤੇ 8:30 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇ ਕਰਾਂਗੇ ਤੇ ਪੇਸ਼ ਕਰਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੇ ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਦੇਸ਼ ਭਗਤੀ ਦੇ ਗੀਤ 9 ਤੋਂ ਲੈ ਕੇ 10 ਤੱਕ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇ ਕਰਾਂਗੇ ਅਤੇ 10 ਤੋਂ ਲੈ ਕੇ 10:30 ਤੱਕ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਣ ਤੁਸੀਂ ਸੁਣੋਗੇ 10:30 ਤੋਂ ਲੈ ਕੇ 11 ਤੱਕ ਪੇਸ਼ ਕਰਾਂਗੇ ਪ੍ਰੋਗਰਾਮ ਸੁਖਨ ਦੇ ਬਾਰਿਸ ਜਿਸ ਦੇ ਤਹਿਤ ਸੁਣੋਗੇ ਕਵੀ ਅਤੇ ਸ਼ਾਇਰਾ ਸਿਮਰਨ ਅਕਸ ਪਾਕ 2 ਮੇਜ਼ਬਾਨ ਹੋਣਗੇ ਜੀ ਸ਼੍ਰੀ ਮਨਦੀਪ ਰਾਜੌਰਾ 11 ਹਿੰਦੀ ਵਿੱਚ ਖਬਰਾਂ ਰਿਲੇ ਕਰਾਂਗੇ 11:05 ਤੋਂ ਲੈ ਕੇ 12 ਤੱਕ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਤੁਸੀਂ ਸੁਣ ਸਕੋਗੇ 12 ਹਿੰਦੀ ਵਿੱਚ ਖਬਰਾਂ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ ਅਤੇ 12:10 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਜੋ ਕਿ ਅੱਜ ਪੰਜਾਬੀ ਬੀਟ ਗੀਤਾਂ 'ਤੇ ਆਧਾਰਿਤ ਹੋਵੇਗਾ ਬਾਰਾਂ ਵੱਜ ਕੇ 30 ਮਿੰਟ 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਘਰ ਪਰਿਵਾਰ ਦਾ ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਭੈਣਾਂ ਦੀ ਪਸੰਦ 1:10 'ਤੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇ ਕਰਾਂਗੇ 1:15 'ਤੇ

ਇਹ ਤਾਂ ਸੀ ਸਾਡੀ ਅੱਜ ਦੀ ਇਸ ਚੱਲ ਰਹੀ ਸਭਾ ਦੇ ਵਿੱਚ ਪ੍ਰਸਾਰੀ ਅਤੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮ ਸੀ ਉਹਨਾਂ ਦੇ ਪ੍ਰਸਾਰਣ ਸਮੇਂ ਦੀ ਇੱਕ ਨਜ਼ਰ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 6:15 ਅਤੇ 22 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਭਾਈ ਓਂਕਾਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਇਸ ਸ਼ਬਦ ਦੇ ਨਾਲ।

ਅੱਜ ਦੇ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਆਖਿਰ ਦੇ ਵਿੱਚ ਸੁਣਦੇ ਹਾਂ ਜੀ ਹੁਣ ਆਪਾਂ ਆਸ਼ਾ ਭੋਸਲੇ, ਮਹਿੰਦਰ ਕਪੂਰ, ਨਰਿੰਦਰ ਚੰਚਲ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਇਸ ਭਗਤੀ ਰਚਨਾ ਨੂੰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਘੜੀ ਦੇ ਮੁਤਾਬਿਕ ਸਵੇਰ ਦੇ 7:08 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸਜਰੀ ਸਵੇਰ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ। ਸ਼ਨੀਵਾਰ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਇਸ ਸ਼ੋਅ ਦੇ ਵਿੱਚ ਅਸੀਂ ਆਪਣੇ ਸੁਣਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਗੁੱਡ ਮਾਰਨਿੰਗ, ਆਦਾਬ ਤੇ ਸਤਿ ਸ੍ਰੀ ਅਕਾਲ ਕਹਿੰਦੇ ਹਾਂ। ਦੋਸਤੋ, ਸ਼ਨੀਵਾਰ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਪਤਾ ਕੀ ਕੁਝ ਖਾਸ ਹੁੰਦਾ ਹੈ? ਜੀ ਜੀ ਹਾਂ, ਗੀਤ ਸੰਗੀਤ ਹੋਏਗਾ ਅਤੇ ਨਾਲ ਦੀ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਮੋਰਨਿੰਗ ਕਿਊਜ਼ ਹੋਏਗਾ ਜੀ, ਜਿਸ ਨੂੰ ਤੁਸੀਂ ਸੁਣੋਗੇ ਸਵੇਰ ਦੇ 8 ਵਜੇ ਤੱਕ। ਅਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਆਪਾਂ ਰੱਖਾਂਗੇ। ਅਤੇ ਇੱਕ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਦੇ ਜਿਹੜੇ ਦਿਨ ਦੇ ਵਿੱਚ ਤੁਸੀਂ ਆਪਣੇ ਵਿਆਹਤਬੰਦੀ ਕੰਮਾਂ ਨੂੰ ਨਜਿੱਠਣ ਦੇ ਲਈ ਕੀਤੀ ਹੋਈ ਆ, ਉਸ ਦੇ ਵਿੱਚ ਤੁਸੀਂ ਲਾਜ਼ਮੀ ਤੌਰ 'ਤੇ ਕਾਮਯਾਬ ਹੋਵੋ। ਪਰਮਾਤਮਾ ਅੱਗੇ ਇਹ ਅਰਦਾਸ ਹੈ, ਤੁਸੀਂ ਵਧੀਆ ਸਿਹਤ ਦੇ ਮਾਲਕ ਬਣੇ ਰਹੋ ਅਤੇ ਹਮੇਸ਼ਾ ਚੜ੍ਹਦੀ ਕਲਾ ਅਤੇ ਹਾਂ ਪੱਕੀ ਸੋਚ ਦੇ ਨਾਲ ਜ਼ਿੰਦਗੀ ਦੇ ਸਫ਼ਰ ਨੂੰ ਅੱਗੇ ਵਧਾਉਂਦੇ ਰਹੋ। ਜੇ ਦੋਸਤੋ ਪ੍ਰੋਗਰਾਮ ਦੇ ਵਿੱਚ 0164-2240-331 ਇਹ ਨੰਬਰ ਨੂੰ ਤੁਸੀਂ ਮਿਲਾਉਣਾ ਹੈ ਅਤੇ ਸਾਡੇ ਨਾਲ ਜੁੜਨਾ ਹੈ ਮੋਰਨਿੰਗ ਕਿਊਜ਼ ਦੇ ਵਿੱਚ ਭਾਗ ਲੈਣ ਦੇ ਲਈ। ਦੋ ਆਸਾਨ ਜਿਹੇ ਸਵਾਲਾਂ ਦੇ ਜਵਾਬ ਦੇ ਕੇ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਣ ਸਕਦੇ ਹੋ ਵਿਨਰ। ਪਰ ਸ਼ੁਰੂਆਤ ਕਰਾਂਗੇ ਆਪਾਂ ਇਸ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਸ਼ੈਰੀ ਮਾਨ ਨੇ, ਅਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਨੂੰ ਆਪਾਂ ਲਵਾਂਗੇ।

0: ਲਓ ਜੀ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ। ਜਿਵੇਂ ਅਸੀਂ ਤੁਹਾਨੂੰ ਕਿਹਾ ਸੀ ਵੀ ਇਸ ਗਾਣੇ ਤੋਂ ਬਾਅਦ ਅਸੀਂ ਤੁਹਾਡੀਆਂ ਕਾਲਸ ਲੈਣੀਆਂ ਨੇ ਜੀ। 0164-22-4031 ਨੰਬਰ ਡਾਇਲ ਹੋ ਚੁੱਕਿਆ ਜੀ। ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਇਸ ਸੱਜਰੀ ਸਵੇਰ ਦੇ ਤਹਿਤ ਜਿਹੜਾ ਮੋਰਨਿੰਗ ਕਿਊਜ਼ ਹੈ ਉਸਦੇ ਵਿੱਚ ਤੁਸੀਂ ਦੋ ਆਸਾਨ ਜਿਹੇ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਜਵਾਬ ਦੇਣ ਤੋਂ ਬਾਅਦ ਤੁਸੀਂ ਬਣ ਸਕਦੇ ਹੋ ਵਿਨਰ। ਅਤੇ ਇੱਕ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਇਹ ਗੁਜ਼ਾਰਿਸ਼ ਹੈ ਜੀ, ਬੇਨਤੀ ਹੈ ਵੀ ਜਿਹੜੇ ਯੰਗਸਟਰ ਨੇ, ਨੌਜਵਾਨ ਨੇ, ਜਿਹੜੇ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਨੇ ਜਾਂ ਕਿਸੇ ਰੋਜ਼ਗਾਰ ਦੀ ਭਾਲ ਦੇ ਵਿੱਚ ਨੇਗੇ, ਉਹ ਜੇ ਸਾਨੂੰ ਕਾਲ ਮਿਲਾਉਣ ਤਾਂ ਸਾਨੂੰ ਜ਼ਿਆਦਾ ਖੁਸ਼ੀ ਹੋਏਗੀ ਜੀ। ਤਾਂ ਇਹੋ ਜਿਹੇ ਦੋਸਤਾਂ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਵੀ ਕਰਾਂਗੇ ਜਿਨ੍ਹਾਂ ਨੇ ਸਾਨੂੰ ਕਾਲ ਮਿਲਾਈ ਹੈ। ਅਤੇ 0164-22-4031 ਪਹਿਲੇ ਕਾਲਰ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਮੋਰਨਿੰਗ ਕਿਊਜ਼ 'ਚ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਅਤੇ ਸਵਾਲ ਵੀ ਪੁੱਛ ਲੈਂਦੇ ਹਾਂ। ਹੈਲੋ,
1: ਹੈਲੋ, ਗੁੱਡ ਮੋਰਨਿੰਗ ਸਰ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਗੁੱਡ ਮੋਰਨਿੰਗ
1: ਜੀ ਸਰ।
0: ਨਾਮ ਦੱਸੋ ਪਹਿਲਾਂ ਤਾਂ ਆਪਣਾ।
1: ਸਰ, ਨੀਲਮ।
0: ਨੀਲਮ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
1: ਕੋਟ ਫੱਤਾ, ਬਠਿੰਡਾ ਤੋਂ ਜੀ।
0: ਕੋਟ ਫੱਤਾ, ਠੀਕ ਹੈ ਜੀ। ਤੇ ਪੜ੍ਹਦੇ ਹੋ ਫਿਰ?
1: ਹਾਂਜੀ।
0: ਕਿਹੜੀ ਕਲਾਸ ਚੋਂ?
1: 12th ਕਲਾਸ ਜੀ।
0: 12th ਮੀਨ 12ਵੀਂ ਕਲਾਸ ਚੋਂ। ਕਿਹੜੇ ਸਬਜੈਕਟ ਰੱਖੇ ਆ ਫਿਰ, ਮੈਂ ਉਹੋ ਜਿਹਾ ਕੁਝ ਪੁੱਛੂੰ ਤੁਹਾਡੇ ਤੋਂ।
1: ਇੰਟਰ ਆਰਟਸ ਹੈ ਜੀ, ਮੇਨ ਸਬਜੈਕਟ ਦੇ ਨਾਲ ਮੈਥ ਹੈ ਜੀ।
0: ਕਿਆ ਬਾਤ ਹੈ, ਬੱਲੇ ਬੱਲੇ। ਫਿਰ ਤਾਂ ਮੈਥ ਵਾਲੇ ਬੱਚੇ ਤਾਂ ਵੈਸੇ ਸਟੂਡੀਅਸ ਹੁੰਦੇ ਆ, ਵੈਸੇ ਹੀ ਇੰਟੈਕਚੁਅਲ ਉਹਨਾਂ ਦਾ ਜਿਹੜਾ ਲੈਵਲ ਹੁੰਦਾ ਬਹੁਤ ਜ਼ਿਆਦਾ ਹਾਈ ਹੁੰਦਾ, ਪਤਾ ਤੁਹਾਨੂੰ ਇਸ ਗੱਲ ਦਾ?
1: ਹਾਂਜੀ।
0: ਮੈਥ ਵਾਲੇ ਮਿੰਟ ਚ ਕਰ ਦੇਣੀਆਂ, ਤੇਰੋ ਤੇਰੀ ਆ, ਬਾਰੋ ਬਾਰੇ 144, ਤੇਰੋ ਤੇਰੀ 169। ਦੂਜਾ ਬੱਚਾ ਐ ਸੋਚਦਾ ਰਹਿੰਦਾ ਯਾਰ, ਪਤਾ ਨੀ ਵੀ ਕਿੰਨਾ ਕੁ ਗਲਤ ਨਾ ਹੋ ਜੇ, ਹਨਾ?
1: ਹਾਂਜੀ, ਇਹ ਤਾਂ ਹੈ।
0: ਕੈਲਕੂਲੇਸ਼ਨ ਉਹਨਾਂ ਨਾਲ ਦੀ ਨਾਲ ਡੈਰੀਵੇਸ਼ਨ, ਹਨਾ? ਕਰਦੇ ਹੋ ਕਿ ਨਹੀਂ ਕਰਦੇ ਹੁਣ?
1: ਹਾਂਜੀ, ਹਲੇ ਸ਼ੁਰੂ ਹੋਈਆਂ ਕਲਾਸਾਂ ਦਾ ਕਰਕੇ।
0: ਹਾਂ ਚਲੋ, ਪੜ੍ਹੋਗੇ ਅੱਗੇ, ਕੋਈ ਗੱਲ ਨੀ। ਚਲੋ ਫਿਰ ਪੁੱਛੀਏ ਥੋੜੇ ਤੋਂ ਸਵਾਲ ਜਵਾਬ।
1: ਹਾਂਜੀ ਸਰ।
0: ਚਲੋ ਤਿਆਰੀ ਹੈ ਹਾਂਜੀ, ਫੁੱਲ ਕੌਨਫੀਡੈਂਸ ਤਾਂ ਤੁਹਾਡਾ ਬਹੁਤ ਹੈ। ਚਲੋ ਦੇਖ ਲੈਂਦੇ ਆਪਾਂ ਹੁਣੀ। ਤੁਸੀਂ ਮੈਨੂੰ ਇਹ ਦੱਸਣਾ ਰਾਜੇ, ਤੁਹਾਡੇ ਲਈ ਪਹਿਲਾ ਪ੍ਰਸ਼ਨ ਹੈ, ਪੁੱਛਾਂ?
1: ਹਾਂਜੀ ਹਾਂਜੀ।
0: ਕੇਂਦਰੀ ਸਿੱਖਿਆ ਮੰਤਰੀ ਦਾ ਨਾਮ ਕੀ ਹੈ? ਐਜੂਕੇਸ਼ਨ ਮਿਨਿਸਟਰ, ਜਿਹੜੇ ਭਾਰਤ ਸਰਕਾਰ ਦੇ ਐਜੂਕੇਸ਼ਨ ਮਿਨਿਸਟਰ ਨੇ, ਉਹਨਾਂ ਦਾ ਨਾਮ ਕੀ ਹੈ? ਜਲਦੀ ਨਾਲ, ਕਿਉਂਕਿ ਬੜੇ ਚਰਚਾ 'ਚ ਰਹੇ ਨੇ ਕਾਫੀ, ਮਤਲਬ ਕਿ ਇਹਨਾਂ ਦਾ ਨਾਮ ਆ ਪਿਛਲੇ ਦਿਨਾਂ 'ਚ ਅਖਬਾਰਾਂ ਦੇ ਵਿੱਚ ਆਇਆ ਜੀ। ਤੁਸੀਂ ਮੈਨੂੰ ਇੰਨਾ ਨਾਮ ਦੱਸਣਾ ਹੈ ਜੀ? ਨਹੀਂ ਆਉਂਦਾ, ਹੈ ਨਾ?
1: ਨਹੀਂ, ਸੌਰੀ ਸਰ।
0: ਕੋਈ ਗੱਲ ਨਹੀਂ ਰਾਜੇ, ਤੁਸੀਂ ਰੇਡੀਓ ਸੈੱਟ 'ਤੇ ਇਹ ਨਾਮ ਸੁਣੋ, ਸ਼ੁਕਰੀਆ ਕਾਲ ਕਰਨ ਲਈ। ਲਓ ਜੀ, ਆਪਾਂ ਹੁਣੇ ਜੁੜੇ ਸੀ ਜਿਹੜੇ ਨੀਲਮ, ਉਹਨਾਂ ਤੋਂ ਪੁੱਛਿਆ ਸੀ ਕੇਂਦਰੀ ਸਿੱਖਿਆ ਮੰਤਰੀ ਦਾ ਨਾਮ, ਉਹਨਾਂ ਦਾ ਨਾਮ ਹੈ ਜੀ ਧਰਮਿੰਦਰ ਪ੍ਰਧਾਨ। ਐਨ ਟੀ ਏ ਯਾਨੀ ਕਿ ਨੈਸ਼ਨਲ ਟੈਸਟਿੰਗ ਏਜੰਸੀ, ਜਿਨ੍ਹਾਂ ਵੱਲੋਂ ਨੀਟ ਦਾ ਪੇਪਰ ਲਿਆ ਗਿਆ ਸੀ, ਉਹ ਪੇਪਰ ਵਿਵਾਦਾਂ ਵਿੱਚ ਆ ਗਿਆ ਸੀਗਾ, ਜਿਹੜਾ ਮਈ ਦੇ ਪਹਿਲੇ ਹਫ਼ਤੇ ਹੋਇਆ ਸੀਗਾ, 3 ਮਈ ਨੂੰ। ਉਸ ਤੋਂ ਬਾਅਦ ਇਹਨਾਂ ਦਾ ਨਾਮ ਕਾਫੀ, ਮਤਲਬ ਕਿ ਅਖਬਾਰੀ ਸੁਰਖੀਆਂ ਦੇ ਵਿੱਚ ਰਿਹਾ ਜੀ, ਤਾਂ ਜਿਸ ਕਰਕੇ ਓਪੋਜੀਸ਼ਨਸ ਦੇ ਜਿਹੜੇ ਲੀਡਰ ਸੀਗੇ ਵੱਖ ਵੱਖ ਪਾਰਟੀਆਂ ਦੇ, ਉਹਨਾਂ ਨੇ ਇਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਸੀਗੀ। ਅਤੇ ਇਹ ਭਾਰਤ

ਜਿਹੜੇ ਕਹਿ ਲਈਏ ਸਿੱਖਿਆ ਮੰਤਰੀ ਨੇਗੇ। ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਕਾਲਸ ਦਾ ਇੰਤਜ਼ਾਰ ਕਰਾਂਗੇ। 0164-22-40-331 ਇਸ ਨੰਬਰ ਨੂੰ ਤੁਸੀਂ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਅਤੇ ਦੇ ਸਕਦੇ ਹੋ ਦੋ ਸਾਡੇ ਦੁਆਰਾ ਪੁੱਛੇ ਗਏ ਆਸਾਨ ਜਿਹੇ ਸਵਾਲਾਂ ਦੇ ਜਵਾਬ। ਅਤੇ ਜਿੰਨਾ ਤੱਕ ਕੋਈ ਕਾਲ ਸਾਨੂੰ ਮਿਲਾਏਗਾ ਉਨ੍ਹਾਂ ਤੱਕ ਸੁਣਾਂਗੇ ਜੀ ਆਪਾਂ ਇਸ ਗੀਤ ਨੂੰ।

0: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਵਰਕ ਪਰਮਿਟ ਤੇ ਪੀਆਰ ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63 306। ਈਮੇਲ ਆਈਡੀ ਹੈ aarfm.bti@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 78379 63 306।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: कस्टमर केयर कितने है? हाँ,

0: मैडम।
1: हाँ जी।
0: केवाईसी अपडेट ले मेनू वार वार मैसेज क्यों आ रहा है?
1: क्योंकि बैंकिंग सेवा वाले निर्धारित समय ते केवाईसी अपडेट करवाना चाहिए।
0: पर होवेगा किवें?
1: जेकर पछाण जा पते विच कोई बदलाव नहीं है ता अपने बैंक जा एटीएम जा बिजनेस करस्पोंडेंट यानी बीसी कोल जाके जा बैंक नाल रजिस्टर्ड ईमेल जा मोबाइल नंबर राही जा मोबाइल बैंकिंग ऐप राही जा पत्र राही उसकी डिक्लेरेशन दियो।
0: अच्छा, ते जेकर कोई बदलाव होंदा है ता
1: फिर पछाण अते पते दा नवीनतम सबूत दे के केवाईसी अपडेट करवा सकदे हो।
0: बस
1: बस
0: समझ गया।
1: अपना केवाईसी अपडेट करवाउण लई अपने नजदीकी ग्राम पंचायत कैंप जां बैंक शाखा ते जाओ।
2: आरबीआई कहिंदा है,
1: जानकार बनो, सुचेत रहो।
3: प्रोग्रामा संबंधी सूचना। मिति 31 मई दिन एतवार सवेरे 11 बजे मानयोग प्रधानमंत्री श्री नरेंद्र मोदी जी देशवासियां नाल सांझी करनगे अपने मन की बात ते उस तुरंत बाद मानयोग प्रधानमंत्री जी दी मन की बात दा पंजाबी रूपांतर पेश कीता जावेगा ते पंजाबी रूपांतर दा मुड़ प्रसारण ऐसे ही दिन शामी 8 बजे प्रसारित कीता जावेगा।
4: लो जी, प्रोग्राम सर्जरी स्फीयर तहत तुसी सुन रहे हो सिलसिला मॉर्निंग क्यूज 0164-22-40-331। चलदी प्रोग्राम दे विच इस नंबर नूं डायल करके तुसी साडे नाल जुड़ सकदे हो ते दो आसान जे सवालां दे जवाब दे के अज दे इस प्रोग्राम दे विच बन सकदे हो विनर। ते अगले कॉलर साडे नाल जुड़ चुके ने, नाम पुछांगे और उस तो बाद उन्हां तों सवाल पुछांगे। हैलो।
5: हैलो, हां जी, सत श्री अकाल जी।
4: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਆਪਣੀ ਜਾਣ ਪਹਿਚਾਣ ਕਰਾ ਦਿਓ ਬਾਈ ਜੀ।
5: ਮੈਂ ਸਤਿੰਦਰਪਾਲ ਸਿੰਘ ਬੋਲਦਾ ਜੀ, ਬਠਿੰਡਾ ਤੋਂ।
4: ਬਠਿੰਡਾ ਤੋਂ ਸਤਿੰਦਰਪਾਲ ਜੀ, ਕੀ ਕਰ ਰਹੇ ਹੋ ਅੱਜ ਕੱਲ?
5: ਮੈਂ ਇਸ ਟਾਈਮ ਪੰਜਾਬ ਪੁਲਿਸ ਚ ਨੌਕਰੀ ਕਰਦਾ ਜੀ, ਇਗਜ਼ਾਮ ਦੀ ਅੱਗੇ ਤਿਆਰੀ ਕਰ ਰਿਹਾ ਜਿੰਨਾ ਪੜ ਸਕਦੇ।
4: ਅੱਛਾ, ਪੰਜਾਬ ਪੁਲਿਸ ਦੇ ਵਿੱਚ ਜੌਬ ਕਰ ਰਹੇ ਹੋ?
5: ਹਾਂਜੀ ਹਾਂਜੀ ਸਰ।
4: ਚਲੋ ਜੀ, ਪਹਿਲਾਂ ਤਾਂ ਤੁਸੀਂ ਸਾਡੇ ਮਤਲਬ ਕਿ ਸਲਿਊਟ ਦੇ ਹੱਕਦਾਰ ਹੋ, ਹੈ ਨਾ? ਤੁਹਾਨੂੰ ਕੋਟੀ ਕੋਟੀ ਨਮਨ। ਤੁਸੀਂ ਸਾਡੀ ਮਤਲਬ ਕਿ ਸੁਰੱਖਿਆ ਦੇ ਵਿੱਚ ਲੱਗੇ ਹੋਏ ਹੋ, ਹੈ ਨਾ?
5: ਹਾਂਜੀ, ਧੰਨਵਾਦ ਜੀ।
4: ਚਲੋ ਜੀ, ਤੇ ਇਗਜ਼ਾਮ ਦੀ ਨਾਲ ਨਾਲ ਤਿਆਰੀ ਵੀ ਕਰ ਰਹੇ ਹੋ ਵੀ ਤਾਂ ਜੋ ਆਪਣੀ ਜਿਹੜੀ ਜੌਬ ਹੈ ਇਸ ਤੋਂ ਉੱਪਰਲੇ ਰੈਂਕ ਤੇ ਜਾਂ ਕਿਸੇ ਹੋਰ ਚੰਗੇ ਅਹੁਦੇ ਤੇ ਜਾ ਸਕੋ?
5: ਹਾਂਜੀ ਸਰ।
4: ਚਲੋ, ਬਹੁਤ ਖੁਸ਼ੀ ਹੋਈ ਜੀ ਤੁਹਾਡੇ ਨਾਲ ਗੱਲ ਕਰਕੇ, ਤੇ ਪੁੱਛੀਏ ਤੁਹਾਡੇ ਤੋਂ ਦੋ ਸਵਾਲ।
5: ਹਾਂਜੀ ਹਾਂਜੀ, ਪੁੱਛੋ।
4: ਠੀਕ ਹੈ ਜੀ, ਮੈਂ ਨਾ ਹੁਣ ਤੁਹਾਡੇ ਤੋਂ ਤੁਹਾਡੇ ਨਾਲ ਮਿਲਦੇ ਜੁਲਦੇ ਮਤਲਬ ਕਿ ਪੁੱਛਣ ਦੀ ਕੋਸ਼ਿਸ਼ ਕਰੂੰਗਾ। ਤੁਸੀਂ ਤਿਆਰੀ ਵੀ ਕਰ ਰਹੇ ਹੋ, ਮੈਨੂੰ ਤੁਸੀਂ ਇਹ ਦੱਸਣਾ ਜੀ ਪੰਜਾਬ, ਹੈ ਨਾ, ਆਪਣਾ ਰਾਜ। ਹੈਲੋ।
5: ਹਾਂਜੀ ਹਾਂਜੀ ਸਰ।
4: ਪੰਜਾਬ ਜ਼ਿਲ੍ਹੇ ਦੀਆਂ ਹੱਦਾਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੱਗਦੀਆਂ ਨੇ।
5: ਹਾਂਜੀ ਹਾਂਜੀ ਸਰ।
4: ਉਹ ਕਿੰਨੇ ਜ਼ਿਲ੍ਹੇ ਨੇ ਜਿਨ੍ਹਾਂ ਦੀਆਂ ਹੱਦਾਂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੱਗਦੀਆਂ ਨੇ? ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ਜਿਨ੍ਹਾਂ ਦੀਆਂ ਹੱਦਾਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੱਗਦੀਆਂ ਹਨ?
5: ਪੰਜ ਜ਼ਿਲ੍ਹੇ ਜੀ।
4: ਥੋੜਾ ਜਿਹਾ ਤੁਸੀਂ ਗਲਤ ਕਰ ਗਏ ਜੀ। ਚਲੋ, ਰੇਡੀਓ ਸਾਈਡ ਤੇ ਜਵਾਬ ਸੁਣੋ, ਮੈਂ ਦੱਸ ਵੀ ਦਿੰਦਾ ਜੀ, 6 ਜ਼ਿਲ੍ਹੇ ਨੇ ਜੀ, ਤੇ ਇਹਨਾਂ ਦਾ ਆਨਸਰ ਗਲਤ ਹੋ ਗਿਆ ਜੀ। 6 ਜ਼ਿਲ੍ਹੇ ਨੇ ਜਿਨ੍ਹਾਂ ਪੰਜਾਬ ਦੇ, ਉਹ 6 ਜ਼ਿਲ੍ਹੇ ਕਿਹੜੇ ਨੇ ਜਿਨ੍ਹਾਂ ਦੀਆਂ ਹੱਦਾਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੱਗਦੀਆਂ ਨੇ? ਉਹ ਨੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ। ਦੋਸਤੋ, 0164-22-40-331 ਇਸ ਨੰਬਰ ਨੂੰ ਡਾਇਲ ਕਰਕੇ ਅੱਜ ਦੇ ਪ੍ਰੋਗਰਾਮ ਮੋਰਨਿੰਗ ਇਸ ਦੇ ਵਿੱਚ ਤੁਸੀਂ ਵੀ ਭਾਗ ਲੈ ਸਕਦੇ ਹੋ। ਜਦ ਤੱਕ ਕੋਈ ਦੋਸਤ ਇਸ ਨੰਬਰ ਨੂੰ ਮਿਲਾਏਗਾ, ਇੱਕ ਹੋਰ ਆਪਾਂ ਖੂਬਸੂਰਤ ਗੀਤ ਸੁਣਦੇ ਹਾਂ।

0: ਲਓ ਜੀ ਅਗਲੇ ਕਾਲਰ ਸਾਡਾ ਨੰਬਰ 0164-2240-331 ਨੰਬਰ ਡਾਇਲ ਕਰਕੇ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ, ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਰੇਡੀਓ ਸੈੱਟ ਤੋਂ ਪਲੀਜ਼ ਥੋੜਾ ਜਿਹਾ ਦੂਰ ਹੋ ਜਾਓ ਜਾਂ ਇਸ ਨੂੰ ਬੰਦ ਕਰ ਦਿਓ। ਤੁਹਾਡਾ ਸਵਾਗਤ ਕਰਦੇ ਹਾਂ ਜੀ ਸਿਲਸਿਲਾ ਮੋਨਿਕਸ ਦੇ ਵਿੱਚ। ਆਪਣਾ ਨਾਮ ਦੱਸ ਦਿਓ ਤੇ ਉਸ ਤੋਂ ਬਾਅਦ ਆਪਾਂ ਕੁਐਸਚਨ ਪੁੱਛਾਂਗੇ ਤੁਹਾਡੇ ਤੋਂ। ਬਠਿੰਡਾ ਤੋਂ। ਤੇ ਮਨਦੀਪ ਜੀ ਪੜ੍ਹਾਈ ਕਰ ਰਹੇ ਹੋ, ਤਿਆਰੀ ਕਰ ਰਹੇ ਹੋ ਕਿਸੇ ਐਗਜ਼ਾਮ ਦੀ?
1: ਹਾਂਜੀ ਹਾਂਜੀ ਸਰ।
0: ਚਲੋ ਉਹ ਮਾੜਾ ਜਿਹਾ ਪਲੀਜ਼ ਇਹਨੂੰ ਬੰਦ ਕਰ ਦਿਓ ਜਾਂ ਦੂਰ ਹੋ ਜਾਓ, ਮੈਨੂੰ ਹਜੇ ਵੀ ਆਵਾਜ਼ ਬੈਕ ਆ ਰਹੀ ਹੈ ਜੀ ਤੁਹਾਡੀ।
1: ਹਾਂਜੀ ਮੈਂ ਕਰ ਰਿਹਾ
0: ਸਰ। ਚਲੋ ਮਨਦੀਪ ਜੀ ਤਿਆਰੀ ਵੀ ਕਰ ਰਹੇ ਹੋ ਤੇ ਪੜ੍ਹਾਈ ਵੀ ਪੂਰੀ ਕਰ ਰਹੇ ਹੋ ਹੁਣ ਆਪਣੀ ਨਾਲੋ ਨਾਲ, ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
1: ਸਰ ਡੇਲੀ ਚੱਲਦਾ ਸਾਡੇ ਘਰੇ ਨੀ, ਮੈਂ ਤਾਂ ਸੁਬਹਾ ਵੀ ਲਗਾ ਦਿੰਦੀ ਸਾਡੇ 5 ਵਜੇ।
0: ਚਲੋ ਵਧੀਆ ਗੱਲ ਹੈ ਜੀ, ਆਕਾਸ਼ਵਾਣੀ ਐਫ ਐਮ ਦੇਖੋ ਜਾਣਕਾਰੀ ਵੀ ਦਿੰਦਾ ਤੁਹਾਡਾ, ਇੰਟਰਟੇਨਮੈਂਟ ਵੀ ਕਰਦਾ ਹੈ ਨਾ ਜੀ।
1: ਹਾਂਜੀ ਹਾਂਜੀ।
0: ਹਾਂ ਮੋਟੀ ਵੀ ਸਾਡੇ ਇਹ ਨੇਗੇ ਇਨਫੋਰਮੇਸ਼ਨ ਸਿਲਸਿਲੇ ਦਾ ਫਾਰਮੈਟ ਕੀ ਹੈ ਵੀ ਦੋ ਆਸਾਨ ਜੇ ਸਵਾਲ ਪੁੱਛਣੇ ਆ ਤੇ ਉਸ ਤੋਂ ਬਾਅਦ ਤੁਸੀਂ ਵਿਨਰ ਬਣ ਸਕਦੇ ਹੋ। ਪੁੱਛੀਏ ਜੀ ਫਿਰ ਸਵਾਲ।
1: ਹਾਂਜੀ ਹਾਂਜੀ।
0: ਚਲੋ ਠੀਕ ਹੈ ਜੀ, ਸਾਲ 2026 ਦਾ ਦੂਸਰਾ ਟੈਨਿਸ ਗ੍ਰੈਂਡ ਸਲੈਮ ਦੀ ਸ਼ੁਰੂਆਤ ਐਤਵਾਰ ਮਿਤੀ 24 ਮਈ ਨੂੰ ਹੋ ਚੁੱਕੀ ਹੈ, ਤੁਹਾਨੂੰ ਪਤਾ ਇਸ ਗੱਲ ਦਾ? ਕਿੰਨੇ ਗ੍ਰੈਂਡ ਸਲੈਮ ਟੈਨਿਸ ਦੇ ਖੇਡੇ ਜਾਂਦੇ ਨੇ? ਨਹੀਂ ਪਤਾ, ਕੋਈ ਗੱਲ ਨੀ ਜੀ। ਵੈਸੇ ਇਹ ਬਹੁਤ ਬਦਲ ਕੇ ਨਾ, ਜੇ ਤੁਸੀਂ ਅੱਜ ਦੀਆਂ ਅਖਬਾਰਾਂ ਚੱਕੋਗੇ ਜਾਂ ਪ੍ਰਿੰਟ ਮੀਡੀਆ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੇਖੋਗੇ ਤਾਂ IPL ਤੋਂ ਬਾਅਦ ਜਿਹੜੀ ਵੱਡੀ ਖਬਰ ਸਪੋਰਟਸ ਨਾਲ ਜੁੜੀ ਹੋਈ ਹੈ ਉਹ ਟੈਨਿਸ ਦੀ ਹੈ ਜੀ। ਅਤੇ ਮੈਂ ਤੁਹਾਨੂੰ ਸਵਾਲ ਦਾ ਇਸ ਦਾ ਜਵਾਬ ਦਊਂਗਾ ਜੀ, ਤੁਹਾਡੇ ਰੇਡੀਓ ਸੈੱਟ 'ਤੇ ਸੁਣ ਸਕਦੇ ਹੋ, ਤੁਸੀਂ ਸੁਣੋ ਜੀ। ਜੀ ਹਾਂ, ਹੁਣੇ ਆਪਣੇ ਨਾਲ ਜੁੜੇ ਸੀ ਮਨਦੀਪ, ਜਿਨ੍ਹਾਂ ਤੋਂ ਆਪਾਂ ਪੁੱਛਿਆ ਸੀ ਜੀ ਸਾਲ ਦਾ ਦੂਸਰਾ ਟੈਨਿਸ ਗ੍ਰੈਂਡ ਸਲੈਮ ਦੀ ਸ਼ੁਰੂਆਤ ਜਿਹੜੀ 24 ਮਈ ਨੂੰ ਹੋਈ ਸੀ ਅਤੇ ਇੱਕ ਸਾਲ ਦੇ ਵਿੱਚ ਕਿੰਨੇ ਗ੍ਰੈਂਡ ਸਲੈਮ ਟੈਨਿਸ 'ਤੇ ਖੇਡੇ ਜਾਂਦੇ ਨੇ? ਇਸ ਦਾ ਸਹੀ ਆਂਸਰ ਹੈ ਜੀ 4। ਇਹ ਕਿਹੜੇ ਕਿਹੜੇ ਨੇ ਉਹ ਵੀ ਦੋਸਤੋ ਤੁਸੀਂ ਸੁਣ ਲਓ। ਆਸਟ੍ਰੇਲੀਆ ਓਪਨ, ਫਰੈਂਚ ਓਪਨ, ਵਿਵਲਡਨ ਅਤੇ US ਓਪਨ। ਹੁਣ ਫਰੈਂਚ ਓਪਨ ਚੱਲ ਰਿਹਾ ਹੈ ਜੀ, ਇਹ ਅੱਜ ਦੀਆਂ ਕੱਲ੍ਹ ਜਿੰਨੇ ਵੀ ਅਖਬਾਰ ਚੱਲ ਰਹੇ ਨੇ, 24 ਤਰੀਕ ਤੋਂ ਪਹਿਲਾਂ ਵੀ ਇੱਕ ਦੋ ਦਿਨ ਚੱਲ ਪਿਆ ਸੀ, ਬਹੁਤ ਵੱਡਾ ਇਹ ਟੈਨਿਸ ਦਾ ਇਹ ਟੂਰਨਾਮੈਂਟ ਆ ਜਿਹੜਾ ਹੋਈ ਜਾ ਰਿਹਾ ਹੈ ਜੀ। ਅਤੇ ਇੱਕ ਵਾਰੀ ਫਿਰ ਅਸੀਂ ਸੱਦਾ ਦੇਵਾਂਗੇ ਜੀ ਸਾਡੇ ਸਾਰੇ ਸੁਣਨ ਵਾਲੇ ਦੋਸਤਾਂ ਨੂੰ ਵੀ, ਸਾਡਾ ਨੰਬਰ ਡਾਇਲ ਕਰੋ, ਸਾਡੇ ਨਾਲ ਜੁੜੋ ਔਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਭਾਗ ਲੈ ਕੇ ਵਿਨਰ ਬਣੋ। ਅਤੇ ਆਪਾਂ ਗਾਣਾ ਉਹੀ ਸੁਣਾਂਗੇ ਜੀ ਸੁਖਵਿੰਦਰ ਦੀ ਆਵਾਜ਼ ਦੇ ਵਿੱਚ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: FM ਬਠਿੰਡਾ ਦੇ ਪਿਆਰੇ ਸਰੋਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ 30 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 30 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ 3।

0: ਜਾਪ ਦੀਆਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ।
1: ਜੀ ਦੋਸਤੋ, ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:28 ਤੇ 42 ਸਕਿੰਟ ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ ਤਹਿਤ ਸਿਲਸਿਲਾ ਮਾਰਨਿੰਗ ਕਿਊਸ। 0162-40-331 ਇਹ ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਗੁਜ਼ਾਰਿਸ਼ ਇਸ ਪ੍ਰੋਗਰਾਮ ਦੇ ਜ਼ਰੀਏ ਇਸ ਮੰਚ ਤੋਂ ਵੀ ਉਹ ਕਾਲਰ ਸਾਨੂੰ ਕਾਲ ਕਰਨ ਜਿਹੜੇ ਤਿਆਰੀ ਕਰ ਰਹੇ ਨੇ ਇਗਜ਼ਾਮ ਦੇ ਵਿੱਚ ਬੈਠਣ ਲਈ, ਤਤਪਰ ਨੇ ਔਰ ਆਪਣੇ ਆਪ ਨੂੰ ਹੋਰ ਜ਼ਿਆਦਾ ਉੱਚਾ ਉੱਠਣ ਦੇ ਲਈ ਕੋਸ਼ਿਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਅਤੇ 0162-40-331 ਡਾਇਲ ਕਰਕੇ ਸਾਡੇ ਨਾਲ ਜੁੜੇ ਕਿਹੜੇ ਕਾਲਰ ਨੇ ਵੇਖਦੇ ਹਾਂ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
1: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਰੇਡੀਓ ਸੈੱਟ ਤੋਂ ਦੂਰ ਹੋ ਜਾਓ ਕਿਰਪਾ ਕਰਕੇ।
2: ਹਾਂਜੀ ਹਾਂਜੀ।
1: ਹੁਣ ਦੱਸੋ ਜੀ ਆਪਣਾ ਨਾਮ ਦੱਸ ਦਿਓ ਅਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਪੁੱਛਾਂਗੇ ਦੋ ਸਵਾਲ।
2: ਮੇਰਾ ਨਾਮ ਬਾਜੇਖਾਨੇ ਤੋਂ ਹੈ ਜੀ, ਕਿੱਤੂ ਹੈ ਨਾਮ ਜੀ ਮੇਰਾ।
1: ਕਿੱਤੂ ਬਾਜੇਖਾਨੇ ਤੋਂ?
2: ਹਾਂਜੀ
1: ਹਾਂਜੀ। ਠੀਕ ਹੈ ਜੀ। ਪੜ੍ਹਾਈ ਕਰ ਰਹੇ ਹੋ ਜਾਂ ਕਰ ਚੁੱਕੇ ਹੋ ਜਾਂ ਤਿਆਰੀ ਕਰ ਰਹੇ ਹੋ?
2: ਤਿਆਰੀ ਕਰ ਰਹੇ ਹਾਂ ਜੀ, ਪੜ੍ਹਾਈ ਕਰਕੇ।
1: ਪੜ੍ਹਾਈ ਕਰਕੇ?
2: ਹਾਂਜੀ ਹਾਂਜੀ।
1: ਵੀ ਕਿਤੇ ਨਾ ਕਿਤੇ ਸੈੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹੋ?
2: ਹਾਂਜੀ ਹਾਂਜੀ।
1: ਚਲੋ ਠੀਕ ਹੈ ਜੀ। ਤਾਂ ਤੁਸੀਂ ਨਾ ਪ੍ਰੋਗਰਾਮ ਸਾਡੇ ਸੁਣਦੇ ਰਹਿੰਦੇ ਹੋ ਸਾਰੇ?
2: ਹਾਂਜੀ ਸਾਰੇ ਸੁਣਦੇ ਆ ਜੀ।
1: ਸਵੇਰ ਦੀ ਸਭਾ ਦੇ ਸੁਣਦੇ ਹੋ ਜਿਹੜੇ 5:55 ਤੇ ਸ਼ੁਰੂ ਹੋ ਜਾਂਦੇ ਆ ਜਦੋਂ ਉਦੋਂ ਸਟਾਰਟਿੰਗ ਦੇ ਵਿੱਚ?
2: ਹਾਂਜੀ ਹਾਂਜੀ।
1: ਉਦੋਂ ਨਾ ਅਸੀਂ ਇੱਕ ਟਿਊਨ ਜੀ ਚਲਾਉਂਦੇ ਆ ਬੰਦੇ ਮਾਤਰਮ ਵਾਲੀ, ਸੁਣਦੇ ਹੁੰਦੇ ਹੋ?
2: ਹਾਂਜੀ ਹਾਂਜੀ।
1: ਉਹ ਆਪਣਾ ਨੈਸ਼ਨਲ ਗੀਤ ਆ, ਹਨਾ?
2: ਹਾਂਜੀ।
1: ਤੁਸੀਂ ਮੈਨੂੰ ਇਸ ਦੇ ਰਚਿਤਾ ਦਾ ਨਾਮ ਦੱਸਣਾ ਵੀ ਇਹ ਕਿਸਨੇ ਲਿਖਿਆ ਹੈ ਜੀ?
2: ਇਹਦਾ ਨਾਮ ਰਵਿੰਦਰਨਾਥ ਟੈਗੋਰ ਨੇ ਲਿਖਿਆ
1: ਜੀ। ਨਹੀਂ ਜੀ ਨਹੀਂ, ਗਲਤ ਹੋ ਗਿਆ ਜੀ ਤੁਹਾਡਾ ਜਿਹੜਾ ਸੀ ਜਵਾਬ, ਉਹ ਗਲਤ ਹੋ ਗਿਆ। ਜਿਹੜਾ ਸਵਾਲ ਪੁੱਛਿਆ ਜੀ ਉਸਦਾ ਤੁਸੀਂ ਸਵਾਲ ਦਾ ਉੱਤਰ ਸਹੀ ਨਹੀਂ ਦੇ ਸਕੇ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ।
1: ਲਓ ਜੀ, ਇਹਨਾਂ ਤੋਂ ਆਪਾਂ ਪੁੱਛਿਆ ਸੀ ਜੀ ਨੈਸ਼ਨਲ ਸੌਂਗ ਯਾਨੀ ਕਿ ਨੈਸ਼ਨਲ ਗੀਤ ਦੇ ਰਚਿਤਾ ਕੌਣ ਸੀ। ਇਹਨਾਂ ਦਾ ਨਾਮ ਹੈ ਜੀ ਬੰਕਮ ਚੰਦਰ ਚੈਟਰਜੀ ਅਤੇ ਇਹ ਵੈਸਟ ਬੰਗਾਲ ਨਾਲ ਸੰਬੰਧਿਤ ਸੀ ਜੀ। ਅਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸੱਦਾ ਸਾਰਿਆਂ ਦੋਸਤਾਂ ਨੂੰ ਦੇਵਾਂਗੇ। ਸਾਡਾ ਨੰਬਰ 0164-42-43 ਕਰਕੇ ਸਾਡੇ ਨਾਲ ਜੁੜ ਸਕਦੇ ਨੇ ਅਤੇ ਦੋ ਆਸਾਨ ਜਿਹੇ ਸਵਾਲਾਂ ਦੇ ਜਵਾਬ ਦੇ ਕੇ ਬਣ ਸਕਦੇ ਨੇ ਵਿਨਰ। ਪਹਿਲੇ ਵਿਨਰ ਦੀ ਸਾਨੂੰ ਅਜੇ ਵੀ ਤਲਾਸ਼ ਹੈ ਜੀ।

0: ਲਓ ਜੀ ਪ੍ਰੋਗਰਾਮ ਸਰਜਰੀ ਸਵੇਰ ਤਹਿਤ ਸਿਲਸਿਲਾ ਮੋਨਿਕਸ ਦੇ ਵਿੱਚ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਜੀ। ਨਾਮ ਪੁੱਛਦੇ ਹਾਂ ਔਰ ਫਰਮਾਇਸ਼ ਮਤਲਬ ਕਿ ਉਹਨਾਂ ਦੇ ਗੀਤ ਦੀ ਆਪਾਂ ਜ਼ਰੂਰ ਪੂਰੀ ਕਰਾਂਗੇ ਜੇ ਉਹਨਾਂ ਨੇ ਦੋ ਸਾਡੇ ਆਸਾਨ ਜਿਹੇ ਸਵਾਲਾਂ ਦੇ ਜਵਾਬ ਦਿੱਤੇ। ਫਰਮਾਇਸ਼ ਆਪਾਂ ਨਾਲੋ ਨਾਲ ਹੀ ਉਹਨਾਂ ਤੋਂ ਪੁੱਛ ਲਾਂਗੇ ਸਵਾਲ ਜਿਹੜੇ ਆਨਸਰ ਦੇਣ ਤੋਂ ਬਾਅਦ। ਹੈਲੋ,
1: ਹੈਲੋ,
0: ਨਾਮ ਦੱਸ ਦਿਓ ਜੀ ਪਹਿਲਾਂ ਤਾਂ।
1: ਗੁਰਚੇਤ ਸਿੰਘ ਜੀ, ਪਿੰਡ ਭੋਖੜਾ ਜੀ।
0: ਪਿੰਡ ਭੋਖੜਾ, ਗਿਲਪੱਤੀ ਤੋਂ ਅਗਲਾ ਪਿੰਡ ਹੈ ਨਾ ਜੀ।
1: ਹਾਂਜੀ ਹਾਂਜੀ ਹਾਂਜੀ।
0: ਚਲੋ ਸਿੰਘ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਜੀ, ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ।
1: ਧੰਨਵਾਦ ਜੀ।
0: ਆਵਾਜ਼ ਮੈਂ ਪੂਰੀ ਕੜਕ ਕੇ ਆ ਤੇ ਤਿਆਰੀ ਵੀ ਪੂਰੀ ਲੱਗਦੀ ਆ ਤੁਹਾਡੀ।
1: ਨਹੀਂ ਨਹੀਂ ਜੀ, ਐਂ ਤਾਂ ਕੋਈ ਨਹੀਂ, ਜਿਹੜੇ ਪਹਿਲਾਂ ਵਾਲੇ ਸਵਾਲ ਪੁੱਛੇ ਜੀ ਮੈਨੂੰ ਆਉਂਦੇ ਸੀਗੇ ਜੀ ਸਾਰੇ।
0: ਆ ਕਿਆ ਬਾਤ ਹੈ, ਫਿਰ ਤਾਂ ਹੀ ਕਹਿੰਦਾ ਤਿਆਰੀ, ਆਵਾਜ਼ ਤੋਂ ਪਤਾ ਚੱਲ ਜਾਂਦਾ ਕੌਨਫੀਡੈਂਸ ਤੁਹਾਡਾ ਪੂਰਾ ਉੱਚਾ ਹੈ ਨਾ।
1: ਠੀਕ ਹੈ ਜੀ।
0: ਪ੍ਰਸਾਰਣ ਸਾਡੇ ਸੁਣਦੇ ਰਹਿੰਦੇ ਹੋ?
1: ਹਾਂਜੀ, ਆ ਤੜਕੇ ਵਾਲੀ ਸੁਬਾਹ ਜ਼ਿਆਦਾ ਸੁਣਦੇ ਜੀ, ਇੱਕ ਸ਼ਾਮ ਸੁਣੀ ਜੀ।
0: ਚਲੋ ਠੀਕ ਹੈ ਜੀ, ਤੇ ਫਿਰ ਪੁੱਛੀਏ ਪਹਿਲੇ ਸਵਾਲ ਤੁਹਾਡੇ ਤੋਂ ਆਪਾਂ।
1: ਉੱਥੇ ਬਾਈ ਕ੍ਰਿਕਟ ਬਾਰੇ ਪੁੱਛੋ ਜੀ।
0: ਲੈ ਤਾਂ ਯਾਰ ਸਾਡੀ ਮਰਜ਼ੀ ਆ ਬਾਈ, ਯਾਰ ਕਿਹੜਾ ਮਰਜ਼ੀ ਪੁੱਛੀਏ।
1: ਪੁੱਛੋ ਜੀ ਪੁੱਛੋ।
0: ਤੇ ਮੈਨੂੰ ਇਹ ਕਾ ਵਿੱਚ ਆਨਸਰ ਨਾਲ ਦੀ ਨਾਲ ਦੇ ਚਲਿਓ। ਅੱਛਾ,
1: ਕੋਈ ਨਹੀਂ, ਠੀਕ
0: ਹੈ। ਚਲੋ ਜੀ, ਪਹਿਲਾ ਸਵਾਲ ਤੁਹਾਡੇ ਲਈ ਇਹ ਹੈ ਸਿੰਘ ਸਾਹਿਬ, ਵਰਲਡ ਨੋ ਤੰਬਾਕੂ ਡੇ ਕਦੋਂ ਮਨਾਇਆ ਜਾਂਦਾ ਹੈ?
1: 31 ਮਈ ਨੂੰ ਜੀ।
0: ਕਿਆ ਬਾਤ ਹੈ ਜੀ, ਚੱਕ ਤਾਂ ਪਹਿਲਾ ਆਪਰੇਸ਼ਨ ਤਾਂ ਤੁਸੀਂ ਐਂ ਜਮਾਂ ਸਟੀਕ ਆਨਸਰ ਦੇਤਾ, ਤਾੜੀਆਂ ਵਜਾ ਦਈਏ ਫਿਰ। ਬੱਲੇ ਬੱਲੇ ਹੋ ਗਈ ਜੀ ਸਿੰਘ ਸਾਹਿਬ ਤੁਹਾਡੀ।
1: ਹਾਂਜੀ ਹਾਂਜੀ।
0: ਹੁਣ ਜੇ ਤੁਸੀਂ ਦੂਸਰੇ ਮਤਲਬ ਕਿ ਪ੍ਰੇਸ਼ਨ ਦਾ ਜਵਾਬ ਦੇਤਾ ਤਾਂ ਤੁਸੀਂ ਵਿਨਰ ਬਣ ਜਾਓਗੇ।
1: ਠੀਕ ਹੈ ਜੀ।
0: ਤੇ ਗੀਤ ਕਿਹੜਾ ਸੁਣੋਗੇ ਫਿਰ?
1: ਕੁਲਦੀਪ ਮਾਨੇ ਦਾ ਜੀ।
0: ਕੁਲਦੀਪ ਮਾਨੇ ਦਾ ਗੀਤ ਲਾ ਦਾਂਗੇ। ਠੀਕ ਹੈ ਜੀ। ਮੈਨੂੰ ਨਾ ਵੈਸੇ ਹੀ ਲੱਗਣ ਲੱਗ ਗਿਆ ਸੀਗਾ ਜਦੋਂ ਤੁਹਾਡੀ ਕਾਲ ਮਿਲੀ ਹੈਗੀ, ਮੈਂ ਕਿਹਾ ਵੀ ਬਾਈ ਯਾਰ ਅੱਜ ਵਿਨਰ ਬਣ ਸਕਦਾ ਹਨਾ ਤੁਹਾਡਾ ਆਵਾਜ਼ ਤੋਂ। ਤੇ ਪੁੱਛੇ ਫਿਰ ਤੁਹਾਡਾ, ਤੁਹਾਡੇ ਤੋਂ ਦੂਜਾ ਸਵਾਲ। ਚਲੋ, 27 ਮਈ ਨੂੰ ਨਾ ਇੱਕ ਉੱਘੇ ਪਲੇਅਰ ਸੀਗੇ ਜਿਨ੍ਹਾਂ ਨੇ ਏਸ਼ੀਆ ਗੇਮ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ, ਜਿਨ੍ਹਾਂ ਦਾ ਨਾਮ ਸੀ ਰਣਧੀਰ ਸਿੰਘ।
1: 27 ਮਈ
0: ਨੂੰ ਉਹਨਾਂ ਦਾ ਨਾ 27 ਮਈ ਨੂੰ ਦੇਹਾਂਤ ਹੋ ਗਿਆ ਜੀ। ਪਲੇਅਰ ਦਾ ਨਾਮ ਸੀ ਜੀ ਰਣਧੀਰ ਸਿੰਘ। ਮੈਨੂੰ ਤੁਸੀਂ ਇਹ ਦੱਸਣਾ, ਮੇਰਾ ਸਵਾਲ ਇਹ ਹੈ ਵੀ ਉਹ ਕਿਹੜੀ ਗੇਮ ਨਾਲ ਸੰਬੰਧਿਤ ਸਨ?
1: ਨਹੀਂ ਪਤਾ ਜੀ।
0: ਓਏ ਹੋਏ,
1: ਸਹੀ ਗੱਲ।
0: ਬਹੁਤ ਫੇਮਸ ਪਰਸਨੈਲਿਟੀ ਸੀ, ਬਹੁਤ ਦੱਸਦਾ ਮੈਂ ਤੁਹਾਨੂੰ। ਚਲੋ ਠੀਕ ਹੈ, ਕੋਈ ਗੱਲ ਨਹੀਂ ਜੀ ਸਿੰਘ ਸਾਹਿਬ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਰੇਡੀਓ ਸੈੱਟ ਤੇ ਪਲੀਜ਼ ਇਸ ਦਾ ਆਨਸਰ ਜ਼ਰੂਰ ਸੁਣਿਓ।
1: ਠੀਕ ਹੈ, ਧੰਨਵਾਦ ਜੀ।
0: ਧੰਨਵਾਦ ਜੀ। ਲਓ ਜੀ, ਇਸ ਦਾ ਸਹੀ ਆਨਸਰ ਹੈ ਜੀ ਨਿਸ਼ਾਨੇਬਾਜ਼ੀ, ਮਤਲਬ ਕਿ ਸ਼ੂਟਿੰਗ ਦੇ ਨਾਲ ਸੰਬੰਧਿਤ ਸੀਗੀ ਰਣਧੀਰ ਸਿੰਘ। ਰਣਧੀਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਲੋਜ਼ ਨੇੜਲੇ ਰਿਸ਼ਤੇਦਾਰ ਸੀ, ਜਿਨ੍ਹਾਂ ਨੇ ਏਸ਼ੀਅਨਸ ਗੇਮ ਦੇ ਵਿੱਚ ਸੋਨ ਤਗਮੇ ਜਿੱਤੇ ਅਤੇ ਕਾਫੀ ਜਿਹੜੀਆਂ ਸਪੋਰਟਸ ਦੇ ਉੱਚ ਅਹੁਦੇ ਨੇ ਭਾਰਤ ਸਰਕਾਰ ਦੇ, ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੋਇਆ ਸੀ। ਦੋਸਤੋ, ਇੱਕ ਵਾਰੀ ਫੇਰ 0164-2240-341 ਇਹ ਨੰਬਰ ਆਕਾਸ਼ਵਾਣੀ FM ਬਠਿੰਡਾ ਹੈ, ਜਿਸ ਨੂੰ ਤੁਸੀਂ ਡਾਇਲ ਕਰਕੇ ਸਾਡੇ ਨਾਲ ਜੁੜਨਾ ਹੈ ਅਤੇ ਦੋ ਸਾਡੇ ਦੁਆਰਾ ਪੁੱਛੇ ਗਏ ਸਾਂਝੇ ਸਵਾਲਾਂ ਦੇ ਜਵਾਬ ਦੇ ਕੇ ਵਿਨਰ ਬਣ ਸਕਦੇ ਹੋ। ਅਤੇ ਆਪਾਂ ਸੁਣਾਂਗੇ ਉਸੇ ਗੀਤ ਨੂੰ, ਅਤੇ ਜਦ ਤੱਕ ਕੋਈ ਸਾਡੇ ਨਾਲ ਕਾਲ ਮਿਲਾ ਕੇ ਜੁੜਦਾ ਹੈ ਸਾਡਾ ਦੋਸਤ ਕਾਲਰ।

ਤਾਸਫ ਵਿਜੇ 10 ਮਈ 2026 ਨੂੰ ਇਹ ਤਾਮਿਲਨਾਡੂ ਦੇ ਸੀ ਐਮ ਬਣੇ ਸੀ ਜੀ ਅਤੇ ਇਹਨਾਂ ਦੀ ਜਿਹੜੀ ਪਾਰਟੀ ਦਾ ਨਾਮ ਹੈ ਜੀ TVK। ਇਹ ਪਿਛਲੇ ਦਿਨੀ ਕਾਫੀ ਪ੍ਰਿੰਟ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੇ ਕਿਉਂਕਿ ਉੱਥੇ ਜਿਹੜੇ ਵਿਧਾਨ ਸਭਾ ਦੇ ਵਿੱਚ ਜਿਹੜੇ ਆਪਾਂ ਕਹੀ ਮੈਂਬਰ ਨੇਗੇ ਗੇ MLAs ਨੇਗੇ ਉਹ ਦਲ ਬਦਲੀ ਦਾ ਦੌਰ ਉੱਥੇ ਕਾਫੀ ਤੇਜ਼ੀ ਨਾਲ ਚੱਲ ਰਿਹਾ ਜਿਸ ਕਰਕੇ ਕਾਫੀ ਇਹ ਸੁਰਖੀਆਂ ਦੇ ਵਿੱਚ ਰਹੇ ਨੇ ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਸੁਣਾਂਗੇ ਜੀ ਗੀਤ ਅਤੇ ਨਾਲੇ ਸੱਦਾ ਦੇਵਾਂਗੇ ਸਾਡੇ ਦੋਸਤਾਂ ਨੂੰ ਸਾਡਾ ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜਨ ਦੇ ਲਈ ਨੰਬਰ 0164-2240-331।

0: ਲਓ ਜੀ 0164-22-40-331 ਪ੍ਰੋਗਰਾਮ ਸਰਜਰੀ ਸਵੀਰ ਤਹਿਤ ਸਿਲਸਿਲਾ ਮੋਰਨਿੰਗਸ ਦੇ ਵਿੱਚ ਇਹ ਨੰਬਰ ਡਾਇਲ ਕਰਕੇ ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ। ਹੈਲੋ
1: ਹੈਲੋ
0: ਹਾਂਜੀ, ਨਾਮ ਦੱਸ ਦਿਓ ਪਲੀਜ਼ ਪਹਿਲਾਂ।
1: ਸਤਿ ਸ਼੍ਰੀ ਅਕਾਲ ਸਰ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ਼੍ਰੀ ਅਕਾਲ ਜੀ।
1: ਚਰਨਜੀਤ ਕੌਰ ਚੀਮਾ, ਪਿੰਡ ਕੌਣੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਗੱਲ ਕਰ ਰਹੀ ਹਾਂ ਜੀ।
0: ਚਰਨਜੀਤ ਕੌਰ ਚੀਮਾ ਜੀ, ਜੀ ਪਿੰਡ ਕੌਣੀ ਤੋਂ ਹੈ ਜੀ।
1: ਹਾਂਜੀ ਸਰ।
0: ਚਲੋ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਅਸੀਂ।
1: ਹਾਂਜੀ,
0: ਤੁਹਾਨੂੰ ਫਾਰਮੈਟ ਪਤਾ ਹੈ ਜੀ, ਦੋ ਸਵਾਲ ਅਸੀਂ ਤੁਹਾਡੇ ਤੋਂ ਪੁੱਛਣੇ ਨੇ।
1: ਹਾਂਜੀ ਸਰ।
0: ਚਲੋ, ਉਮੀਦ ਹੈ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਨਰ ਬਣੋਗੇ, ਤੇ ਪੁੱਛਿਓ ਜੀ ਫਿਰ ਸਵਾਲ।
1: ਹਾਂਜੀ ਸਰ, ਕੋਸ਼ਿਸ਼ ਕਰਾਂਗੀ ਮੈਂ ਵੀ ਪੂਰਾ ਆਪਣੇ ਵੱਲੋਂ ਸਹੀ ਜਵਾਬ ਦੇਣ ਵਾਸਤੇ ਜੀ।
0: ਬਸ ਬਸ ਇਹੀ ਹੁੰਦੀ ਹੈ ਵੀ ਉਹ ਅਕਸਰ ਅਸੀਂ ਨਾ ਜਿਹੜਾ ਵੀ ਸਾਡਾ ਅਨਾਊਂਸਰ ਹੁੰਦਾ ਉਹ ਗੱਲ ਕਰਦਾ ਹੁੰਦਾ ਵੀ ਕੋਸ਼ਿਸ਼ ਕਰਨ ਵਾਲੋਂ ਕੀ ਕਭੀ ਹਾਰ ਨਹੀਂ ਹੁੰਦੀ, ਹੈ ਨਾ। ਹਾਂ, ਹਰਿਵੰਸ਼ ਰਾਏ ਬੱਚਨ ਦੀਆਂ ਇਹ ਗੱਲਾਂ ਨੇਗੀਆਂ ਗੀਆਂ, ਅਮਿਤਾਭ ਬੱਚਨ ਦੇ ਫਾਦਰ ਸਾਹਿਬ ਸੀਗੇ। ਤੇ ਚਲੋ, ਦੋ ਸਵਾਲ ਤੁਹਾਡੇ ਤੋਂ ਪੁੱਛਦੇ ਹਾਂ। ਪਹਿਲਾ ਸਵਾਲ ਹੈ ਜੀ, 25 ਮਈ ਨੂੰ ਨਾ, ਇਸੇ ਮਹੀਨੇ ਦੀ 25 ਮਈ ਨੂੰ, ਮਤਲਬ ਕਿ ਇਸੇ ਸਾਲ ਦੀ 25 ਮਈ ਨੂੰ, ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਪਦਮ ਪੁਰਸਕਾਰ ਦਿੱਤੇ ਗਏ।
1: ਹਾਂਜੀ,
0: ਤੁਸੀਂ ਮੈਨੂੰ ਇਸਦੀ ਸਹੀ ਸੰਖਿਆ ਦੱਸਣੀ ਹੈ ਜੀ, ਪਦਮ ਪੁਰਸਕਾਰ ਇਸ ਸਾਲ ਕਿੰਨੇ ਦਿੱਤੇ ਗਏ?
1: 113।
0: ਹਾਏ ਹਾਏ ਹਾਏ ਹਾਏ ਹਾਏ, ਗਲਤ ਹੋ ਗਿਆ, 113 ਨਹੀਂ ਹੈ ਜੀ, ਥੋੜਾ ਜਿਹਾ ਤੁਸੀਂ ਚੂਕ ਗਏ ਜੀ। ਕੋਈ ਗੱਲ ਨੀ, ਮੈਂ ਪਹਿਲਾਂ ਹੀ ਕਿਹਾ ਹਾਂਜੀ
1: 131
0: ਸੀ ਜੀ। ਕੋਈ ਗੱਲ ਨੀ, ਸ਼ੁਕਰੀਆ ਜੀ ਕਾਲ ਕਰਨ ਲਈ ਚਰਨਜੀਤ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਕਲੋਜ਼ ਰਹੇ, ਥੈਂਕ ਯੂ।
1: ਥੈਂਕ ਯੂ ਸਰ।
0: ਲਓ ਜੀ, ਜੁੜੇ ਸੀ ਸਾਡੇ ਨਾਲ ਚਰਨਜੀਤ ਕੌਰ ਚੀਮਾ।

ਪਿੰਡ ਕੌਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਥੋੜ੍ਹਾ ਜਿਹਾ ਇਹ ਚੁੱਕ ਗਿਆ ਜੀ। 131 ਇਸਦਾ ਸਹੀ ਆਂਸਰ ਹੈ ਜੀ। ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਜਿਹੜੇ ਪੁਰਸਕਾਰ ਪਦਮ ਪੁਰਸਕਾਰ ਦਿੱਤੇ ਗਏ ਸੀ ਉਹਨਾਂ ਦੀ ਸਹੀ ਸੰਖਿਆ 131 ਅਤੇ ਇੱਕ ਵਾਰੀ ਫੇਰ 0164-22-3031 ਲਈ ਅਸੀਂ ਸੱਦਾ ਦੇ ਰਹੇ ਹਾਂ ਜੀ। ਸਾਡੇ ਨਾਲ ਜੁੜੋ ਔਰ ਦੋ ਸਾਡੇ ਦੋ ਆਸਾਨ ਜਿਹੇ ਸਵਾਲਾਂ ਦੇ ਜਵਾਬ ਅਤੇ ਸੁਣਦੇ ਹਾਂ ਜੀ ਅਗਲਾ ਗੀਤ।

ਲਓ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਥੋੜ੍ਹਾ ਜਿਹਾ ਸਮਾਂ ਪਿਆ, ਤਕਰੀਬਨ 5 ਮਿੰਟ ਦਾ ਸਮਾਂ ਪਿਆ। ਇੱਕ ਵਾਰੀ ਅਸੀਂ ਫਲੈਸ਼ਬੈਕ ਜੀ ਕਰ ਲਈਏ ਵੀ ਕਿਹੜੇ ਕਿਹੜੇ ਕਾਲਰ ਸਾਡੇ ਨਾਲ ਜੁੜੇ ਸੀ। ਕਾਲਰ ਦੀ ਘੰਟੀ ਵੱਜ ਚੁੱਕੀ ਹੈ ਜੀ, ਦੇਖਦੇ ਹਾਂ ਕੌਣ ਕਾਲਰ ਨੇ।

0: ਲਓ ਜੀ, ਅਗਲੇ ਕਾਲਰ ਜਿਵੇਂ ਹੀ ਘੰਟੀ ਵੱਜੀ ਸਾਡੀ ਔਨ ਏਅਰ, ਤਾਂ ਅਸੀਂ ਵੀ ਤੁਹਾਨੂੰ ਵੀ ਸੁਚੇਤ ਕਰਤਾ ਵੀ ਘੰਟੀ ਵੱਜ ਗਈ, ਗੱਲ ਨੂੰ ਆਪਾਂ ਵਿਰਾਮ ਦੇਤਾ ਅਤੇ ਲੈਂਦੇ ਹਾਂ ਜੀ ਆਪਾਂ ਇਹਨਾਂ ਦੀ ਕਾਲ ਅਤੇ ਨਾਮ ਪੁੱਛ ਕੇ ਇਹਨਾਂ ਤੋਂ ਪੁੱਛਾਂਗੇ ਸਵਾਲ। ਹੈਲੋ, ਨਾਮ ਦੱਸੋ ਜੀ।
1: ਸੁਖਜੀਤ ਕੌਰ ਜੀ, ਬਠਿੰਡਾ ਤੋਂ।
0: ਬਠਿੰਡਾ ਤੋਂ ਸੁਖਜੀਤ ਕੌਰ, ਸਵਾਗਤ ਕਰਦੇ ਹਾਂ ਬੇਟਾ ਤੁਹਾਡਾ। ਤੇ ਤੁਸੀਂ ਪੜ੍ਹ ਰਹੇ ਹੋ?
1: ਹਾਂਜੀ।
0: ਕਿਹੜੀ ਕਲਾਸ ਚੋਂ?
1: ਪੰਜਵੀਂ ਚ ਜੀ।
0: ਪੰਜਵੀਂ ਚ?
1: ਹਾਂਜੀ।
0: ਫਿਰ ਤਾਂ ਹੋ ਗਈ ਤੇਰੀ ਬੱਲੇ ਬੱਲੇ, ਹਨਾ। ਮੈਂ ਨਾ ਕਾਲ ਲੈਣੀ ਨਹੀਂ ਸੀ, ਮੈਂ ਕਿਹਾ ਵੀ ਬੱਚਿਆਂ ਨੂੰ ਨਾ ਇੱਕ ਉਤਸ਼ਾਹੀ ਜਿਹਾ ਕਰਨਾ, ਮੋਟੀਵੇਟ ਜਿਹਾ ਕਰਨਾ, ਤਾਂ ਲੈ ਲਈ ਹਨਾ ਆਪਾਂ ਕਾਲ ਤੁਹਾਡੀ। ਤਾਂ ਤੁਸੀਂ ਮੈਨੂੰ ਐਂ ਦੱਸੋ। ਹੈਲੋ।
1: ਹੈਲੋ।
0: ਹਾਂਜੀ ਬੇਟਾ, ਹੁਣ ਵੋਟਾਂ ਪਈਆਂ ਨੇ ਹਨਾ, ਬਠਿੰਡੇ ਪਈਆਂ ਨੇ, ਆਸ ਪਾਸ ਦੇ ਇਲਾਕਿਆਂ ਚ ਪਈਆਂ ਨੇ, ਲੋਕਲ ਗੌਰਮੈਂਟਸ ਦੀਆਂ, ਹਨਾ।
1: ਹਾਂਜੀ।
0: ਤੋ ਤੁਹਾਡੀ ਵੋਟ ਤਾਂ ਪਈ ਨੀ ਹੋਣੀ, ਤੁਹਾਡੀ ਮੰਮੀ ਪਾਪਾ ਨੇ ਵੋਟ ਪਾਈ ਹੋਊਗੀ, ਹਨਾ।
1: ਹਾਂਜੀ।
0: ਤਾਂ ਇਹ ਆਪਾਂ ਸ਼ੁਰੂ ਤੋਂ ਪੜ੍ਹਨ ਲੱਗ ਜਾਂਦੇ ਆ ਵੀ ਇੱਕ ਜਿਹੜਾ ਭਾਰਤੀਆ ਨਾਗਰਿਕ ਹੁੰਦਾ, ਉਹਨੇ ਜੇ ਵੋਟ ਪਾਉਣੀ ਹੋਵੇ ਤਾਂ ਉਹਦੀ ਉਮਰ ਕਿੰਨੀ ਹੁੰਦੀ ਆ?
1: 18 ਸਾਲ ਜੀ।
0: ਕੀ ਬਾਤ ਹੈ, ਓਏ ਸ਼ਾਬਾਸ਼, ਮੇਰਾ ਪੁੱਤ ਬੱਲੇ ਬੱਲੇ ਕਰਤੀ, ਤੂੰ ਤਾਂ ਪਹਿਲਾ ਸਵਾਲ ਦਾ ਜਵਾਬ ਜਾਂ ਜਮਾ ਸਹੀ ਦੇਤਾ, ਤਾਲੀਆਂ ਵਜਾ ਦਈਏ ਆਪਾਂ ਪਹਿਲਾਂ ਤਾਂ। ਇਹ ਤੂੰ ਨਾਗਰਿਕ ਸ਼ਾਸਤਰ ਦੀ ਬੁੱਕ ਚ ਪੜ੍ਹੇ ਹੋ ਹਨਾ?
1: ਹਾਂਜੀ।
0: ਪੜਿਆ ਸੀ ਕਿ ਦੱਸਿਆ ਕਿਸੇ ਨੇ?
1: ਨਹੀਂ ਜੀ, ਪੜਿਆ ਸੀ ਜੀ।
0: ਪੜਿਆ ਸੀ, ਸ਼ਾਬਾਸ਼। ਤਾਂ ਹੀ ਮੈਂ ਪੁੱਛਿਆ ਵੀ ਮੈਨੂੰ ਪਤਾ ਸੀਗਾ ਵੀ ਤੂੰ ਇਹ ਜਿਹਾ ਸਵਾਲ ਦਾ ਜਵਾਬ ਤਾਂ ਦੇ ਹੀ ਦੇਗੀ, ਹਨਾ।
1: ਹਾਂਜੀ।
0: ਚਲੋ ਠੀਕ ਹੈ, ਹੋਰ ਕਿਹੋ ਜਿਹਾ ਤੇਰੇ ਤੋਂ ਕੁਐਸਚਨ ਪੁੱਛੇ ਜਿਹਦਾ ਤੂੰ ਸਵਾਲ ਜਿਹੜਾ ਅਸੀਂ ਪੁੱਛੇ ਉਹਦਾ ਜਵਾਬ ਦੇ ਸਕੇ? ਮਾੜਾ ਮੋਟਾ ਇਧਰਲੀਆਂ ਖਬਰਾਂ ਸੁਣਦੀ ਰਹਿੰਦੀ ਹੈਗੀ ਆ?
1: ਕਈ ਵਾਰ ਸੁਣ ਲੈਂਦੀ ਆ ਜੀ, ਜਦੋਂ ਸਕੂਲ ਆਉਂਦੇ ਆ।
0: ਸਕੂਲੋਂ ਆਉਣੇ ਆ, ਠੀਕ ਆ। ਤੇ ਹੁਣ ਤੂੰ ਮੈਨੂੰ ਇਹ ਦੱਸ ਵੀ ਬਠਿੰਡਾ ਜਿਹੜਾ ਆਪਣਾ ਜ਼ਿਲ੍ਹਾ ਹੈਗਾ,
1: ਹਾਂਜੀ,
0: ਇਹਦੇ SSP ਦਾ ਨਾਮ ਕੀ ਆ ਪਤਾ ਤੁਹਾਨੂੰ? ਜਿਹੜੇ ਪੁਲਿਸ ਦੇ ਸਭ ਤੋਂ ਵੱਡੇ ਜ਼ਿਲ੍ਹੇ ਦੇ ਅਫਸਰ ਹੁੰਦੇ, ਉਹਦਾ ਨਾਮ ਕੀ ਆ?
1: ਸਰ ਇਹ ਨਹੀਂ ਪਤਾ ਜੀ।
0: ਇਹ ਨਹੀਂ ਪਤਾ ਜੀ, ਇਹ ਤਾਂ ਫਿਰ ਗੜਬੜ ਹੋ ਗਈ। ਇਹ ਤਾਂ ਮੈਂ ਵੀ ਸੌਖਾ ਜਿਹਾ ਪੁੱਛਿਆ ਸੀ, ਇਹ ਤਾਂ ਅਕਸਰ ਹੀ ਖਬਰਾਂ ਚ ਰਹੇ ਨੇ ਗੇ, ਇਲੈਕਸ਼ਨਾਂ ਕਰਕੇ ਕਹਿ ਲਓ, ਵੈਸੇ ਕਹਿ ਲਓ, ਹਨਾ। ਚਲੋ ਠੀਕ ਹੈ ਜੀ, ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਤੁਹਾਨੂੰ ਨਾ ਜਿਹੜਾ ਇਸਦਾ ਸਹੀ ਆਂਸਰ ਹੈ ਉਹ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ, ਸੁਣੋ ਹੁਣ, ਠੀਕ ਹੈ?
1: ਠੀਕ ਹੈ ਜੀ,
0: ਓਕੇ ਜੀ। ਇਸਦਾ ਸਹੀ ਆਂਸਰ ਹੈ ਡਾਕਟਰ ਜੋਤੀ ਯਾਦਵ, ਜਿਹੜੀ ਕਿ ਪੰਜਾਬ ਦੇ ਮਾਣਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਵਾਈਫ ਨੇ, ਬੈਟਰ ਹਾਫ ਨੇ। ਤੇ ਹੁਣ ਆਪਾਂ ਜਿਹੜਾ ਸਵਾਲਾਂ ਦੇ ਸਿਲਸਿਲੇ ਨੂੰ ਅੱਜ ਤੇ ਰੋਕ ਰਹੇ ਹਾਂ ਜੀ। ਤੇ ਹੁਣ ਥੋੜ੍ਹਾ ਜਿਹਾ ਫਲੈਸ਼ਬੈਕ ਕਰ ਲਈਏ ਵੀ ਕਿਹੜੇ ਕਿਹੜੇ ਕਾਲਰਸ ਸਾਡੇ ਨਾਲ ਜੁੜੇ ਸੀ। ਉਹ ਸੀ ਜੀ ਨੀਲਮ ਜੁੜੇ ਸੀ ਜੀ ਕੋਟਫੱਤਾ ਤੋਂ, ਤੇ ਉਸ ਤੋਂ ਬਾਅਦ ਸਤਿੰਦਰ ਪਾਲ ਜੁੜੇ, ਮਨਦੀਪ ਕੌਰ ਜੁੜੇ ਸਾਡੇ ਨਾਲ, ਓਮ ਪ੍ਰਕਾਸ਼ ਜੁੜੇ, ਕਿੱਤੂ ਜੁੜੇ, ਗੁਰਜੀਤ ਜੁੜੇ, ਸ਼ਗਨ ਵੀਰ ਕੌਰ ਜੁੜੇ, ਚਰਨਜੀਤ ਕੌਰ ਚੀਮਾ ਤੋਂ ਜੁੜੇ, ਤੇ ਉਸ ਤੋਂ ਬਾਅਦ ਸੁਖਜੀਤ ਕੌਰ ਜੁੜੇ। ਤਕਰੀਬਨ 10 ਕਾਲਸ ਨੂੰ ਅਸੀਂ ਔਨ ਏਅਰ ਮਚਿਓਰ ਕੀਤਾ, 3 ਕਾਲਸ ਨੂੰ ਅਸੀਂ ਔਫ ਏਅਰ ਮਚਿਓਰ ਕੀਤਾ। ਜਿਹੜੇ ਥੋੜ੍ਹੇ ਸਾਨੂੰ ਲੱਗ ਰਹੇ ਸੀ ਵੀ ਇਸ ਨੇ ਇਹ ਸਾਡੇ ਨਾਲ ਗੱਲ ਕਰਨ 'ਚ ਝਿਜਕ ਰਹੇ ਸੀਗੇ, ਜਾਂ ਆਪਾਂ ਕਹਿ ਲਈਏ ਵੀ ਉਹਨਾਂ ਦੀਆਂ ਕਾਲਸ ਔਨ ਏਅਰ ਕਰਨ 'ਤੇ ਅਸੀਂ ਆਪਣੇ ਆਪ ਨੂੰ ਨਹੀਂ ਠੀਕ ਸਮਝ ਰਹੇ ਸੀਗੇ।

ਗੇ ਤਾਂ ਵੱਖ ਵੱਖ ਅਸੀਂ ਜਿਹੜੇ ਕੁਐਸਚਨ ਸੀ ਉਹ ਤੁਹਾਡੇ ਤੋਂ ਪੁੱਛੇ ਅਤੇ ਕੁਛ ਦੇ ਸਵਾਲਾਂ ਦੇ ਜਵਾਬ ਸਾਡੇ ਦੋਸਤਾਂ ਨੇ ਸਾਨੂੰ ਦਿੱਤੇ ਅਤੇ ਇੱਕ ਵਾਰੀ ਫਿਰ ਸਾਡੇ ਨਾਲ ਜੁੜਨ ਦੇ ਲਈ ਸਾਰੇ ਦੋਸਤਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਵੀ ਜਿਹੜਾ ਅਗਲਾ ਸ਼ਨੀਵਾਰ ਆਏਗਾ ਉਸ ਦੇ ਵਿੱਚ ਤੁਸੀਂ ਤਿਆਰੀ ਦੇ ਨਾਲ ਜੁੜੋਗੇ ਸਾਡੇ ਨਾਲ ਔਰ ਜਿਹੜੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਮੰਚ ਤੋਂ ਯਾਨੀ ਕਿ ਸੱਜਰੀ ਸਵੇਰ ਦੇ ਇਸ ਮੰਚ ਤੋਂ ਜਿਹੜੇ ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ ਉਹਨਾਂ ਦੇ ਤੁਸੀਂ ਜਵਾਬ ਦੇਵੋਗੇ। ਕੋਈ ਮੈਂ ਕਹਿੰਦਾ ਸਵਾਲ ਔਖਾ ਨਹੀਂ ਹੁੰਦਾ, ਸਿਰਫ ਔਰ ਸਿਰਫ ਤੁਸੀਂ ਪ੍ਰਿੰਟ ਮੀਡੀਆ ਦੇ ਨਾਲ ਜੁੜ ਜਾਓ। ਜਿਹੜੀਆਂ ਸਾਡੀਆਂ ਨਿਊਜ਼ ਚੱਲਦੀਆਂ ਨੇ ਹੁਣੀ ਚੱਲਣਗੀਆਂ 8 ਵਜੇ, ਕੁਝ ਹੀ ਪਲਾਂ ਬਾਅਦ ਉਹ ਸੁਣਿਆ ਕਰੋ। ਅਤੇ ਇਹ ਵੀ ਦੱਸ ਦਿਆ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਤਕਨੀਕੀ ਸਹਿਯੋਗ ਦੇ ਰਹੇ ਸੀ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਤਕਨੀਕੀ ਟੀਮ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ। ਪ੍ਰੋਗਰਾਮ ਖਤਮ ਕਰਨ ਦੀ ਦਿਓ ਅੱਗੇ ਬਹੁਤ ਬਹੁਤ ਸ਼ੁਕਰੀਆ।

0: ਪੰਜਾਬ ਨਗਰ ਨਿਗਮ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 26 ਮਈ ਨੂੰ ਹੋਈਆਂ 8 ਨਗਰ ਨਿਗਮਾਂ 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ 1,977 ਵਾਰਡਾਂ ਵਿਚੋਂ 958 ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ 397 ਵਾਰਡਾਂ ਤੇ ਜਿੱਤ ਨਾਲ ਦੂਜੇ ਸਥਾਨ ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡ ਜਦਕਿ ਬੀਜੇਪੀ ਨੇ 172 ਤੇ ਬਹੁਜਨ ਸਮਾਜ ਪਾਰਟੀ ਨੂੰ ਸਿਰਫ 7 ਵਾਰਡ ਤੇ ਜਿੱਤ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦ ਉਮੀਦਵਾਰਾਂ ਨੇ 251 ਵਾਰਡ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੀ ਗਿਣਤੀ ਜੋ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੋਂ ਵੀ ਵੱਧ ਹੈ ਨੇ ਪ੍ਰਮੁੱਖ ਰਾਜਨੀਤਿਕ ਪਾਰਟੀਆਂ 'ਚ ਚਿੰਤਾਵਾਂ ਵਧਾ ਦਿੱਤੀਆਂ ਨੇ। ਇਸ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ 'ਚ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਸਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਆਂਗ ਹਲਾਇੰਗ ਅੱਜ ਸਵੇਰੇ ਭਾਰਤ ਦੇ 5 ਦਿਨਾਂ ਦੌਰੇ ਤੇ ਬਿਹਾਰ ਦੇ ਗਿਆ ਪਹੁੰਚ ਰਹੇ ਨੇ। ਉਨ੍ਹਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੋਵੇਗਾ ਜਿਸ ਵਿਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਤੇ ਕਾਰੋਬਾਰੀ ਆਗੂ ਸ਼ਾਮਲ ਹੋਣਗੇ। ਇਹ ਉਨ੍ਹਾਂ ਦਾ ਰਾਸ਼ਟਰਪਤੀ ਵਜੋਂ ਭਾਰਤ ਦਾ ਪਹਿਲਾ ਦੌਰਾ ਹੋਏਗਾ। ਗਿਆ 'ਚ ਮਿਆਂਮਾਰ ਦੇ ਰਾਸ਼ਟਰਪਤੀ ਮਹਾਬੋਧੀ ਮੰਦਰ ਤੇ ਸੁਜਾਤਾ ਮੰਦਰ 'ਚ ਪ੍ਰਾਰਥਨਾ ਕਰਨਗੇ। ਰਾਸ਼ਟਰਪਤੀ ਅੱਜ ਬਾਅਦ ਵਿਚ ਨਵੀਂ ਦਿੱਲੀ ਪਹੁੰਚਣਗੇ। ਉਹ ਅੱਜ ਸ਼ਾਮ ਨੂੰ ਵਿਦੇਸ਼ ਮੰਤਰੀ ਡਾ. ਐਚ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਕੱਲ੍ਹ ਰਾਸ਼ਟਰਪਤੀ ਵੱਲੋਂ ਮਿਆਂਮਾਰ ਭਾਰਤ ਵਪਾਰ ਫੋਰਮ 'ਚ ਹਿੱਸਾ ਲੈਣ ਦੀ ਉਮੀਦ ਹੈ। ਕੱਲ੍ਹ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਦੋਵਾਂ ਨੇਤਾਵਾਂ 'ਚ ਮੁਲਾਕਾਤ ਦੌਰਾਨ ਮਿਆਂਮਾਰ ਭਾਰਤ ਸਬੰਧਾਂ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਸਰਕਾਰ ਨਵੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿਚ ਸੀਮਾ ਸੁਰੱਖਿਆ ਬਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਇਸ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪਣ ਤੇ ਵਿਚਾਰ ਕਰ ਰਹੀ ਹੈ। ਅਮਿਤ ਸ਼ਾਹ ਨੇ ਇਹ ਬਿਆਨ ਕੱਲ੍ਹ ਗੁਜਰਾਤ ਦੇ ਭੁਜ ਵਿਚ ਭਾਰਤ ਪਾਕਿਸਤਾਨ ਸਰਹੱਦ ਤੇ ਦੋ ਨਵੀਆਂ ਸਰਹੱਦੀ ਚੌਕੀਆਂ ਦਾ ਉਦਘਾਟਨ ਕਰਨ ਤੋਂ ਬਾਅਦ ਦਿੱਤਾ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਦੀ ਸਥਾਪਨਾ ਦੀ 60ਵੀਂ ਵਰੇਗੰਢ ਤੇ ਸਰਹੱਦੀ ਸੁਰੱਖਿਆ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਬਦਲਣ ਦਾ ਫੈਸਲਾ ਲਿਆ ਗਿਐ। ਉਨ੍ਹਾਂ ਨੇ ਇਕ ਚਤੁਰਭੁਜ ਸੁਰੱਖਿਆ ਗ੍ਰਿਡ ਦੀ ਸਥਾਪਨਾ ਦਾ ਐਲਾਨ ਕੀਤਾ। ਇਹ ਸਿਰਫ ਸਰਹੱਦੀ ਸੁਰੱਖਿਆ ਦੇ ਰਵਾਇਤੀ ਦ੍ਰਿਸ਼ਟੀਕੋਣ ਦੀ ਬਜਾਏ ਖੇਤਰ ਸੁਰੱਖਿਆ ਦੀ ਇੱਕ ਨਵੀਂ ਧਾਰਨਾ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਵਿਚ ਬਲ ਕਰਮਚਾਰੀਆਂ ਦੇ ਨਾਲ ਜਨਤਾ, ਸਿਵਲ ਪ੍ਰਸ਼ਾਸਨ, ਸਥਾਨਕ ਪੁਲਿਸ ਤੇ ਫੌਜ ਦੀ ਵੀ ਮੁੱਖ ਜ਼ਿੰਮੇਵਾਰੀ ਹੋਵੇਗੀ।
1: BSF की सीमा सुरक्षा के कंसेप्ट को पूर्णतया बदलने का निर्णय किया है। एक चतुष्कोणीय कंसेप्ट के साथ एक सुरक्षा ग्रिड हम आने वाले दिनों में बनाएंगे और बॉर्डर सुरक्षा की जगह टेरिटोरियल सुरक्षा का एक नया कंसेप्ट भी लॉन्च करेंगे और BSF के जवानों की तो प्रमुख जिम्मेदारी ही है। ये मिलाकर समग्र बॉर्डर बांग्लादेश और पाकिस्तान एक सुरक्षा ग्रिड मजबूत बनाने का काम हम स्मार्ट बॉर्डर सुरक्षा के प्रोजेक्ट के तहत हम ले रहे हैं।
0: ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਮਗਰ ਸਿੱਖਿਆ ਅਭਿਆਨ ਤਹਿਤ ਗ੍ਰਾਂਟਾਂ ਜਾਰੀ ਕਰਨ ਤੇ ਵਰਤੋਂ ਸਬੰਧੀ ਇੱਕ ਵਿਆਪਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿਚ ਸਮਗਰ ਸਿੱਖਿਆ ਅਭਿਆਨ ਦੇ ਤੀਜੇ ਗੇੜ ਨੂੰ ਵਧੇਰੇ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਨਤੀਜਾ ਮੁਖੀ ਬਣਾਉਣ ਤੇ ਜ਼ੋਰ ਦਿੱਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪ੍ਰਧਾਨ ਨੇ ਦਸਿਆ ਕਿ ਇਸ ਸਾਲ ਸਮਗਰ ਸਿੱਖਿਆ ਅਭਿਆਨ, PM ਪੋਸ਼ਣ, ਉਲਾਸ, PM ਸ਼੍ਰੀ ਤੇ ਹੋਰ ਪ੍ਰਮੁੱਖ ਯੋਜਨਾਵਾਂ ਦਾ ਤਾਲਮੇਲ ਕਰਕੇ ਇੱਕ ਏਕੀਕ੍ਰਿਤ ਪਹੁੰਚ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੂਲ ਸਿੱਖਿਆ ਪ੍ਰਣਾਲੀ 'ਚ ਬਿਹਤਰ ਤਾਲਮੇਲ ਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਏਗਾ। ਵਿੱਤੀ ਸੇਵਾਵਾਂ ਵਿਭਾਗ ਨੇ ਲਾਵਾਰਿਸ ਵਿੱਤੀ ਸੰਪਤੀਆਂ ਨਾਲ ਸਬੰਧਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸਹੂਲਤ ਲਈ ਕਾਮਨ ਲੈਂਡਿੰਗ ਪੋਰਟਲ ਜਾਰੀ ਕੀਤਾ ਹੈ। ਇਹ ਪੋਰਟਲ ਜਨਤਕ ਖੇਤਰ ਬੈਂਕ ਐਸੋਸੀਏਸ਼ਨ PSPA ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ। PSPA ਇੱਕ ਏਕੀਕ੍ਰਿਤ ਕੰਪਨੀ ਹੈ ਜੋ ਦੇਸ਼ ਦੇ 12 ਜਨਤਕ ਖੇਤਰ ਦੇ ਬੈਂਕਾਂ ਵੱਲੋਂ ਸਾਂਝੇ ਤੌਰ ਤੇ ਸਥਾਪਿਤ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਛੱਤੀਸਗੜ੍ਹ ਵਿਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਜਲੰਧਰ, ਗੁਰਦਾਸਪੁਰ ਤੇ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਪੈ ਰਹੇ ਮੀਂਹ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਜਦਕਿ ਹੋਰਨਾਂ ਕਈ ਜ਼ਿਲ੍ਹਿਆਂ 'ਚ ਬੱਦਲਵਾਈ ਬਣੀ ਹੋਈ ਹੈ। ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਤਾਮਿਲਨਾਡੂ ਤੇ ਹੋਰਨਾਂ ਕਈ ਥਾਵਾਂ ਤੇ ਵੀ ਭਾਰੀ ਬਾਰਿਸ਼ ਦੀ ਉਮੀਦ ਜ਼ਾਹਰ ਕੀਤੀ ਹੈ। ਹਾਂਗਕਾਂਗ ਵਿਚ ਚੱਲ ਰਹੀ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੁਣ ਤੱਕ ਕੁੱਲ 8 ਤਮਗੇ ਜਿੱਤੇ ਨੇ। ਇਹਨਾਂ ਵਿਚ 4 ਸੋਨੇ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਨੇ। ਭਾਰਤ ਚੀਨ ਤੋਂ ਬਾਅਦ ਤਮਗਿਆਂ ਦੀ ਸੂਚੀ ਵਿਚ ਦੂਜੇ ਸਥਾਨ ਤੇ ਬਣਿਆ ਹੋਇਆ ਹੈ। IPL ਕ੍ਰਿਕਟ ਵਿਚ ਗੁਜਰਾਤ ਟਾਈਟਨਸ ਦੀ ਟੀਮ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਈ ਹੈ। ਕੱਲ੍ਹ ਨਿਊ ਚੰਡੀਗੜ੍ਹ 'ਚ ਹੋਏ ਦੂਜੇ ਕੁਆਲੀਫਾਇਰ 'ਚ ਗੁਜਰਾਤ ਟਾਈਟਨਸ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚੀ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਤੇ 214 ਦੌੜਾਂ ਬਣਾਈਆਂ। ਵੈਭ ਸੂਰਿਆਵੰਸ਼ੀ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ। ਜਵਾਬ ਵਿਚ ਗੁਜਰਾਤ ਟਾਈਟਨਸ ਨੇ 18 ਓਵਰਾਂ ਤੇ 4 ਗੇਂਦਾਂ 'ਚ ਸਿਰਫ 3 ਵਿਕਟਾਂ ਗੁਆ ਕੇ 219 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸੁਭਮਨ ਗਿੱਲ ਨੇ 104 ਦੌੜਾਂ ਬਣਾਈਆਂ ਤੇ ਸਾਈ ਸੁਦਰਸ਼ਨ ਨੇ 58 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਗੁਜਰਾਤ ਟਾਈਟਨਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦਰਮਿਆਨ ਫਾਈਨਲ ਕੱਲ੍ਹ ਅਹਿਮਦਾਬਾਦ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਪੱਛਮੀ

0: ਵਿੱਚ ਟਕਰਾਅ ਕਾਰਨ ਆਲਮੀ ਊਰਜਾ ਸਪਲਾਈ ਵਿਘਨ ਦੇ ਮੱਦੇਨਜ਼ਰ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੂੰ 30 ਦਿਨਾਂ ਦੇ LPG ਭੰਡਾਰਾਂ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੇ 6ਵੇਂ ਦੌਰ ਦੇ ਅੰਕੜੇ ਜਾਰੀ ਕੀਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ 1977 ਵਾਰਡਾਂ 'ਚੋਂ 958 'ਤੇ ਵੱਡੀ ਜਿੱਤ ਦਰਜ ਕੀਤੀ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ। ਹਾਂਗਕਾਂਗ ਵਿੱਚ ਚੱਲ ਰਹੀ ਏਸ਼ੀਅਨ ਅੰਡਰ 20 ਅਥਲੈਟਿਕ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ ਦੇ ਤਮਗਿਆਂ ਸਮੇਤ 8 ਤਮਗੇ ਜਿੱਤੇ ਅਤੇ IPL ਕ੍ਰਿਕਟ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਪੱਕੀ ਕੀਤੀ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 8:40 ਤੇ 12 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸੁਣੋਗੇ ਸਿਲਸਿਲਾ ਦੇਸ਼ ਭਗਤੀ ਦੇ ਗੀਤ। ਅਤੇ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪੂਰਵ ਔਰ ਪੱਛਮ ਫਿਲਮ ਦੇ ਇਸ ਗੀਤ ਦੇ ਨਾਲ।

करना।

धरती से हर दुश्मन भागे।

ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 9:59 ਤੇ 37 ਸਕਿੰਟ ਹੋਏ ਨੇ। 10 ਵਜੇ ਤੋਂ ਲੈ ਕੇ 10:30 ਤੱਕ ਰਿਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ। ਸਾਡੇ ਅਗਲੇ ਪ੍ਰਸਾਰਣ ਦੇ ਲਈ ਕਰੋ ਕੁਝ ਪਲ ਇੰਤਜ਼ਾਰ।

0: ਆਓ ਹੁਣ ਸੁਣਦੇ ਹਾਂ ਆਕਾਸ਼ਵਾਣੀ ਬਠਿੰਡਾ ਤੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਤੰਬਾਕੂ ਸੇਵਨ ਕਿੰਨਾ ਘਾਤਕ। ਆਕਾਸ਼ਵਾਣੀ ਦੇ ਪਟਿਆਲਾ ਬਠਿੰਡਾ ਅਤੇ ਲੁਧਿਆਣਾ ਕੇਂਦਰ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋ ਨਾਲ ਕਰਨਗੇ।
1: ਸਰੋਤਿਓ, ਹਰ ਸਾਲ 31 ਮਈ ਨੂੰ ਅਸੀਂ ਮਨਾਉਂਦੇ ਹਾਂ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ। ਤੰਬਾਕੂ ਸਾਡੀ ਸਿਹਤ ਲਈ ਕਿੰਨਾ ਘਾਤਕ ਹੈ, ਇਸ ਸਬੰਧੀ ਸੁਣਦੇ ਹਾਂ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਵਾਚਕ ਨੇ ਮਨਦੀਪ ਰਜੌਰਾ।
2: ਸਰੋਤਿਓ ਨਮਸਕਾਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਇਹ ਵਿਸ਼ੇਸ਼ ਪ੍ਰਸਾਰਣ। ਮੈਂ ਹਾਂ ਮਨਦੀਪ ਰਜੌਰਾ। ਹਰ ਸਾਲ 31 ਮਈ ਨੂੰ ਦੁਨੀਆ ਭਰ ਵਿੱਚ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਮਨਾਇਆ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ 'ਚ ਵਰਲਡ ਨੋ ਟਬੈਕੋ ਡੇ ਵੀ ਆਖਿਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਅਤੇ ਇਸ ਦੀ ਵਰਤੋਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੁੰਦਾ ਹੈ। ਤੰਬਾਕੂ, ਚਾਹੇ ਉਹ ਸਿਗਰਟ ਹੋਵੇ, ਬੀੜੀ, ਹੁੱਕਾ, ਗੁਟਕਾ, ਚੈਣੀ ਖੈਣੀ ਜਾਂ ਇਸ ਦਾ ਕੋਈ ਵੀ ਰੂਪ, ਸਰੀਰ ਨੂੰ ਹੌਲੀ ਹੌਲੀ ਅੰਦਰੋਂ ਖਤਮ ਕਰਦਾ ਹੈ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਤੰਬਾਕੂ ਦੇ ਨੁਕਸਾਨ ਬਾਰੇ, ਚਿੰਤਾਜਨਕ ਆਂਕੜੇ ਜੋ ਤੰਬਾਕੂ ਦੇ ਸਾਡੇ ਮੁਲਕ ਅਤੇ ਦੁਨੀਆ ਭਰ ਦੇ ਵਿੱਚ ਨਸ਼ਰ ਹੋ ਰਹੇ ਨੇ, ਨੌਜਵਾਨਾਂ ਤੇ ਇਸ ਦੇ ਪ੍ਰਭਾਵ ਅਤੇ ਤੰਬਾਕੂ ਛੱਡਣ ਦੇ ਤਰੀਕਿਆਂ ਬਾਰੇ। ਇਸ ਸੰਬੰਧੀ ਅਸੀਂ ਵੱਖ ਵੱਖ ਡਾਕਟਰ ਸਾਹਿਬਾਨ ਨਾਲ ਵੀ ਗੱਲ ਕਰਾਂਗੇ। ਵਿਸ਼ਵ ਸਿਹਤ ਸੰਸਥਾ WHO ਦੇ ਅਨੁਸਾਰ ਦੁਨੀਆ ਭਰ ਵਿੱਚ ਹਰ ਸਾਲ ਲਗਭਗ 80 ਲੱਖ ਲੋਕਾਂ ਦੀ ਮੌਤ ਤੰਬਾਕੂ ਕਾਰਨ ਹੁੰਦੀ ਹੈ, ਕਿਉਂਕਿ ਤੰਬਾਕੂ ਸਿਰਫ ਤੁਹਾਨੂੰ ਮੂੰਹ ਦੇ ਕੈਂਸਰ ਨਾਲ ਹੀ ਨਹੀਂ ਬਲਕਿ ਹੋਰ ਬਹੁਤ ਤਰ੍ਹਾਂ ਦੀਆਂ ਅਲਾਮਤਾਂ ਅਤੇ ਬਿਮਾਰੀਆਂ ਦੇ ਨਾਲ ਪ੍ਰਭਾਵਿਤ ਕਰਦਾ ਹੈ। ਇਹਨਾਂ ਵਿੱਚੋਂ ਕਰੀਬ 13 ਲੱਖ ਲੋਕ ਉਹ ਨੇ ਜੋ ਖੁਦ ਤੰਬਾਕੂ ਨਹੀਂ ਵਰਤਦੇ ਪਰ ਦੂਜਿਆਂ ਵੱਲੋਂ ਵਰਤੇ ਗਏ ਤੰਬਾਕੂ ਜਾਂ ਉਸ ਦੇ ਧੂੰਏ ਦਾ ਸ਼ਿਕਾਰ ਬਣਦੇ ਨੇ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਹਰ ਸਾਲ ਲਗਭਗ 13 ਤੋਂ 14 ਲੱਖ ਲੋਕਾਂ ਦੀ ਮੌਤ ਤੰਬਾਕੂ ਨਾਲ ਜੁੜੀਆਂ ਬਿਮਾਰੀਆਂ ਕਾਰਨ ਹੁੰਦੀ ਹੈ। ਗਲੋਬਲ ਐਡਲਟ ਟਬੈਕੋ ਸਰਵੇ ਦੇ ਅਨੁਸਾਰ ਭਾਰਤ ਵਿੱਚ ਕਰੀਬ 28% ਬਾਲਗ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਵਰਤਦੇ ਨੇ। ਇਹ ਅੰਕੜੇ ਸਿਰਫ ਗਿਣਤੀਆਂ ਹੀ ਨਹੀਂ ਬਲਕਿ ਟੁੱਟਦੇ ਪਰਿਵਾਰਾਂ, ਬਿਮਾਰੀਆਂ ਅਤੇ ਗਵਾਚ ਚੁੱਕੀਆਂ ਜ਼ਿੰਦਗੀਆਂ ਦੀਆਂ ਕਹਾਣੀਆਂ ਨੇ। ਅੱਜ ਕੱਲ੍ਹ ਵੈਪਿੰਗ ਅਤੇ ਈ ਸਿਗਰਟ ਨੂੰ ਫੈਸ਼ਨ ਵਜੋਂ ਦਿਖਾਇਆ ਜਾ ਰਿਹਾ ਹੈ। ਭਾਰਤ ਵਿੱਚ ਕਈ ਬੱਚੇ ਅਤੇ ਕਿਸ਼ੋਰ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਸ਼ੁਰੂ ਕਰ ਦਿੰਦੇ ਨੇ, ਜੋ ਬਹੁਤ ਚਿੰਤਾਜਨਕ ਗੱਲ ਹੈ। ਅਜਿਹੇ ਹੀ ਕੁਝ ਨੌਜਵਾਨਾਂ ਔਰਤਾਂ ਦੇ ਨਾਲ ਅਸੀਂ ਪੰਜਾਬ ਦੇ ਬਠਿੰਡਾ ਸਥਿਤ ਏਮਸ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਸਥਿਤ ਡੀ ਐਡਿਕਸ਼ਨ ਸੈਂਟਰ ਯਾਨੀ ਕਿ ਨਸ਼ਾ ਛੁਡਾਊ ਕੇਂਦਰ ਵਿਖੇ ਕੁਝ ਮੁਲਾਕਾਤਾਂ ਰਿਕਾਰਡ ਕੀਤੀਆਂ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਆਓ ਸੁਣਦੇ ਹਾਂ।
3: ਤੇ ਸਾਡੇ ਨਾਲ ਇੱਕ ਨੌਜਵਾਨ ਸਾਥੀ ਨੇ, ਇਹਨਾਂ ਦੇ ਨਾਲ ਅਸੀਂ ਗੱਲ ਕੀਤੀ ਕਿਉਂਕਿ ਇਹ ਤੰਬਾਕੂ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਆਏ ਨੇ, ਆਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਅਤੇ ਇਹਨਾਂ ਦੀ ਕੋਸ਼ਿਸ਼ ਕਾਮਯਾਬ ਰਹੀ। ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਕੀ ਨਾਂ ਹੈ ਜੀ ਤੁਹਾਡਾ?
4: ਆਪਣਾ ਨਾਮ ਮਨਦੀਪ ਸਿੰਘ ਹੈ ਜੀ। ਸਤਿ ਸ਼੍ਰੀ ਅਕਾਲ
3: ਮਨਦੀਪ ਜੀ। ਤੁਸੀਂ ਤੰਬਾਕੂ ਦੀ ਗ੍ਰਿਫਤ ਦੇ ਵਿੱਚ ਕਿਵੇਂ ਆਏ, ਤੁਹਾਨੂੰ ਕਿਵੇਂ ਇਹ ਲੱਤ ਲੱਗੀ, ਕਿਹੜੀ ਉਮਰ ਤੋਂ ਤੁਸੀਂ ਇਹ ਸ਼ੁਰੂ ਕਰਤਾ ਸੀ ਤੰਬਾਕੂ ਪੀਣਾ?
4: ਸਰ, ਸਾਨੂੰ ਹੋ ਗਿਆ ਸੀਗਾ ਵੀ ਮਤਲਬ 2-2.5 ਸਾਲ ਹੋ ਗਏ ਸੀਗੇ, ਬਹੁਤ ਜ਼ਿਆਦਾ ਔਖੇ ਸੀਗੇ ਤੇ ਤਲਬ ਲੱਗ ਗਈ ਸੀਗੀ ਵੀ ਜਿਵੇਂ ਮਤਲਬ ਆਪਣੀ ਸਿਗਰਟ ਹੁੰਦੀ ਹੈ, ਗਾਂਜਾ ਹੁੰਦਾ ਜੀ, ਤੇ ਅਸੀਂ ਭਰ ਕੇ ਪੀਂਦੇ ਸੀਗੇ ਜੋ ਵੀ ਆਪਣਾ ਪੇਪਰ ਹੁੰਦਾ ਜੀ, ਸਹੀ ਹੈ, ਤੇ ਉਹਦੇ ਲਈ ਅਸੀਂ ਵੀ ਬਹੁਤ ਕੋਸ਼ਿਸ਼ ਕਰੀ ਛੱਡਣ ਲਈ, ਤੇ ਆਪਣਾ ਜਿਹੜਾ ਇੱਥੇ ਬਠਿੰਡੇ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਸਾਡੀ ਬਹੁਤ ਕੇਅਰ ਹੋਈ ਹੈ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜੋ ਵੀ ਆਪਣਾ ਯਾਰ ਵੇਲੀ ਜਾਂ ਆਪਣਾ ਭਰਾ ਮਿੱਤਰ ਕੂਲਿਪ ਲਗਾਉਂਦਾ ਯਾਰ ਜਰਦਾ ਲਗਾਉਂਦਾ ਤਾਂ ਤੁਹਾਨੂੰ ਵੀ ਪਤਾ ਵੀ ਬਹੁਤ ਜ਼ਿਆਦਾ ਮਹਿੰਗੀ ਹੈ ਇਹਦੇ ਲਈ, ਤੇ ਬੇਨਤੀ ਇਹੀ ਹੈ ਵੀ ਛੁਟਕਾਰਾ ਪਾਓ ਇਹ ਤੋਂ, ਤੇ ਬਾਕੀ ਤੁਹਾਨੂੰ ਵੀ ਪਤਾ ਵੀ ਨੁਕਸਾਨ ਹੈ।

0: ਜੋ ਵੀ ਆਪਾਂ ਨੂੰ ਮਾਇੰਡ ਖਰਾਬ ਹੁੰਦਾ, ਗੁੱਸਾ ਚੜ੍ਹਦਾ, ਤੇ ਉਹਦੇ ਲਈ ਆਪਾਂ ਚੰਗੀ ਗੱਲ ਕਹਿੰਦੇ ਆ ਵੀ ਆਪਣਾ ਵੀ ਬਿਹਤਰ ਛੱਡੋ, ਇਹ ਤੋਂ ਨੁਕਸਾਨ ਆ। ਸਹੀ ਹੈ।
1: ਖਾਣ ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਜਦੋਂ ਤੁਸੀਂ ਛੱਡਣ ਦੀ ਕੋਸ਼ਿਸ਼ ਕੀਤੀ, ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ?
0: ਜਦੋਂ ਆਪਾਂ ਪਹਿਲਾਂ ਲਾਉਂਦੇ ਹਾਂ ਜੀ ਤੇ ਉਦੋਂ ਤਾਂ ਬਹੁਤ ਚੰਗਾ ਲੱਗਦਾ ਜੀ। ਸਹੀ ਹੈ। ਜਾਂ ਆਪਣਾ ਪੇਪਰ ਹੁੰਦਾ, ਗਾਂਜਾ ਹੁੰਦਾ ਜੀ, ਉਹਦੇ ਲਈ ਪਹਿਲਾਂ ਸਹੀ ਹੁੰਦਾ ਮਾਇੰਡ, ਬਾਅਦ ਤੋਂ ਸਾਨੂੰ ਸਾਰਿਆਂ ਨੂੰ ਪਤਾ ਜੀ ਮਾਇੰਡ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ, ਆਪਾਂ ਨੂੰ ਕੁਛ ਪਤਾ ਨਹੀਂ ਲੱਗਦਾ।

0: ਸੁਖਵਿੰਦਰ ਸਿੰਘ ਜੀ, ਤੁਹਾਨੂੰ ਕਦੋਂ ਲੱਗੀ ਇਹ ਲੱਤ? ਕਿੰਨੀ ਸਾਲ ਦੀ ਉਮਰ ਚ ਤੁਸੀਂ ਤੰਬਾਕੂ, ਗੁਟਕਾ, ਚੈਣੀ ਖੈਣੀ ਮੂੰਹ ਚ ਪਾਉਣਾ ਜਾਂ ਬੀੜੀ ਸਿਗਰਟ ਚ ਪੀਣਾ ਸ਼ੁਰੂ ਕੀਤਾ?
1: ਤਿੰਨ ਕੁ ਸਾਲ ਹੋ ਗਏ। ਯਾਰ ਦੋਸਤ ਸੀਗੇ, ਯਾਰ ਦੋਸਤਾਂ ਨੇ ਮਾੜਾ ਮੋਟਾ ਨਾਲ ਬਹਿੰਦੇ ਕਰਦੇ ਸੀ ਤੇ ਲੱਤ ਆਈ ਤੇ ਉਹਨਾਂ ਉੱਥੋਂ ਲੱਤ ਲੱਗ ਗਈ ਤੇ ਹੁਣ ਸਹੀ ਆਈ, ਹੁਣ ਕੋਈ ਦਿੱਕਤ ਨੀ।
0: ਛੱਡਣ ਦਾ ਤੁਸੀਂ ਕਿਵੇਂ ਮਨ ਬਣਾਇਆ?
1: ਛੱਡਣ ਦਾ ਮਨ ਬਣਾਇਆ ਜੀ, ਬੁਰਾ ਲੱਗਦਾ ਸੀਗਾ ਇਹ ਘਰਦਿਆਂ ਨੂੰ ਵੀ, ਜਦੋਂ ਕੱਢਦੇ ਸੀਗੇ ਕਈ ਵਾਰੀ ਰਿਸ਼ਤੇਦਾਰੀ ਜਾਣਾ ਜੀ, ਉਦੋਂ ਫਿਰ ਔਖਾ ਹੋ ਜਾਂਦਾ ਸੀਗਾ ਜੀ, ਤਾਂ ਕਰਕੇ ਛੱਡਣ ਦਾ ਮਨ ਬਣਾ ਲਿਆ
0: ਜੀ। ਚੰਗੀ ਗੱਲ ਹੈ। ਤੁਹਾਨੂੰ ਹੁਣ ਕਦੇ ਮਹਿਸੂਸ ਹੁੰਦਾ ਹੈ ਕਿ ਵੀ ਪੀਏ ਜਾਂ ਕਿਸ ਤਰ੍ਹਾਂ ਦੀ ਦਵਾਈ ਤੁਹਾਨੂੰ ਹਸਪਤਾਲ ਚੋਂ ਦਿੱਤੀ ਉਹ ਦੱਸ ਦਿਓ?
1: ਹੁਣ ਨੀ, ਪੀਣ ਨੂੰ ਜੀ ਕਰਦਾ ਜੀ, ਵਧੀਆ ਦਵਾਈ ਦਿੰਦੇ ਆ ਜੀ, ਬਠਿੰਡਾ ਸਰਕਾਰੀ ਹਸਪਤਾਲ, ਵਧੀਆ ਸਾਨੂੰ ਦਵਾਈ ਦਿੱਤੀ, ਵਧੀਆ ਸਾਡੀ ਕੇਅਰ ਕੀਤੀ, ਹੁਣ ਮੈਨੂੰ ਕੋਈ ਦਿੱਕਤ ਨਹੀਂ ਜੀ।
0: ਕਿਸ ਤਰ੍ਹਾਂ ਦੀ ਦਵਾਈ ਦਿੱਤੀ? ਖਾਣ ਵਾਲੀ ਦਿੱਤੀ ਜਾਂ ਇੰਜੈਕਸ਼ਨ ਲਾਏ? ਕਿਸ ਤਰ੍ਹਾਂ ਦੀ ਦਵਾਈ ਮੁਹੱਈਆ ਕਰਾਉਂਦੇ?
1: ਗੋਲੀਆਂ ਦਿੱਤੀਆਂ ਸੀਗੀਆਂ ਜੀ, ਵਧੀਆ ਗੋਲੀਆਂ, ਉਹਦੇ ਨਾਲ ਕੋਈ ਭਾਲ ਨਹੀਂ ਆਉਂਦੀ, ਕੋਈ ਦਿੱਕਤ ਨਹੀਂ। ਮੈਨੂੰ ਹੁਣ ਇੱਥੇ 20 ਦਿਨ ਹੋ ਗਏ ਜੀ ਪੂਰੇ, ਮੈਨੂੰ ਕੋਈ ਦਿੱਕਤ ਨਹੀਂ ਆਈ ਕਾਸੇ ਦੀ ਵੀ, ਨਾ ਹੀ ਜੀ ਕਰਦਾ ਜੀ, ਜਮੇ ਨਹੀਂ ਜੀ ਕਰਦਾ।
0: ਇੱਥੇ ਡੀ ਐਡਿਕਸ਼ਨ ਸੈਂਟਰ ਜਦੋਂ ਆਉਣਾ ਸੀ ਉਦੋਂ ਤੁਹਾਨੂੰ ਡਰ ਨਹੀਂ ਲੱਗਿਆ ਕਿ ਵੀ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਇਲਾਜ ਹੋਊ, ਕਿਵੇਂ ਰੱਖਣਗੇ ਤੇ ਰਹਿਣ ਦੀਆਂ ਸੁਵਿਧਾਵਾਂ ਇੱਥੇ ਕਿਸ ਤਰ੍ਹਾਂ ਦੀਆਂ ਨੇ ਡੀ ਐਡਿਕਸ਼ਨ ਸੈਂਟਰ 'ਚ?
1: ਬਹੁਤ ਵਧੀਆ ਜੀ, ਸਾਨੂੰ ਪਹਿਲਾਂ ਕਿਸੇ ਨੇ ਮੁੰਡੇ ਨੇ ਦੱਸਿਆ ਸੀਗਾ ਜੀ ਵੀ ਉੱਥੇ ਕੋਈ ਦਿੱਕਤ ਨਹੀਂ, ਰੋਟੀ ਪਾਣੀ ਸਭ ਕੁਛ ਸਹੀ ਹੈ ਜੀ, ਸਾਰੀ ਕੇਅਰ ਪੂਰੀ ਕਰਦੇ ਜੀ, ਡਾਕਟਰ ਪੂਰੀ ਕੇਅਰ ਕਰਦੇ ਜੀ।
0: ਤੇ ਜਿਹੜੇ ਇਸ ਵੇਲੇ ਤੁਹਾਡੀ ਗੱਲ ਸੁਣ ਰਹੇ ਹੈ, ਛੱਡਣਾ ਚਾਹੁੰਦੇ ਹੈ ਪਰ ਮਨ ਨਹੀਂ ਬਣਾਉਂਦੇ, ਉਹਨਾਂ ਨੂੰ ਔਖਾ ਲੱਗਦਾ ਛੱਡਣਾ, ਉਹਨਾਂ ਸਾਥੀਆਂ ਨੂੰ ਕੀ ਆਖੋਗੇ?
1: ਉਹਨਾਂ ਸਾਥੀਆਂ ਨੂੰ ਤਾਂ ਇਹੀ ਅਪੀਲ ਆ ਜੀ, ਜਿਹੜੇ ਪੈਸੇ ਇਹਦੇ ਖਰਾਬ ਕਰਦੇ ਆ ਉਹ ਵੀ ਆਪਦਾ ਕੋਈ ਫਲ ਫਰੂਟ ਲਿਆਉਣ, ਘਰਦਿਆਂ ਨੂੰ ਵਧੀਆ ਲੱਗਣ ਤੇ ਆਪਦਾ ਸਰੀਰ ਵੀ ਬਣੂ, ਤੇ ਇਹਦੇ ਨਾਲ ਕੁਛ ਨਹੀਂ, ਇਹਦੇ ਨਾਲ ਬਿਮਾਰੀਆਂ ਹੀ ਲੱਗਦੀਆਂ ਜੀ। ਮੈਂ ਤਾਂ ਐਂ ਕਹਿੰਦਾ ਹੱਥ ਜੋੜ ਕੇ ਵੀ ਵੀਰੇ ਇਹਦੇ ਨਾਲ ਕੁਛ ਨਹੀਂ, ਚੈਣੀ ਖੈਣੀ ਨਾਲ ਲਾਓ, ਸੁੱਖਾ ਨਾ ਪੀਓ, ਅਸੀਂ ਸਭ ਕੁਛ ਕਰਕੇ ਦੇਖ ਲਿਆ ਬਾਈ, ਬੁਰਾ ਲੱਗਦਾ।
0: ਤੇ ਹੁਣ ਤੁਸੀਂ ਸਮਾਜ ਦੇ ਵਿੱਚ ਵਾਪਸ ਜਦੋਂ ਜਾਓਗੇ ਤੇ ਫਿਰ ਖੁਸ਼ੀ ਖੁਸ਼ੀ ਆਪਣੇ ਘਰੇ ਪਹੁੰਚੋਗੇ, ਕੀ ਮਹਿਸੂਸ ਕਰ ਰਹੇ ਹੋ ਛੱਡ ਕੇ?
1: ਬਹੁਤ ਵਧੀਆ ਮਹਿਸੂਸ ਕਰਦੇ ਜੀ, ਅੱਜ ਡਾਕਟਰ ਨੇ ਆਖਿਆ ਸੀਗਾ ਜੀ ਤੁਸੀਂ ਜਮਾਂ ਸੈੱਟ ਹੋ ਵੀ, ਤੁਹਾਨੂੰ ਛੁੱਟੀ ਦੇਣੇ ਆ, ਤੇ ਹਜੇ ਵੀ ਜਾਣ ਨੂੰ ਜੀ ਨਹੀਂ ਕਰਦਾ ਜੀ, ਪੂਰਾ ਜੀ ਲੱਗਿਆ ਹੋਇਆ ਇੱਥੇ।
0: ਬਹੁਤ ਅੱਛੀ ਗੱਲ ਹੈ ਸੁਖਵਿੰਦਰ ਜੀ, ਸਾਡੇ ਵੱਲੋਂ ਆਕਾਸ਼ਵਾਣੀ ਵੱਲੋਂ ਤੁਹਾਨੂੰ ਢੇਰ ਦੁਆਵਾਂ, ਤੁਸੀਂ ਤੰਦਰੁਸਤ ਤੇ ਤਰੱਕੀਆਂ ਮਾਣੋ ਜ਼ਿੰਦਗੀ ਦੇ ਵਿੱਚ, ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ।
1: ਠੀਕ ਹੈ ਜੀ।
2: ਮੈਂ 20 ਸਾਲ ਦੀ ਉਮਰ ਦੇ ਵਿੱਚ ਪਾਨ ਮਸਾਲਾ ਤੰਬਾਕੂ ਖਾਣਾ ਸ਼ੁਰੂ ਕੀਤਾ ਸੀ, ਮੇਰਾ ਘਰ ਵਾਲਾ ਖਾਂਦਾ ਸੀ ਤੇ ਮੈਂ ਵੀ ਉਸ ਦੇ ਨਾਲ ਖਾਣ ਲੱਗੀ, ਕੁਝ ਸਮਾਂ ਤਾਂ ਇਹ ਮੈਨੂੰ ਚੰਗਾ ਲੱਗਿਆ। 2-3 ਸਾਲ ਪਹਿਲਾਂ ਮੇਰੇ ਗਲੇ ਵਿੱਚ ਦਰਦ ਹੋਇਆ, ਫੇਰ ਮੇਰੇ ਜੀਭ ਵਿੱਚ ਦਰਦ ਹੋਇਆ, ਜਦੋਂ ਮੈਂ ਡਾਕਟਰਾਂ ਤੋਂ ਜਾਂਚ ਕਰਾਈ ਤਾਂ ਡਾਕਟਰਾਂ ਨੇ ਮੇਰੇ ਗਲ ਮੂੰਹ ਤੇ ਜੀਭ ਦਾ ਓਪਰੇਸ਼ਨ ਕਰ ਦਿੱਤਾ। ਮੈਂ ਸਾਰੀਆਂ ਮਹਿਲਾਵਾਂ ਤੇ ਕੁੜੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੰਬਾਕੂ ਪਾਨ ਮਸਾਲਾ ਦਾ ਸਾਡੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ, ਸਾਨੂੰ ਸਮੇਂ ਰਹਿੰਦੇ ਹੀ ਇਸ ਬੁਰੀ ਆਦਤ, ਪਾਨ ਮਸਾਲਾ ਜਾਂ ਤੰਬਾਕੂ ਖਾਣ ਦੀ ਜੋ ਬੁਰੀ ਆਦਤ ਹੈ ਉਸ ਨੂੰ ਛੱਡ ਦੇਣਾ ਚਾਹੀਦਾ ਹੈ।
3: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਅਮਨ ਹੈ, ਮੈਂ 28 ਸਾਲਾਂ ਦਾ ਹੈਗਾ ਤੇ ਪਿਛਲੇ ਕੁਝ ਕੁ ਮਹੀਨਿਆਂ ਤੋਂ ਤੰਬਾਕੂ ਦੀ ਆਦਤ ਵਿੱਚ ਫਸ ਗਿਆ। ਮੇਰੇ ਪਿੰਡ ਦੇ ਵਿੱਚ ਕੁਝ ਕੁ ਨੌਜਵਾਨ ਸਾਥੀ ਛੱਪੜਾਂ ਕੋਲ ਬਹਿ ਕੇ ਸਿਗਰਟ ਪੀਂਦੇ ਸੀ ਤੇ ਮੈਂ ਇੱਕ ਵਾਰੀ ਸੁੱਟਾ ਜਿਹੜਾ ਕਿ ਸਿਗਰਟ ਪੀ ਲਿਆ ਸੀ। ਉਸ ਤੋਂ ਬਾਅਦ ਪਹਿਲੀ ਵਾਰੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ, ਫਿਰ ਜਦੋਂ ਦੂਜੀ ਵਾਰ ਉਹਨਾਂ ਨੇ ਕਿਹਾ ਇੱਕ ਵਾਰ ਹੋਰ ਲਾ ਕੇ ਵੇਖ ਤਾਂ ਮੈਨੂੰ ਵਧੀਆ ਲੱਗਣ ਲੱਗ ਗਿਆ। ਆਏ ਚਲਦੇ ਚਲਦੇ ਕੁਝ ਕੁ ਸਮਾਂ ਬੀਤ ਗਿਆ ਤੇ ਮੈਂ ਸਿਗਰਟ ਦੀ ਲੱਤ ਵਿੱਚ ਚੰਗੀ ਤਰ੍ਹਾਂ ਫਸ ਗਿਆ। ਮੈਨੂੰ ਵੀ ਸੀ ਕਿ ਮੈਂ ਇਹ ਨਸ਼ੇ ਦੀ ਲੱਤ ਛੱਡਦਾ, ਪਰ ਡਾਕਟਰ ਕਹਿੰਦੇ ਹੌਲੀ ਹੌਲੀ ਤੁਸੀਂ ਠੀਕ ਹੋ ਜਾਓਗੇ। ਉਹਨਾਂ ਨੇ ਮੈਨੂੰ ਕੁਝ ਕੁ ਦਿਨਾਂ ਦੀ ਦਵਾਈ ਦਿੱਤੀ ਤੇ ਹੌਲੀ ਹੌਲੀ ਮੇਰਾ ਨਸ਼ਾ ਵੱਲ ਰੁਝਾਨ ਘਟਦਾ ਗਿਆ ਤੇ ਮੈਂ ਠੀਕ ਹੁੰਦਾ ਗਿਆ। ਤੇ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਨਸ਼ੇ ਦੀ ਆਦਤ ਤੋਂ ਬਚੋ, ਜਿੰਨਾ ਹੋ ਸਕੇ ਉਹਨਾਂ ਬਚੋ, ਇਸ ਲਈ ਖੁਦ ਦੇ ਸਰੀਰ ਬਚਾਓ।
4: ਤੰਬਾਕੂ ਦੇ ਧੂੰਏ ਵਿੱਚ 7000 ਤੋਂ ਵੱਧ ਰਸਾਇਣ ਹੁੰਦੇ ਨੇ, ਜਿਨ੍ਹਾਂ ਵਿੱਚੋਂ ਸੈਂਕੜੇ ਜ਼ਹਿਰੀਲੇ ਅਤੇ ਲਗਭਗ 70 ਕਿਸਮ ਦੇ ਕੈਂਸਰ ਪੈਦਾ ਕਰਨ ਵਾਲੇ ਹੁੰਦੇ ਨੇ। ਮੋਟੇ ਤੌਰ ਤੇ ਸਾਨੂੰ ਪਤਾ ਹੈ ਕਿ ਤੰਬਾਕੂ ਕਾਰਨ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਦਿਲ ਦੀ ਬਿਮਾਰੀ, ਸਟ੍ਰੋਕ, ਦਮਾ, ਟੀਵੀ, ਉੱਚ ਰਕਤਚਾਪ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਨੇ। ਇਸ ਤੋਂ ਵੀ ਹੋਰ ਜ਼ਿਆਦਾ ਖਤਰਨਾਕ ਬਿਮਾਰੀਆਂ ਵੀ ਤੰਬਾਕੂ ਦੇ ਕਰਕੇ ਪੈਦਾ ਹੁੰਦੀਆਂ ਨੇ, ਜਿਸ ਬਾਰੇ ਅਸੀਂ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਲਈ ਬਠਿੰਡਾ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਏਮਜ਼ ਦੇ ਓਂਕੋਲੋਜੀ ਯਾਨੀ ਕਿ ਕੈਂਸਰ ਵਿਭਾਗ ਦੇ ਮੁਖੀ

0: ਤੇ ਪ੍ਰੋਫੈਸਰ ਡਾਕਟਰ ਅਨਿਲ ਗੋਇਲ ਹੋਰਾਂ ਦੇ ਨਾਲ ਇੱਕ ਮੁਲਾਕਾਤ ਰਿਕਾਰਡ ਕੀਤੀ। ਇਹ ਮੁਲਾਕਾਤ ਤੁਹਾਡੀ ਨਜ਼ਰ ਏ।
1: ਡਾਕਟਰ ਸਾਹਿਬ, ਤੰਬਾਕੂ ਹੈ ਕੀ ਚੀਜ਼ ਅਤੇ ਇਹ ਸਾਡੇ ਸਰੀਰ ਨੂੰ ਨੁਕਸਾਨ ਕਿਵੇਂ ਪਹੁੰਚਾਉਂਦਾ ਹੈ, ਇਸ ਦੇ ਵਿੱਚ ਕਿਸ ਤਰ੍ਹਾਂ ਦੇ ਰਸਾਇਣ ਮਿਲੇ ਹੁੰਦੇ ਨੇ?
2: ਤੰਬਾਕੂ, ਜੈਸੇ ਆਪਨੇ ਪੁੱਛਾ, ਤੋ ਤੰਬਾਕੂ ਜੋ ਹੈ ਬੇਸਿਕਲੀ ਇਸਕੀ ਖੇਤੀ ਕੀ ਜਾਤੀ ਹੈ ਔਰ ਇਸਕੇ ਅੰਦਰ ਜੋ ਰਸਾਇਣ ਹੈ ਵੋ ਸੂਟ ਔਰ ਟਾਰ ਜੋ ਦੋ ਰਸਾਇਣ ਹੈ ਜਿਸਕੀ ਵਜ੍ਹਾ ਸੇ ਕੈਂਸਰ ਹੋਤਾ ਹੈ, ਚਾਹੇ ਵੋ ਇਸਕੋ ਆਪ ਸਮੋਕਿੰਗ ਕੇ ਅੰਦਰ ਲੇ ਲੇ ਯਾ ਇਸਕੋ ਚਬਾਨੇ ਸੇ, ਕਈ ਲੋਕ ਸੁਪਾਰੀ ਕੇ ਸਾਥ ਮਿਕਸ ਕਰਕੇ ਇਸਕੋ ਚਬਾਤੇ ਹੈ, ਲਾਈਮ ਔਰ ਸੁਪਾਰੀ ਕੇ ਸਾਥ ਕਈ ਲੋਕ ਜੋ ਹੈ ਵੋ ਸੂੰਘਤੇ ਹੈ, ਤੋ ਟਬਾਕੋ ਕੇ ਕਈ ਫੋਰਮ ਮੇ ਇੰਡੀਆ ਮੇ ਯੂਜ਼ ਕੀਆ ਜਾਤਾ ਹੈ, ਅਲਗ ਅਲਗ ਪ੍ਰਾਂਤੋਂ ਮੇ ਅਲਗ ਅਲਗ ਤਰੀਕੇ ਸੇ ਤੰਬਾਕੂ ਕਾ ਸੇਵਨ ਹੋਤਾ ਹੈ।
1: ਡਾਕਟਰ ਸਾਹਿਬ, ਬੀੜੀ, ਸਿਗਰਟ, ਹੁੱਕਾ ਯਾ ਫਿਰ ਈ ਸਿਗਰਟ, ਇਹਨਾਂ ਨੂੰ ਇੱਕ ਦੂਜੇ ਦੇ ਬਦਲ ਦੇ ਤੌਰ ਤੇ ਪੀਣ ਵਾਲੇ ਲੈ ਲੈਂਦੇ ਨੇ, ਪਰ ਤੁਸੀਂ ਸਾਨੂੰ ਦੱਸੋ ਵੀ ਇਹਨਾਂ ਚੋਂ ਕੀ ਕੋਈ ਜ਼ਿਆਦਾ ਖਤਰਨਾਕ ਹੈ ਜਾਂ ਸਾਰੇ ਹੀ ਇਕੁਅਲੀ ਖਤਰਨਾਕ ਨੇ, ਬਰਾਬਰ ਹੀ ਖਤਰਾ ਪੈਦਾ ਕਰਦੇ?
2: ਜੋ ਤੰਬਾਕੂ ਹੈ ਉਸਕਾ ਸੇਵਨ ਕਿਸੇ ਵੀ ਤਰੀਕੇ ਸੇ ਅਗਰ ਕੀਆ ਜਾਏ, ਚਾਹੇ ਵੋ ਚਬਾਤੇ ਹੋ ਯਾ ਰਖਤੇ ਹੋ ਮੂੰਹ ਕੇ ਅੰਦਰ ਗਾਲ ਔਰ ਜਾੜੇ ਕੇ ਬੀਚ ਮੇ, ਯਾ ਤੋ ਆਪ ਸੂੰਘਤੇ ਹੋ ਯਾ ਸਮੋਕ ਕਰਤੇ ਹੋ, ਤੋ ਬੇਸਿਕਲੀ ਟੋਬੈਕੋ ਜੋ ਹੈ ਵੋ ਵਹਾਂ ਸੇ ਐਬਜ਼ੋਰਬ ਹੋਕਰ ਆਪਕੇ ਬਲੱਡ ਮੇ ਜਾਤਾ ਹੈ ਔਰ ਉਸਕੇ ਬਾਅਦ ਜੋ ਹੈ ਵੋ ਹਮਾਰੇ ਜੋ ਡੀਐਨਏ ਹੋਤੇ ਹੈ ਉਨਕੇ ਸਾਥ ਉਸਮੇ ਐਡਕਟਸ ਬਨਤੇ ਹੈ ਔਰ ਉਸਸੇ ਡੀਐਨਏ ਕੋ ਡੈਮੇਜ ਹੋਤਾ ਹੈ ਨਾਰਮਲ ਸੈੱਲ ਕੇ ਔਰ ਵੋ ਉਸਕੋ ਕੈਂਸਰ ਮੇ ਕਨਵਰਟ ਕਰ ਦੇਤਾ ਹੈ, ਤੋ ਹਰ ਤਰ੍ਹਾਂ ਕਾ ਸੇਵਨ ਜੋ ਹੈ ਵੋ ਖਤਰਨਾਕ।
1: ਨੌਜਵਾਨ ਸਾਥੀ ਯਾ ਮਹਿਫਿਲ ਦੇ ਵਿੱਚ ਬੈਠੇ ਲੋਕ ਇੱਕ ਦੂਜੇ ਨੂੰ ਵੀ ਇਨਸਿਸਟ ਕਰਦੇ ਆ ਵੀ ਇੱਕ ਵਾਰ ਟ੍ਰਾਈ ਤਾਂ ਕਰਕੇ ਵੇਖੋ, ਕੋਸ਼ਿਸ਼ ਤਾਂ ਕਰਕੇ ਵੇਖੋ, ਉਹੋ ਜਿਹੇ ਕੇਸ 'ਚ ਤੁਸੀਂ ਕੀ ਕਹੋਗੇ?
2: ਅਗਰ ਦੇਖਾ ਜਾਏ ਤੋ ਬੱਚੋਂ ਮੇ ਜਬ ਵੋ ਬੜੇ ਹੋਤੇ ਹੈ ਘਰ ਸੇ ਚਲੇ ਜਾਤੇ ਹੈ ਹੋਸਟਲ ਵਗੈਰਾ ਮੇ, ਤੋ ਵਹਾਂ ਸੇ ਕਈ ਬਾਰ ਇਹ ਕਹਿ ਲੀਜੀਏ ਫਨ ਕੇ ਲੀਏ ਮਸਤੀ ਕੇ ਲੀਏ ਵੋ ਇੱਕ ਅੱਧਾ ਜੋ ਹੈ ਸਟਾਰਟ ਕਰਤੇ ਹੈ, ਲੇਕਿਨ ਉਨਕੋ ਯੇ ਨਹੀਂ ਪਤਾ ਕਿ ਵੀ ਇਸਕੇ ਅੰਦਰ ਨਿਕੋਟੀਨ ਨਾਮ ਕਾ ਇੱਕ ਰਸਾਇਣ ਹੈ ਜੋ ਐਡਿਕਟਿੰਗ ਹੋਤਾ ਹੈ, ਤੋ ਧੀਰੇ ਧੀਰੇ ਧੀਰੇ ਆਪਕੋ ਉਸਕੀ ਆਦਤ ਪੜ ਜਾਤੀ ਹੈ ਔਰ ਆਪ ਜੋ ਹੈ ਫਿਰ ਉਸਕੇ ਉੱਪਰ ਡਿਪੈਂਡੈਂਟ ਹੋ ਜਾਤੇ ਹੈ, ਤੋ ਅਗਰ ਆਪ ਸੋਚੇ ਕਿ ਇੱਕ ਬਾਰ ਇੱਕ ਆਧੀ ਬਾਰ ਯਾ ਦੋ ਬਾਰ ਅਗਰ ਆਪ ਟੋਬੈਕੋ ਕਾ ਸੇਵਨ ਕਰ ਲੇ ਤੋ ਉਸਸੇ ਕੋਈ ਫਰਕ ਨਹੀਂ ਪੜੇਗਾ, ਨਹੀਂ, ਕਿਉਂਕਿ ਇੱਕ ਵਾਰ ਅਗਰ ਆਪਣੇ ਤੰਬਾਕੂ ਕਾ ਇਸਤੇਮਾਲ ਕਰ ਲਿਆ ਤੋ ਆਪਕੋ ਬਾਰ ਬਾਰ ਇੱਛਾ ਹੋਗੀ ਔਰ ਕਈ ਵਾਰ ਅਗਰ ਆਪ ਦੁਖੀ ਮਹਿਸੂਸ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਂਗੇ, ਅਗਰ ਆਪ ਮੂਡ ਅੱਛਾ ਹੈ ਤੋ ਵੀ ਪੀਣੇ ਲੱਗ ਜਾਏਂਗੇ, ਅਗਰ ਆਪ ਕਾਮ ਕਰ ਰਹੇ ਹੈ ਤੋ ਆਪ ਪੀਣੇ ਲੱਗ ਜਾਏਂਗੇ, ਤੋ ਯੇ ਬੜਾ ਮੁਸ਼ਕਿਲ ਹੋ ਜਾਤਾ ਹੈ ਉਸਕੋ ਛੋੜਨਾ ਔਰ ਧੀਰੇ ਧੀਰੇ ਜੋ ਹੈ ਇਸਕੀ ਜੋ ਲੱਤ ਹੈ ਆਦਤ ਹੈ ਵੋ ਬੜਤੀ ਹੀ ਜਾਤੀ ਹੈ।
1: ਡਾਕਟਰ ਸਾਹਿਬ, ਮੋਟੇ ਤੌਰ ਤੇ ਸਾਨੂੰ ਪਤਾ ਹੈ ਕਿ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ ਹੋ ਜਾਂਦਾ ਹੈ, ਮੂੰਹ ਦੇ ਨਾਲ ਜੁੜੇ ਹੋਏ ਵੱਖ ਵੱਖ ਅੰਗਾਂ ਦਾ ਕੈਂਸਰ ਵੀ ਹੁੰਦਾ ਹੈਗਾ, ਤੁਸੀਂ ਸਾਨੂੰ ਦੱਸੋ ਹੋਰ ਕਿਸ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਹ ਤੰਬਾਕੂ ਪੈਦਾ ਕਰਦਾ ਹੈ, ਕਿਸ ਕਿਸ ਤਰ੍ਹਾਂ ਦੇ ਕੈਂਸਰ ਤੰਬਾਕੂ ਕਰਕੇ ਹੋ ਜਾਂਦੇ ਨੇ?
2: ਲਗਭਗ 35% ਜੋ ਕੈਂਸਰ ਹੈ ਸਾਰੇ ਬੋਡੀ ਕੇ ਵੋ ਤੰਬਾਕੂ ਕੇ ਕਾਰਨ ਹੋ ਸਕਦੇ ਹੈ, ਤੋ ਇਸਕੇ ਅੰਦਰ ਲੇਕਿਨ ਮੁਖਿਅਤਾ ਜੋ ਹੈ ਤੰਬਾਕੂ ਸੇ ਹੋਣੇ ਵਾਲੇ ਕੈਂਸਰ ਮੂੰਹ ਕੇ ਹੈ, ਜੈਸੇ ਆਪਨੇ ਕਹਾ ਗਲੇ ਕੇ ਵੀ ਹੈ, ਅੰਨ ਨਲੀ ਕੇ ਯਾ ਕਹਤੇ ਹੈ ਕਿ ਫੂਡ ਪਾਈਪ ਕੇ ਹੈ, ਪਿੱਛੇ ਫੇਫੜੇ ਕੇ ਕੈਂਸਰ ਹੋ ਗਏ ਸ਼ਵਾਸ ਨਲੀ ਕੇ ਸਾਥ ਜੁੜੇ ਹੋਏ, ਫਿਰ ਨੀਚੇ ਜਾ ਕੇ ਪੇਟ ਕਾ ਕੈਂਸਰ, ਆਤੋਆ ਕੈਂਸਰ, ਕਿਡਨੀ ਕਾ ਕੈਂਸਰ, ਬੱਚੇਦਾਨੀ ਕਾ ਕੈਂਸਰ, ਅਗਰ ਫੀਮੇਲਸ ਵੀ ਅੱਜ ਕੱਲ੍ਹ ਜੋ ਹੈ ਟੋਬੈਕੋ ਕਾ ਯੂਜ਼ ਕਰਨੇ ਲੱਗੇ ਹੈ, ਤੋ ਬੱਚੇਦਾਨੀ ਕਾ ਕੈਂਸਰ, ਗਰਭਾਸ਼ਯ ਮੁੱਖ ਕਾ ਕੈਂਸਰ, ਤੋ ਯੇ ਸਾਰੇ ਕੈਂਸਰ ਜੋ ਹੈ ਔਰ ਪੈਨਕ੍ਰੀਆਸ ਕਾ ਕੈਂਸਰ ਜੋ ਕਿ ਕਾਫੀ ਅੱਜ ਕੱਲ੍ਹ ਖਤਰਨਾਕ ਇੱਕ ਰੂਪ ਆ ਰਿਹਾ ਹੈ, ਤੋ ਇਸ ਤਰ੍ਹਾਂ ਕੇ ਸਭੀ ਕੈਂਸਰ ਜੋ ਹੈ ਤੰਬਾਕੂ ਰਿਲੇਟਿਡ ਹੈ, ਨਾ ਸਿਰਫ ਕੈਂਸਰ ਬਲਕਿ ਹਾਰਟ ਡਿਜ਼ੀਜ਼ ਵੀ ਜੋ ਹੈ ਟੋਬੈਕੋ, ਕਿਉਂਕਿ ਤੰਬਾਕੂ ਜੋ ਹੈ ਖੂਨ ਕੀ ਨਲੀਆਂ ਕੋ ਸਿਕੁੜ ਦੇਤਾ ਹੈ, ਉਸਕੇ ਹਾਰਟ ਕੇ ਅੰਦਰ ਜੋ ਫਲੋ ਹੈ ਬਲੱਡ ਕਾ, ਤੋ ਹਾਰਟ ਕੀ ਵੋ ਸਪਲਾਈ ਵੀ ਹੈਂਪਰ ਹੋਤੀ ਹੈ, ਤੋ ਹਾਰਟ ਅਟੈਕ ਹੋਣੇ ਕਾ ਵੀ ਚਾਂਸ ਬੜ ਜਾਤਾ ਹੈ, ਔਰ ਇਸਕੇ ਇਲਾਵਾ ਸਾਂਸ, ਦਮਾ, ਅਸਥਮਾ ਔਰ ਫੇਫੜੇ ਕਾ ਖਰਾਬ ਹੋਣਾ, ਤੋ ਨਾ ਕੇਵਲ ਕੈਂਸਰ ਬਲਕਿ ਔਰ ਭਿਆਨਕ ਬਿਮਾਰੀਆਂ ਵੀ ਤੰਬਾਕੂ ਸੇ ਜੁੜੀ ਹੋਈ ਹੈ।
1: ਡਾਕਟਰ ਸਾਹਿਬ, ਪੈਸਿਵ ਸਮੋਕਿੰਗ ਕੀ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦਿਓ?
2: ਪੈਸਿਵ ਸਮੋਕਿੰਗ ਦਾ ਮਤਲਬ ਇਹ ਹੈ ਕਿ ਮੰਨ ਲੀਜੀਏ ਆਪ ਜੋ ਹੈ ਸਮੋਕ ਨਹੀਂ ਕਰਤੇ, ਲੇਕਿਨ ਆਪ ਜੋ ਜਿਸ ਗਰੁੱਪ ਮੇ ਬੈਠੇ ਹੋਏ ਹੈ ਵਹਾਂ ਪਰ ਦੋ ਤਿੰਨ ਲੋਕ ਸਮੋਕਿੰਗ ਕਰ ਰਹੇ ਹੈ, ਯਾ ਜੈਸੇ ਆਪ ਕਹੀਂ ਬੱਸ ਮੇ ਬੈਠੇ ਹੈ ਤੋ ਬੱਸ ਮੇ ਕੋਈ ਸਮੋਕ ਕਰ ਰਿਹਾ ਔਰ ਆਪ ਸਾਥ ਮੇ ਬੈਠੇ ਹੈ, ਠੀਕ ਹੈ ਨਾ, ਔਰ ਯਾ ਫਿਰ ਫੈਮਿਲੀ ਕੇ ਅੰਦਰ ਛੋਟੇ ਬੱਚੇ ਬੈਠੇ ਹੈ ਔਰ ਕੋਈ ਆਦਮੀ ਸਮੋਕ ਕਰ ਰਿਹਾ ਹੈ, ਤੋ ਵੋ ਧੂਆਂ ਜੋ ਹੈ ਵੋ ਉਸ ਉਨ ਲੋਕੋ ਮੇ ਵੀ ਜਾਤਾ ਹੈ ਜੋ ਆਸ ਪਾਸ ਸਮੋਕ ਨਹੀਂ ਕਰ ਰਹੇ ਹੋਤੇ, ਤੋ ਦਿਸ ਇਜ਼ ਕਾਲਡ ਪੈਸਿਵ ਸਮੋਕਿੰਗ, ਬਟ ਪੈਸਿਵ ਸਮੋਕਿੰਗ ਵੀ ਡੇਂਜਰਸ ਹੈ ਕਿਉਂਕਿ 15-20% ਜੋ ਕੈਂਸਰ ਕਾ ਰਿਸਕ ਹੈ ਵੋ ਪੈਸਿਵ ਸਮੋਕਿੰਗ ਸੇ ਵੀ ਹੋਤਾ ਹੈ, ਤੋ ਆਪਕੋ ਆਪਕੇ ਆਸ ਪਾਸ ਅਗਰ ਕੋਈ ਤੰਬਾਕੂ ਕਾ ਸੇਵਨ ਕਰ ਰਿਹਾ ਹੈ, ਸਮੋਕ ਕਰ ਰਿਹਾ ਹੈ, ਤੋ ਆਪ ਉਸਕੋ ਕਹੇ ਕਿ ਭਈਆ ਤੁਮ ਯਹਾਂ ਪੇ ਸਮੋਕਿੰਗ ਗਰੁੱਪ ਮੇ ਮਤ ਕਰੇ, ਅਗਰ ਕਰਨਾ ਤੋ ਬਾਹਰ ਜਾ ਕੇ ਕਰਨਾ।
1: ਡਾਕਟਰ ਸਾਹਿਬ, ਤੰਬਾਕੂ ਛੱਡਣ ਦੇ ਲਈ ਕਿਸ ਤਰ੍ਹਾਂ ਦੇ ਇਲਾਜ ਉਪਲਬਧ ਨੇ, ਕਿਸ ਤਰ੍ਹਾਂ ਦੇ ਕੈਂਸਰ ਦੇ ਇਲਾਜ ਜੋ ਤੰਬਾਕੂ ਕਰਕੇ ਪੈਦਾ ਹੋਏ ਨੇ ਉਹਦੇ ਵਿੱਚ ਦਿੱਤੇ ਜਾਂਦੇ ਆ?
2: ਤੋ ਤੰਬਾਕੂ ਕੇ ਲਈ ਛੋੜਨੇ ਕੇ ਲਈ ਕੁਛ ਦਵਾਈਆਂ ਵੀ ਹੈ ਔਰ ਕੁਛ ਤਰੀਕੇ ਹੈ ਜਿਸਸੇ ਆਪ ਉਸਕੇ ਲੱਤ ਸੇ ਬਚ ਸਕਤੇ ਹੈ ਔਰ ਯਾ ਉਸੇ ਛੋੜਨੇ ਮੇ ਆਪਕੋ ਹੈਲਪ ਕਰਤੀ ਹੈ, ਲੇਕਿਨ ਸਬਸੇ ਇੰਪੋਰਟੈਂਟ ਚੀਜ਼ ਹੈ ਕਿ ਆਪਕੋ ਪਹਿਲੇ ਇਹ ਨਿਸ਼ਚੈ ਕਰਨਾ ਹੈ ਕਿ ਮੁਝੇ ਤੰਬਾਕੂ ਛੋੜਨਾ ਹੈ, ਤੋ ਯੋਰ ਵਿਲ ਪਾਵਰ ਇਜ਼ ਮੋਸਟ ਇੰਪੋਰਟੈਂਟ, ਉਸਕੇ ਬਾਅਦ ਦਵਾਈਆਂ ਆਪਕੀ ਹੈਲਪ ਕਰਤੀ ਹੈ, ਤੋ ਉਸਮੇ ਇੱਕ ਕਿਉਂਕਿ ਤੰਬਾਕੂ ਮੇ ਜੋ ਨਿਕੋਟੀਨ ਹੈ ਵੋ ਐਡਿਕਸ਼ਨ ਕਰਤਾ ਹੈ, ਤੋ ਇਸ ਕਾਰਨ ਸੇ ਲੇਕਿਨ ਨਿਕੋਟੀਨ ਕੈਂਸਰ ਨਹੀਂ ਕਰਤਾ, ਤੋ ਨਿਕੋਟੀਨ ਜੋ ਹੈ ਉਸਕੇ

0: ਮਤਲਬ ਕਿ ਸਾਰਿਆਂ ਤੋਂ ਪਹਿਲਾਂ ਬੱਚੇ ਜਿਹੜਾ ਇਸਤੇਮਾਲ ਕਰਦੇ ਨੇ ਉਹ ਤੰਬਾਕੂ ਨੂੰ ਕਰਦੇ ਨੇ, ਉਹਦੇ ਬਾਅਦ ਬਾਕੀ ਨਸ਼ਿਆਂ ਦੇ ਪ੍ਰਤੀ ਰੁੱਖ ਕਰਦੇ ਨੇ, ਜਿਵੇਂ ਸ਼ਰਾਬ ਹੋ ਗਈ ਜਾਂ ਸੁੱਖਾ ਹੋ ਗਿਆ ਜਾਂ ਬਾਕੀ ਨਸ਼ੇ ਹੋ
1: ਗਏ। ਜੀ ਡਾਕਟਰ ਸਾਹਿਬ, ਗਰਭਵਤੀ ਔਰਤਾਂ ਦੇ ਵਿੱਚ, ਬੱਚਿਆਂ ਦੇ ਵਿੱਚ ਤੰਬਾਕੂ ਸੇਵਨ ਕਿੰਨਾ ਘਾਤਕ ਹੋ ਸਕਦਾ, ਇਹ ਉਹਨਾਂ ਨੂੰ ਮਾਨਸਿਕ ਕਿਸ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ?
0: ਗਰਭਵਤੀ ਮਹਿਲਾ ਚ ਤੰਬਾਕੂ ਦਾ ਇਸਤੇਮਾਲ ਨਾ ਸਿਰਫ ਉਹਨਾਂ ਨੂੰ ਨੁਕਸਾਨ ਕਰਦਾ ਬਟ ਜਿਹੜਾ ਬੱਚਾ ਉਹਨਾਂ ਦੇ ਪੇਟ ਚ ਪਲ ਰਿਹਾ ਉਹਦੇ ਤੇ ਵੀ ਨੁਕਸਾਨ ਕਰਦਾ। ਆਮ ਤੌਰ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜ਼ਿਆਦਾਤਰ ਲੋਕੀ ਆਪਣੀ ਬੋਰੀਅਤ ਨੂੰ ਖਤਮ ਕਰਨ ਵਾਸਤੇ ਸਮੋਕ ਕਰਦੇ ਨੇ, ਜਾਂ ਕਈ ਵਾਰੀ ਡਿਪਰੈਸ਼ਨ ਨੂੰ ਹੈਂਡਲ ਕਰਨ ਵਾਸਤੇ, ਜਾਂ ਹੋਰ ਇਹੋ ਜਿਹੀ ਮਾਨਸਿਕ ਬਿਮਾਰੀਆਂ ਨੇ, ਸਕਿਜ਼ੋਫਰੇਨੀਆ ਹੋ ਗਈ, ਬਾਕੀ ਸਟ੍ਰੈਸ ਹੋ ਗਿਆ, ਜਿਹਨੂੰ ਓਵਰਕਮ ਕਰਨ ਵਾਸਤੇ ਮਰੀਜ਼ ਦਾ ਇਸਤੇਮਾਲ, ਲੋਕੀ ਇਹਦਾ ਇਸਤੇਮਾਲ ਕਰਦੇ ਨੇ ਤੇ ਉਹਦੇ ਆਦੀ ਹੋ ਜਾਂਦੇ ਨੇ।
1: ਠੀਕ ਹੈ ਜੀ।
0: ਕਈ ਸਾਰੇ ਕੈਂਸਰ ਹੁੰਦੇ ਨੇ, ਲਗਭਗ ਸਾਰੇ ਤਰੀਕੇ ਦੇ ਕੈਂਸਰ ਆਦਮੀਆਂ ਚ ਤੰਬਾਕੂ ਨਾਲ ਹੋ ਸਕਦੇ ਨੇ
1: ਜੀ।
0: ਔਰਤਾਂ ਚ ਵੀ ਕੈਂਸਰ ਵੀ ਹੋਣ ਦਾ ਖਤਰਾ ਰਹਿੰਦਾ। ਸਾਂਸ ਦੀ ਬਿਮਾਰੀਆਂ ਬੜੀ ਜ਼ਿਆਦਾ ਹੁੰਦੀਆਂ ਨੇ ਜਿਹੜੇ ਲੋਕੀ ਸਮੋਕ ਫਾਰਮ ਆਫ ਟੋਬੈਕੋ ਲੈਂਦੇ ਨੇ, ਸਿਗਰੇਟ ਸਮੋਕ ਕਰਦੇ ਨੇ, ਬੀੜੀ ਸਮੋਕ ਕਰਦੇ ਨੇ, ਹੁੱਕਾ ਵਗੈਰਾ ਲੈਂਦੇ ਨੇ। ਹਾਰਟ ਦੀ ਬਿਮਾਰੀਆਂ, ਇਹ ਦੇਖਿਆ ਗਿਆ ਕਿ 60% ਹਾਰਟ ਦੀ ਬਿਮਾਰੀਆਂ ਚ ਲੋਕੀ ਤੰਬਾਕੂ ਜਾਂ ਉਹਦੇ ਵਰਗੇ ਕੋਈ ਪ੍ਰੋਡਕਟ ਦਾ ਇਸਤੇਮਾਲ ਕਰ ਰਹੇ ਹੁੰਦੇ ਨੇ। ਆਉਣ ਵਾਲੇ ਬੱਚੇ ਚ ਇਹ ਦਿਮਾਗ ਤੇ ਅਸਰ ਕਰਦੀ ਹੈ, ਉਹਨਾਂ ਚ ਕਈ ਵਾਰੀ ਇਹ ਦੇਖਿਆ ਗਿਆ ਕਿ ਉਹਨਾਂ ਦੀ ਸਮਝ ਉਨੀ ਜ਼ਿਆਦਾ ਨਹੀਂ ਹੁੰਦੀ, ਬੱਚਿਆਂ ਦਾ ਵਜਨ ਬਾਕੀ ਬੱਚਿਆਂ ਦੇ ਮੁਕਾਬਲੇ ਘੱਟ ਹੋ ਸਕਦਾ, ਉਹਨਾਂ ਦੀ ਗਰੋਥ ਸਲੋ ਹੋ ਸਕਦੀ ਹੈ, ਕੁਛ ਬਿਮਾਰੀਆਂ ਆਉਂਦੇ ਨੇ, ਕੁਛ ਅਨੁਵਾਂਸ਼ਿਕ ਡਿਫੈਕਟ ਹੋ ਸਕਦੇ ਨੇ ਬੱਚਿਆਂ ਨੂੰ, ਕਲੈਫਟ ਲਿਪ ਤੇ ਕਲੈਫਟ ਪੈਲੇਟ ਅਸੀਂ ਕਹਿੰਦੇ ਹਾਂ ਕਿ ਜਿਵੇਂ ਹੋਠ ਕੱਟੇ ਹੋਏ ਪੂਰੇ ਨਹੀਂ ਜੁੜਦੇ, ਉਸ ਤਰੀਕੇ ਦੀ ਬਿਮਾਰੀਆਂ ਇਹੋ ਜਿਹੇ ਬੱਚਿਆਂ 'ਚ ਦੇਖੀ ਜਾ ਸਕਦੀ ਜਿੱਥੇ ਮਾਂ ਟੋਬੈਕੋ ਦਾ ਇਸਤੇਮਾਲ ਕਰ ਰਹੀ ਹੈ।
1: ਜੀ ਡਾਕਟਰ ਸਾਹਿਬ, ਅਖੀਰ 'ਚ ਤੁਸੀਂ ਸਾਨੂੰ ਕੀ ਕਹੋਗੇ ਕਿ ਤੰਬਾਕੂ ਦੀ ਲੱਤ ਸਾਡੀ ਮਾਨਸਿਕ ਆਜ਼ਾਦੀ ਨੂੰ ਕਿਵੇਂ ਰੋਕਦੀ ਹੈ?
0: ਤੰਬਾਕੂ ਦੀ ਇੱਕ ਇਹੋ ਜਿਹੀ ਲੱਤ ਹੈ ਜਿਹੜੀ ਬੜੀ ਜਲਦੀ ਸ਼ੁਰੂ ਹੁੰਦੀ ਹੈ ਤੇ ਬੜੀ ਹੀ ਔਖੀ ਛੁੱਟਦੀ ਹੈ, ਪਰ ਚੰਗੀ ਗੱਲ ਇਹ ਹੈ ਕਿ ਇਹਦੀ ਲੱਤ ਬੜੇ ਲੰਬੇ ਟਾਈਮ ਜਾ ਕੇ ਲੱਗਦੀ ਹੈ
1: ਜੀ।
0: ਇਸ ਕਰਕੇ ਜੇ ਅਸੀਂ ਇਸ ਪ੍ਰੋਗਰਾਮ ਦੇ ਜਿਵੇਂ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ,
1: ਹਾਂਜੀ,
0: ਅਸੀਂ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਸਕੂਲ ਪ੍ਰੋਗਰਾਮ ਕਰਕੇ
1: ਜੀ,
0: ਕਿ ਬਚਾਵ ਹੀ ਸਾਰੇ ਤੋਂ ਚੰਗਾ ਇਲਾਜ ਹੈ ਕਿਸੇ ਵੀ ਨਸ਼ੇ ਦਾ
1: ਜੀ।
0: ਇਸ ਤਰੀਕੇ ਨਾਲ ਤੰਬਾਕੂ ਵਿੱਚ ਵੀ ਜੇ ਲੱਤ ਅਸੀਂ ਰੋਕਣਾ ਚਾਹੁੰਦੇ ਹਾਂ ਤਾਂ ਅਸੀਂ ਬਚਾਵ ਕਰਾਂਗੇ, ਬੱਚਿਆਂ ਨੂੰ ਆਗਾਹ ਕਰਾਂਗੇ, ਨੌਜਵਾਨਾਂ ਨੂੰ ਆਗਾਹ ਕਰਾਂਗੇ ਕਿ ਇਹਦੇ ਕੀ ਨੁਕਸਾਨ ਹੋ ਗਏ ਨੇ, ਕੀ ਫਾਇਦੇ ਹੁੰਦੇ ਨੇ, ਤੇ ਇਹਦਾ ਅੱਗੇ ਜਾ ਕੇ ਸਾਨੂੰ ਜੇ ਕਾਫੀ ਗੰਭੀਰ ਬਿਮਾਰੀਆਂ ਆਉਂਦੀਆਂ ਨੇ ਤਾਂ ਉਹਦਾ ਸਾਨੂੰ ਕੀ ਨੁਕਸਾਨ ਹੁੰਦਾ। ਕਾਫੀ ਹੱਦ ਤੱਕ ਸਰਕਾਰ ਨੇ ਵੀ ਇਸ ਤੇ ਮੁਹਿੰਮ ਜਾਰੀ ਕੀਤੀ ਹੈ, ਕੋਟਪਾ ਐਕਟ ਦੇ ਮੁਤਾਬਿਕ ਕਾਫੀ ਸਾਰੇ ਅਵੇਅਰਨੈਸ ਪ੍ਰੋਗਰਾਮ ਕਰਦੇ ਨੇ
1: ਜੀ।
0: ਸਿਗਰੇਟ ਦੇ ਜਾਂ ਬੀੜੀ ਦੇ ਪ੍ਰੋਡਕਟਸ ਤੇ ਇੱਕ ਵਾਰਨਿੰਗ ਆਉਂਦੀ ਹੈ
1: ਜੀ,
0: ਤੁਹਾਨੂੰ ਇਹ ਕੈਂਸਰ ਹੋ ਸਕਦਾ ਹੈ। ਪਬਲਿਕ ਪਲੇਸ ਤੇ ਸਮੋਕਿੰਗ ਬੰਦ ਕਰਾ ਕੇ ਸਰਕਾਰ ਨੇ ਕਾਫੀ ਸਾਰੇ ਚੰਗੇ ਕਦਮ ਚੱਕੇ ਨੇ
1: ਜੀ,
0: ਕਾਫੀ ਸਾਰੇ ਟੈਕਸ ਵਧਾ ਕੇ ਕਿ ਇਹਦੀ ਸਪਲਾਈ ਘੱਟ ਕੀਤੀ ਜਾ ਸਕੇ ਜਾਂ ਡਿਮਾਂਡ ਘੱਟ ਕੀਤੀ ਜਾ ਸਕੇ, ਉਹਦੇ ਨਾਲ ਇਸ ਲੱਤ ਤੋਂ ਬਚਿਆ ਜਾ ਸਕੇ
1: ਜੀ। ਡਾਕਟਰ ਸਾਹਿਬ, ਬੜੀ ਬਿਹਤਰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸ਼ੁਕਰੀਆ।
1: ਜੇ ਤੁਸੀਂ ਜਾਂ ਤੁਹਾਡੇ ਜਾਣਕਾਰ ਤੰਬਾਕੂ ਛੱਡਣਾ ਚਾਹੁੰਦੇ ਨੇ ਤਾਂ ਇੱਕ ਤਾਰੀਖ ਤੈਅ ਕਰੋ, ਦੋਸਤਾਂ ਅਤੇ ਪਰਿਵਾਰ ਦੀ ਮਦਦ ਲਓ, ਤਣਾਅ ਘਟਾਓ, ਯੋਗ ਅਤੇ ਕਸਰਤ ਕਰੋ, ਡਾਕਟਰ ਜਾਂ ਕੌਂਸਲਰ ਨਾਲ ਸੰਪਰਕ ਕਰੋ, ਤੰਬਾਕੂ ਵਾਲੇ ਸਾਥੀਆਂ ਅਤੇ ਥਾਵਾਂ ਤੋਂ ਦੂਰ ਰਹੋ। ਅਤੇ ਇਸ ਦੇ ਵਿੱਚ ਸਰਕਾਰ ਜਾਂ ਸਿਹਤ ਵਿਭਾਗ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਰਿਹਾ ਹੈ, ਇਹ ਜਾਣਨ ਲਈ ਅਸੀਂ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਓ ਕੇਂਦਰ ਦੇ ਨੋਡਲ ਅਫਸਰ, SMO ਅਤੇ ਪੰਜਾਬ ਸਰਕਾਰ ਦੇ ਮਾਨਸਿਕ ਸਿਹਤ ਸੰਭਾਲ ਪ੍ਰੋਗਰਾਮ ਦੇ ਇੰਚਾਰਜ ਡਾਕਟਰ ਅਰੁਣ ਬਾਂਸਲ ਜੀ ਦੇ ਨਾਲ ਵੀ ਗੱਲ ਕੀਤੀ, ਜੋ ਕਿ ਇੱਕ ਮਨੋਚਿਕਿਤਸਕ ਨੇ। ਉਹਨਾਂ ਨਾਲ ਕੀਤੀ ਗੱਲਬਾਤ ਤੁਹਾਡੀ ਨਜ਼ਰ ਹੈ।
2: ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ ਤੁਹਾਡਾ।
3: ਧੰਨਵਾਦ ਮਨਦੀਪ ਜੀ।
2: ਡਾਕਟਰ ਸਾਹਿਬ, ਨਸ਼ਾ ਛੁਡਾਓ ਕੇਂਦਰ ਦੇ ਵਿੱਚ ਇਲਾਜ ਦੇ ਲਈ ਜਦੋਂ ਤੁਹਾਡੇ ਕੋਲੇ ਮਰੀਜ਼ ਆਉਂਦਾ ਹੈ, ਭਰਤੀ ਹੁੰਦਾ ਹੈ, ਵਿਅਕਤੀ ਜੋ ਨਸ਼ਾ ਛੱਡਣ ਦੀ ਚਾਹ ਰੱਖਦਾ ਹੈ, ਪ੍ਰਕਿਰਿਆ ਕੀ ਹੈ ਇਲਾਜ ਕਰਨ ਦੀ, ਇਲਾਜ ਦੇ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਦੀ?
3: ਮਨਦੀਪ ਜੀ, ਇੱਥੇ ਸਾਡੇ ਕੋਲ 80 ਬੈੱਡ ਦਾ ਨਸ਼ਾ ਛੁਡਾਓ ਕੇਂਦਰ ਚੱਲਦਾ ਤੇ 60 ਬੈੱਡ ਦਾ ਰੀਹੈਬਿਲੀਟੇਸ਼ਨ ਸੈਂਟਰ ਚੱਲਦਾ ਸਾਡਾ। ਤੁਸੀਂ ਪਹਿਲਾਂ ਵੀ ਕਈ ਵਾਰ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ, ਆਪਾਂ ਸਰੋਤਿਆਂ ਨੂੰ ਪਤਾ ਹੈ ਕਿ ਆਪਣਾ ਇੱਥੋਂ ਦਾ ਜਿਹੜਾ ਨਸ਼ਾ ਛੁਡਾਓ ਕੇਂਦਰ ਕੋਈ ਪ੍ਰਕਿਰਿਆ ਨਹੀਂ ਹੈ, ਜਿਹੜਾ ਮਰਜ਼ੀ ਮਰੀਜ਼ ਜਦੋਂ ਮਰਜ਼ੀ ਕਿਵੇਂ ਵੀ ਆ ਸਕਦਾ ਤੇ ਕੋਈ ਔਖਾ ਕੰਮ ਨਹੀਂ ਹੈ ਕਿ OPD ਵਿੱਚ ਆਵੇ ਤੇ ਜਿਹੜਾ ਵੀ ਇੱਛੁਕ ਹੈ ਨਸ਼ਾ ਛੱਡਣ ਦਾ, ਪਹਿਲੀ ਗੱਲ ਤਾਂ ਇੱਛੁਕ ਹੋਣਾ ਚਾਹੀਦਾ ਹੈ, ਉਹਦੀ ਵਿਲ ਪਾਵਰ ਹੋਣੀ ਚਾਹੀਦੀ ਹੈ। ਜੇ ਪੇਰੈਂਟਸ ਨਾਲ ਆਉਂਦਾ ਹੈ ਜਾਂ ਕੋਈ ਇਕੱਲਾ ਵੀ ਆਉਂਦਾ, ਉਹਦੇ ਕੋਲ ਆਪਦਾ ਪਹਿਲੀ ਗੱਲ ਤਾਂ ਵੈਲਿਡ ਪਰੂਫ ਆਧਾਰ ਕਾਰਡ ਹੋਣੀ ਚਾਹੀਦਾ, ਡਾਕੂਮੈਂਟਸ ਹੋਣੇ ਚਾਹੀਦੇ ਹੈ, ਜਿਵੇਂ ਸਰਕਾਰ ਦੀਆਂ ਲੇਟੈਸਟ ਦਾਤਾ ਕਿ ਪੰਜਾਬ ਦਾ ਵਾਸੀ ਹੋਵੇ, ਠੀਕ ਹੈ, ਇਹ ਜ਼ਰੂਰੀ ਹੈ, ਅਤੇ ਆਪਦੇ ਨਾਲ ਉਹ ਆਪਦੇ 2 ਫੋਟੋਜ਼ ਲੈ ਕੇ ਆਵੇ, ਅਤੇ ਬਸ ਮੇਨ ਤਾਂ ਉਹਦੀ ਇੱਛਾ ਸ਼ਕਤੀ ਜ਼ਰੂਰੀ ਹੈ, ਛੱਡਣਾ ਚਾਹੁੰਦਾ ਹੋਵੇ ਕਿ ਮੈਂ ਨਸ਼ਾ ਛੱਡਣਾ ਹੈ, ਅਤੇ ਅਸੀਂ ਉਹਨੂੰ ਦਾਖਲ ਕਰ ਲੈਂਦੇ ਹਾਂ ਇੱਥੇ। ਦਾਖਲ ਕਰਨ ਦੇ ਨਾਲ ਮਤਲਬ ਇਹ ਨਹੀਂ ਵੀ ਕਿ ਦਵਾਈਆਂ ਨਾਲ, ਕੌਂਸਲਿੰਗ, ਸਾਈਕੋਥੈਰੇਪੀ ਅਤੇ ਫਾਰਮੈਕੋਥੈਰੇਪੀ ਜਿਹਨੂੰ ਕਿਸੇ, ਦਵਾਈਆਂ ਅਤੇ ਕੌਂਸਲਿੰਗ ਦੋਨਾਂ ਨਾਲ ਇਲਾਜ ਕੀਤਾ ਜਾਂਦਾ ਹੈ।

0: ਰਹਿਣ ਦੀ ਵਿਵਸਥਾ, ਖਾਣ ਦੀ ਵਿਵਸਥਾ, ਪਲੱਸ ਯੋਗਾ, ਜਿਮ ਸਭ ਕੁਛ ਹੈ ਸਾਡੇ ਕੋਲੇ, ਸਭ ਕੁਛ ਫ੍ਰੀ ਆਫ ਕੋਸਟ ਉਹਦਾ ਇਲਾਜ ਇੱਥੇ ਕੀਤਾ ਜਾਂਦਾ।
1: ਡਾਕਟਰ ਸਾਹਿਬ, ਜਦੋਂ ਮਰੀਜ਼ ਤੁਹਾਡੇ ਕੋਲੇ ਦਾਖਲ ਹੁੰਦਾ ਹੈ ਤਾਂ ਇਲਾਜ ਦੇ ਸਮੇਂ ਦੇ ਦੌਰਾਨ ਤੁਹਾਨੂੰ ਅਤੇ ਮਰੀਜ਼ ਨੂੰ ਨਸ਼ਾ ਛੱਡਣ ਲੱਗਿਆਂ ਤੰਬਾਕੂ ਦੇ ਜੋ ਹੋਰ ਇਸ ਤਰ੍ਹਾਂ ਦੇ ਨਸ਼ੇ ਨੇ ਜੋ ਤੰਬਾਕੂ ਦੇ ਨਾਲ ਮਿਲਦੇ ਜੁਲਦੇ ਆ ਉਹ ਕਰਦਾ ਹੈ, ਵੱਖ ਵੱਖ ਫੋਰਮ ਦੇ ਵਿੱਚ ਤੰਬਾਕੂ ਨਸ਼ਾ ਕਰ ਰਿਹਾ, ਤਾਂ ਤੁਹਾਨੂੰ ਤੇ ਮਰੀਜ਼ ਨੂੰ ਦੋਹਾਂ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਲਾਜ ਦੇ ਦੌਰਾਨ?
0: ਦੇਖੋ, ਬਹੁਤ ਜਦੋਂ ਮਰੀਜ਼ ਨਸ਼ਾ ਛੱਡਦਾ ਉਹਨੂੰ ਬਹੁਤ ਵਿਦਡਰੋਲਸ ਆਉਂਦੇ ਆ, ਸਾਨੂੰ ਵੀ ਬਹੁਤ ਚੈਲੰਜਸ ਫੇਸ ਕਰਨੇ ਪੈਂਦੇ ਉਹਦਾ ਬਿਹੇਵੀਅਰ, ਇਕੱਲਾ ਹੀ ਨਹੀਂ ਹੁੰਦਾ ਵੀ ਨਸ਼ਾ ਛੱਡਦਾ, ਉਹ ਦੇਖੋ ਨਸ਼ਾ ਇੱਕ ਮੈਂਟਲ ਡਿਸਆਰਡਰ ਹੈ, ਇਹ ਨਹੀਂ ਨਸ਼ਾ ਨਸ਼ੇ ਨਾਲ ਗ੍ਰਸਤ ਹੈ ਬੰਦਾ ਉਹ ਉਹਨੂੰ ਨਸ਼ੇੜੀ ਕਹਿਣਾ ਚਾਹੀਦਾ, ਜਿਹੜਾ ਅਡਿਕਟ ਹੈ ਉਹ ਬੇਸਿਕਲੀ ਮੈਂਟਲ ਪ੍ਰੋਬਲਮ ਹੈ, ਮੈਂਟਲੀ ਡਿਸਆਰਡਰ, ਉਹਨੂੰ ਸਾਨੂੰ ਇਕੱਲਾ ਨਹੀਂ ਵੀ ਨਸ਼ੇ ਦਾ ਇਲਾਜ ਕਰਦੇ ਆ, ਉਹਦਾ ਬਿਹੇਵੀਅਰ ਦਾ ਇਲਾਜ ਵੀ ਕਰਦੇ ਆ, ਜਿਹੜੀ ਉਹਨੂੰ ਮਾਨਸਿਕਤਾ ਹੈ ਉਹਦੀ ਉਸਦਾ ਇਲਾਜ ਕਰਦੇ ਆ, ਫੈਮਿਲੀ ਕਾਉਂਸਲਿੰਗ ਵੀ ਕਰਦੇ ਆ ਵੀ ਨਸ਼ੇ ਤੇ ਲੱਗਿਆ ਕਿਉਂ ਹੈ, ਜੜ ਤੋਂ ਫੜਦੇ ਆ, ਨਾਲੇ ਫੈਮਿਲੀ ਹਰ ਹਫ਼ਤੇ ਜਾਂ ਜਦੋਂ ਵੀ ਫੈਮਿਲੀਜ਼ ਹੁੰਦੀ ਫੈਮਿਲੀਜ਼ ਨੂੰ ਬਿਠਾ ਕੇ ਫੈਮਿਲੀਜ਼ ਦੀ ਕਾਉਂਸਲਿੰਗ ਕਰਦੇ ਆ, ਇੰਡੀਵਿਜੁਅਲ ਕਾਉਂਸਲਿੰਗ ਵੀ ਕਰਦੇ ਆ, ਕਈ ਵਾਰ ਉਹਨੂੰ ਕੋਈ ਨਾਲੋ ਅੰਡਰਲਾਈਨ ਕੋਈ ਜਿਹੜੀ ਵੀ ਉਹਨੂੰ ਅੰਡਰਲਾਈਨ ਮੈਂਟਲ ਡਿਸਆਰਡਰ ਹੈ, ਉਹਨੂੰ ਬਾਈਪੋਲਰ ਡਿਸਆਰਡਰ ਹੈ, ਐਂਜਾਇਟੀ ਡਿਸਆਰਡਰ, ਜੋ ਵੀ ਉਹ ਸੀ ਉਹਦਾ ਵੀ ਨਾਲ ਅਸੀਂ ਇਲਾਜ ਕਰਦੇ ਹਾਂ, ਕਿਉਂ ਜੇ ਬੰਦਾ ਨਸ਼ਾ ਛੱਡਦਾ ਵਾਇਲੈਂਟ ਹੁੰਦਾ ਤੋੜਭੰਨ ਵੀ ਕਰਦੇ ਆ, ਬੜੇ ਚੈਲੇਂਜਸ ਫੇਸ ਕਰਨੇ ਪੈਂਦੇ ਸਾਡੇ, ਬਹੁਤ ਕੁਛ ਆਪਸ 'ਚ ਵੀ ਲੜਾਈਆਂ ਹੁੰਦੀਆਂ ਉੱਥੇ ਬਹੁਤ ਕੁਛ, ਜਿਹੜਾ ਬੰਦਾ ਹੁੰਦਾ ਹੈ ਦੂਜਾ ਨਸ਼ਾ ਛੱਡ ਦਿੰਦਾ, ਪਰ ਨਿੱਕੇ ਨਿੱਕੇ ਨਸ਼ੇ ਜਿਵੇਂ ਹੁੰਦੇ ਆ, ਮੰਨ ਲਓ ਕਿ ਉਹ ਤੁਸੀਂ ਜਿਹੜੀ ਗੱਲ ਤੰਬਾਕੂ ਦੀ ਗੱਲ ਆ ਗਈ, ਤੰਬਾਕੂ ਛੱਡਣਾ ਉਹਨੂੰ ਔਖਾ ਲੱਗਦਾ ਹੈ, ਦੇਖੋ ਪਰ ਅਸੀਂ ਉਹ ਵੀ ਅਲਾਊ ਨਹੀਂ ਕਰਦੇ ਇੱਥੇ ਵੀ ਤੰਬਾਕੂ ਲੈ ਲਏ, ਸਾਨੂੰ ਉਹ ਚੀਜ਼ਾਂ ਬੜੀਆਂ ਮੈਨੇਜ ਕਰਨੀਆਂ ਔਖੀਆਂ ਹੁੰਦੀਆਂ।
1: ਡਾਕਟਰ ਸਾਹਿਬ, ਇਲਾਜ ਜਦੋਂ ਤੁਸੀਂ ਕਰਦੇ ਹੋ ਤਾਂ ਇਲਾਜ ਦੇ ਵਿੱਚ ਗੋਲੀਆਂ, ਇੰਜੈਕਸ਼ਨ ਜਾਂ ਕਿਸ ਤਰ੍ਹਾਂ ਰਹਿੰਦਾ ਹੈ, ਖਾਸ ਤੌਰ ਤੇ ਜੋ ਤੰਬਾਕੂ ਦਾ ਸੇਵਨ ਕਰਦੇ ਨੇ ਪੇਸ਼ੈਂਟ?
0: ਦੇਖੋ, ਉਹ ਹਰ ਮਰੀਜ਼ ਲਈ ਅਲੱਗ ਅਲੱਗ ਹੁੰਦੀ ਹੈ, ਐਜ਼ ਪਰ ਨੀਡ, ਹਰ ਮਰੀਜ਼ ਦਾ ਅਲੱਗ ਅਲੱਗ ਹੁੰਦਾ। ਤੰਬਾਕੂ ਵਾਸਤੇ ਸਪੈਸ਼ਲੀ ਨਿਕੋਟੀਨ ਪੈਚਿਸ ਹੁੰਦੇ, ਨਿਕੋਟੀਨ ਚਿੰਗਮ ਆਉਂਦੀ ਹੈ, ਅਲੱਗ ਅਲੱਗ ਦੀਆਂ ਗੋਲੀਆਂ ਹੁੰਦੀਆਂ, ਉਹਨਾਂ ਨੂੰ ਪਲੱਸ ਕਾਉਂਸਲਿੰਗ ਲਈ ਉਹਨਾਂ ਨੂੰ ਤੰਬਾਕੂ ਛੁਡਵਾਇਆ ਜਾਂਦਾ, ਅਤੇ ਬਾਕੀ ਜਿਹੜਾ ਦੂਜਾ ਗੋਲੀਆਂ ਜਾਂ ਤੁਸੀਂ ਕਹਿੰਦੇ ਫਲਿਊਡਸ ਵਗੈਰਾ, ਉਹ ਹਰ ਮਰੀਜ਼ ਦੀ ਨੀਡ ਦੇ ਮੁਤਾਬਕ ਉਹਨਾਂ ਨੂੰ ਉਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।
1: ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਜਿਹੜੇ ਇਲਾਜ ਲੈਂਦੇ ਆ, ਸ਼ੁਰੂ ਕਰਦੇ ਨੇ ਪਰ ਇਲਾਜ ਪੂਰਾ ਨਹੀਂ ਕਰਦੇ ਜਾਂ ਵਿੱਚ ਛੱਡ ਜਾਂਦੇ ਆ, ਉਹਨਾਂ ਨੂੰ ਤੁਸੀਂ ਕੀ ਆਖੋ?
0: ਇਹ ਦੇਖੋ, ਬੜਾ ਹੁੰਦਾ, ਬਹੁਤ ਸਾਰੇ ਮਰੀਜ਼ ਚਲੇ ਛੱਡ ਜਾਂਦੇ ਆ, ਬਹੁਤ ਸਾਰੇ ਰਿਲੈਪਸ ਹੁੰਦੇ ਆ, ਵਾਪਸ ਆਉਂਦੇ, ਜੋ ਛੱਡ ਜਾਂਦੇ ਵਾਪਸ ਵੀ ਆਉਂਦੇ, ਫਿਰ ਦੁਬਾਰਾ ਆਉਂਦੇ, ਮਹੀਨੇ ਬਾਅਦ ਦੁਬਾਰਾ ਸਾਨੂੰ ਬੇਨਤੀ ਕਰਦੇ ਦੁਬਾਰਾ ਦਾਖਲ ਕਰਾ ਲਓ। ਪਰ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਆਪਦਾ ਇੱਕ ਵਾਰ ਇਲਾਜ ਆਓ, ਪੂਰਾ ਡਿਟੋਕਸ ਹੋ ਕੇ ਜਾਓ, ਫਿਰ ਰੀਹੈਬਿਟੇਸ਼ਨ ਸੈਂਟਰ ਜਾਓ, ਉੱਥੇ ਟਾਈਮ ਲਾਓ, ਦੋ ਤਿੰਨ ਮਹੀਨੇ ਉੱਥੇ ਰਹਿ ਕੇ ਦਾਖਲ ਬਿਨਾਂ ਦਵਾਈ ਤੋਂ, ਮਤਲਬ ਡਰੱਗ ਫਰੀ ਹੋ ਕੇ ਜਾਓ, ਉੱਥੇ ਸਾਡਾ ਸਕਿੱਲ ਟ੍ਰੇਨਿੰਗ ਸੈਂਟਰ ਵੀ ਸ਼ੁਰੂ ਹੋ ਗਿਆ, ਸਕਿੱਲਸ ਇਨਵੋਲਵ ਹੋਵੋ, ਆਪਦਾ ਕਿੱਤਾ ਕਰੋ, ਇਹੀ ਇੱਕ ਪ੍ਰੋਪਰ ਟ੍ਰੀਟਮੈਂਟ ਹੈ। ਘੱਟੋ ਘੱਟ ਅਸੀਂ 2 ਸਾਲ ਡਰੱਗ ਫਰੀ ਰਹਿੰਦੇ ਹੋ, ਅਸੀਂ ਫਿਰ ਕਹਿੰਦੇ ਹਾਂ ਕਿ ਤੁਸੀਂ ਪ੍ਰੋਪਰ ਛੱਡ ਦਿੱਤਾ ਹੈ।
1: ਡਾਕਟਰ ਸਾਹਿਬ, ਪੰਜਾਬ ਸਰਕਾਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਰਹੀ ਹੈ? ਤੁਸੀਂ ਡੀ ਐਡਿਕਸ਼ਨ ਸੈਂਟਰ ਦੀ, ਰੀਹੈਬ ਸੈਂਟਰਸ ਦੀ ਗੱਲ ਕਰ ਰਹੇ ਹੋ, ਤਾਂ ਇਹਨਾਂ 'ਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਵੀ ਦੱਸ ਦਿਓ।
0: ਤੁਸੀਂ ਆਪ ਹੀ ਦੇਖ ਚੁੱਕੇ ਹੋ ਪਹਿਲਾਂ ਡੀ ਐਡਿਕਸ਼ਨ ਸੈਂਟਰ ਕੀ ਹੁੰਦੇ ਸੀ ਅਤੇ ਹੁਣ ਕੀ ਹੈ। ਦੇਖੋ, ਪੂਰੇ ਮਤਲਬ ਲੱਗਦਾ ਵੀ ਇਹ ਡੀ ਐਡਿਕਸ਼ਨ ਸੈਂਟਰ ਲੱਗਦੇ ਹੀ ਨਹੀਂ ਹੈ, ਐਡੇ ਵਧੀਆ ਮਤਲਬ ਸੈਂਟਰ ਬਣ ਚੁੱਕੇ ਨੇ, ਮਤਲਬ ਇੰਨੀਆਂ ਵਧੀਆ ਸੁਵਿਧਾਵਾਂ ਨੇ, ਮਤਲਬ ਸਾਰੇ ਫੁੱਲੀ ਏਅਰ ਕੰਡੀਸ਼ਨ ਸੈਂਟਰ ਹੈ, ਜੇ 80 ਬੈੱਡ ਦਾ, ਮੈਨੂੰ ਲੱਗਦਾ ਕਿ ਇੱਥੇ ਵਾਰ ਹੀ ਨਹੀਂ ਆਉਂਦੀ ਲੋਕਾਂ ਦੀ, ਮਤਲਬ ਇਹਦੇ ਲੋਕੀ ਆਪ ਛੱਡਣ ਦੇ ਇੱਛੁਕ, ਆਪ ਛੱਡਣਾ ਛੱਡਣ 'ਚ ਆਪ ਆ ਰਹੇ ਨੇ। ਸਕਿੱਲ ਟ੍ਰੇਨਿੰਗ ਸੈਂਟਰ ਸਾਡੇ ਸ਼ੁਰੂ ਹੋ ਚੁੱਕਿਆ, ਯੋਗਾ, ਜਿਮ, ਐਵਰੀਥਿੰਗ ਸਾਡੇ ਕੋਲ ਹੈ ਇੱਥੇ, ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਹੈ ਇੱਥੇ, ਮਤਲਬ ਰੀਕ੍ਰੀਏਸ਼ਨਲ ਰੂਮਸ ਹੈ, ਸਵੇਰੇ ਯੋਗਾ ਵਾਲੇ ਟੀਚਰਸ ਹੈ, ਪ੍ਰੋਪਰ ਯੋਗਾ ਵਾਲੇ ਟੀਚਰਸ ਆ ਰਹੇ ਹੈ, ਮਤਲਬ ਐਵਰੀਥਿੰਗ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ, ਵਰਲਡ ਕਲਾਸ ਫੈਸਿਲਿਟੀਜ਼ ਅਵੇਲੇਬਲ ਹੈ।
1: ਡਾਕਟਰ ਸਾਹਿਬ, ਤੰਬਾਕੂ ਨਿਸ਼ੇਧ ਦਿਵਸ ਨੂੰ ਲੈ ਕੇ, ਨੋ ਟੋਬੈਕੋ ਡੇ ਨੂੰ ਲੈ ਕੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੁਣਨ ਵਾਲਿਆਂ ਨੂੰ?
0: ਮੈਂ ਇਹ ਕਹੂੰਗਾ, ਤੰਬਾਕੂ ਹੈ ਮਤਲਬ ਇਹ ਸਾਰੀ ਬਿਮਾਰੀਆਂ ਜੜ ਹੈ, ਤੰਬਾਕੂ ਨਾਲ ਤੁਹਾਡੇ ਹਾਰਟ ਦੀ, ਲੰਗਸ ਦੀ, ਬ੍ਰੇਨ ਦੀ, ਮਤਲਬ ਜਿਹੜਾ ਤੰਬਾਕੂ ਹੈ ਇਹਨੂੰ ਗੇਟਵੇ ਡਰੱਗਸ ਕਹਿੰਦੇ ਹੈ, ਇੱਥੋਂ ਹੀ ਬੱਚਾ ਸ਼ੁਰੂ ਕਰਦਾ ਹੈ ਤੰਬਾਕੂ ਤੋਂ, ਅਲਕੋਹਲ ਤੋਂ, ਇੱਥੋਂ ਹੀ ਗਾਹ ਵੱਡੇ ਨਸ਼ਿਆਂ ਨੂੰ ਵੱਧਦਾ ਹੈ, ਇਸ ਲਈ ਆਪਾਂ ਨੂੰ ਇੱਥੇ ਹੀ ਰੋਕਥਾਮ ਲਾਉਣੀ ਚਾਹੀਦੀ ਹੈ, ਆਪਾਂ ਤੰਬਾਕੂ ਤੋਂ ਹੀ ਰੋਕਾਂਗੇ ਤਾਂ ਵੱਡੇ ਨਸ਼ਿਆਂ ਨੂੰ ਠੱਲ ਪਾ ਸਕਾਂਗੇ।
1: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ ਬੜੀ ਬਿਹਤਰ ਜਾਣਕਾਰੀ ਦੇਣ ਲਈ।
0: ਧੰਨਵਾਦ ਮਨਦੀਪ ਜੀ।
1: ਪਿਆਰੇ ਸਰੋਤਿਓ, ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ। ਆਓ ਅੱਜ ਇੱਕ ਵਾਅਦਾ ਕਰੀਏ, ਨਾ ਆਪ ਤੰਬਾਕੂ ਵਰਤਾਂਗੇ, ਨਾ ਕਿਸੇ ਹੋਰ ਨੂੰ ਵਰਤਣ ਲਈ ਪ੍ਰੇਰਿਤ ਕਰਾਂਗੇ, ਬਲਕਿ ਇਸ ਤੋਂ ਬਚਣ ਵਿੱਚ ਉਹਨਾਂ ਦੀ ਮਦਦ ਕਰਾਂਗੇ। ਤੁਹਾਡੀ ਇੱਕ ਸਹੀ ਚੋਣ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਚਾ ਸਕਦੀ ਹੈ। ਹੁਣ ਮੈਨੂੰ ਮਨਦੀਪ ਰਜੌਰਾ ਨੂੰ ਇਹ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਜੈ ਹਿੰਦ।
2: ਹੁਣੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ ਸੁਣ ਰਹੇ ਸੀ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸੁਖਾਂ ਦੇ ਵਾਰਿਸ। ਮਹਿਮਾਨ ਨੇ ਕਵੀ ਅਤੇ ਸ਼ਾਇਰਾ ਸਿਮਰਨ ਅਕਸ ਅਤੇ ਇਹਨਾਂ ਨਾਲ

0: ਮਨਦੀਪ ਰਜੌਰਾ। ਅੱਜ ਤੁਸੀਂ ਇਸ ਦਾ ਦੂਸਰਾ ਭਾਗ ਸੁਣ ਰਹੇ ਹੋ।
1: ਮੈਂ ਸ਼ਿਵ ਦੇ ਵਾਂਗੂ ਸ਼ਿਕਰਾ ਯਾਰ ਬਣਾ ਬੈਠੀ, ਮਾਏ ਨੀ ਮੈਂ ਸ਼ਿਵ ਦੇ ਵਾਂਗੂ ਸ਼ਿਕਰਾ ਯਾਰ ਬਣਾ ਬੈਠੀ, ਸੰਗ ਦਿਲ ਬਣਦੀ ਬਣਦੀ ਨੀ ਮੈਂ ਸੰਗ ਦਿਲ ਸੰਗ ਦਿਲ ਲਾ ਬੈਠੀ।
2: ਕੀ ਬਾਤ ਹੈ, ਕੀ ਬਾਤ ਹੈ।
1: ਸੰਗ ਦਿਲ ਅਸੀਂ ਪੱਥਰ ਦਿਲ ਨੂੰ ਆਖਦੇ ਹਾਂ, ਸੰਗ ਦਿਲ ਬਣਦੀ ਬਣਦੀ ਨੀ ਮੈਂ ਸੰਗ ਦਿਲ ਲਾ ਬੈਠੀ।
2: ਜੀ ਜੀ, ਬਹੁਤ ਅੱਛੇ। ਤੇ ਅੱਜ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਦਾ ਗਜ਼ਲਾਂ ਸੰਗ, ਨਜ਼ਮਾਂ ਸੰਗ ਪਿਆਰ ਵਧਾਉਣ ਲਈ, ਸਾਹਿਤ ਦੇ ਨਾਲ ਉਹਨਾਂ ਦੀ ਪ੍ਰੀਤ ਹੋਰ ਜ਼ਿਆਦਾ ਪੀੜ੍ਹੀ ਕਰਨ ਲਈ, ਨਵਿਆਂ ਨੂੰ ਸਾਹਿਤ ਦੇ ਨਾਲ ਜੋੜਨ ਲਈ ਖਾਸ ਤੌਰ ਤੇ ਸਾਡੇ ਸਟੂਡੀਓ ਚ ਮੌਜੂਦ ਨੇ ਉੱਗੇ ਅਦਾਕਾਰਾ, ਰੰਗਕਰਮੀ, ਸ਼ਾਇਰਾ ਡਾਕਟਰ ਸਿਮਰਨ ਅਕਸ।
3: ਅੱਜ ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿੱਚ ਸਿਮਰਨ, ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
1: ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਮਨਦੀਪ ਤੁਹਾਡਾ ਇਸ ਗੱਲ ਲਈ ਕਿ ਤੁਸੀਂ ਆਵਾਜ਼ ਮਾਰ ਲੈਂਦੇ ਹੋ, ਟੁੱਟਿਆਂ ਨੂੰ ਫੇਰ ਜੋੜ ਲੈਂਦੇ ਹੋ, ਹਨਾ।
3: ਤੇ ਤੁਹਾਡੀਆਂ ਨਜ਼ਮਾਂ ਨੂੰ, ਤੁਹਾਡੀਆਂ ਗਜ਼ਲਾਂ ਨੂੰ, ਕਵਿਤਾਵਾਂ ਨੂੰ ਪਿਆਰ ਬਹੁਤ ਮਿਲਿਆ, ਜਿਸ ਦੇ ਚਲਦਿਆਂ ਤੁਹਾਨੂੰ ਸੱਦੇ ਜਿਹੜੇ ਆ ਉਹ ਬਾਹਰਲੇ ਮੁਲਕਾਂ ਤੋਂ ਵੀ ਆਏ, ਤੁਸੀਂ ਗਏ ਵੀ, ਤੁਸੀਂ ਪਾਕਿਸਤਾਨ ਜਾ ਕੇ ਆਏ, ਤੁਹਾਡਾ ਯੂਰਪ ਦਾ ਰਿਹਾ, ਕੈਨੇਡਾ ਵੀ ਤੁਸੀਂ ਸ਼ਾਇਦ ਗਏ, ਅਤੇ ਉੱਥੇ ਜਾ ਕੇ ਤੁਸੀਂ ਕਿਵੇਂ ਮਹਿਸੂਸ ਕੀਤਾ, ਅਸੀਂ ਤੁਹਾਡਾ ਉਹ ਸਫ਼ਰ ਅਤੇ ਉੱਥੇ ਜੋ ਸਥਾਪਿਤ ਤੁਹਾਡੇ ਵਰਗੇ ਹੋਰ ਜਿਹੜੇ ਸਾਹਿਤਕਾਰ ਤੁਹਾਨੂੰ ਉੱਥੇ ਮਿਲੇ, ਉਹਨਾਂ ਦੇ ਨਾਲ ਜੋ ਮਿਲਣੀਆਂ ਰਹੀਆਂ, ਉੱਥੇ ਜਾ ਕੇ ਕੀ ਤੁਹਾਨੂੰ ਲੱਗਿਆ ਕਿ ਤੁਹਾਡਾ ਜੋ ਕੱਦ ਅਤੇ ਤੁਹਾਡਾ ਦਾਇਰਾ ਜਿਹੜਾ ਹੈ ਉਹ ਇੰਨਾ ਵਸੀਹ ਹੈ, ਅਤੇ ਤੁਹਾਨੂੰ ਉਨੀ ਕੁ ਹੈਰਾਨੀ ਜਿੰਨੀ ਕੁ ਅਸੀਂ ਸਮਝਦੇ ਹਾਂ ਵੀ ਹੁੰਦੀ ਹੈ, ਉਹ ਸਭ ਕੁਛ ਹੋਇਆ ਹੋਊਗਾ ਉਸ ਤਜਰਬੇ 'ਚ, ਅਸੀਂ ਜਾਣਨਾ ਚਾਹੁੰਦੇ
1: ਹਾਂ। ਜੇ ਗੱਲ ਹੈਰਾਨੀ ਦੀ ਰਹੀ, ਹਨਾ, ਤੁਸੀਂ ਘਰੋਂ ਜਦੋਂ ਕਦਮ ਪੁੱਟਦੇ ਹੋ, ਤੁਰਦੇ ਹੋ
3: ਜੀ,
1: ਮੈਨੂੰ ਹਮੇਸ਼ਾ ਇੱਕ ਰਾਜਵੰਤ ਰਾਜ ਨੇ, ਉਹਨਾਂ ਦਾ ਮੈਨੂੰ ਬਹੁਤ ਪਿਆਰਾ ਸ਼ੇਅਰ ਲੱਗਦਾ, ਉਹ ਗਜ਼ਲ ਵੀ ਸੁਨੀਲ ਸੱਜਲ ਹੋਰਾਂ ਦੀ ਆਵਾਜ਼ 'ਚ, ਮੈਨੂੰ ਮੇਰੀ ਰੂਹ ਦੇ ਬੜਾ ਨੇੜੇ ਆ। ਉਹ ਕਹਿੰਦਾ ਕਿ ਰੂਹਾਂ ਦਾ ਮੇਲ ਹੋਣਾ, ਰੁਤਬੇ ਮਿਟਾ ਕੇ ਆਵੀ।
3: ਜੀ, ਕੀ ਬਾਤ ਹੈ।
1: ਰੂਹਾਂ ਦਾ ਮੇਲ ਹੋਣਾ, ਰੁਤਬੇ ਮਿਟਾ ਕੇ ਆਵੀ, ਆਉਣਾ ਜੇ ਕੋਲ ਮੇਰੇ, ਖੁਦ ਨੂੰ ਭੁਲਾ ਕੇ ਆਵੀ।
3: ਬਈ ਵਾਹ,
1: ਮੈਨੂੰ ਇਹ ਚੀਜ਼ ਸਫ਼ਰ ਕਰਨ ਲੱਗਿਆ ਹਮੇਸ਼ਾ ਯਾਦ ਰਹਿੰਦੀ ਹੈ। ਜੇ ਤਾਂ ਮੈਂ ਆਪਣਾ ਆਪਾ ਹੀ ਨਾਲ ਲੈ ਕੇ ਤੁਰ ਪਈ, ਫਿਰ ਤਾਂ ਮੈਂ ਸਿਮਰਨ ਅਕਸ ਹੋ ਕੇ ਤੁਰੂੰ, ਫਿਰ ਤਾਂ ਮੈਂ ਇੱਕ ਮਾਂ ਵੀ ਆਪਣੇ ਨਾਲ ਲੈ ਕੇ ਤੁਰੂੰ, ਇੱਕ ਵਾਈਫ ਹੋਣਾ ਵੀ ਨਾਲ ਲੈ ਕੇ ਤੁਰੂੰ, ਉਹ ਜ਼ਿੰਮੇਵਾਰੀਆਂ ਵੀ, ਜਿਵੇਂ ਕਹਿੰਦੇ ਵੀ ਮੈਂ ਘਰ ਨੂੰ ਵੀ ਸਫ਼ਰ 'ਚ ਨਾਲ ਲੈ ਕੇ ਤੁਰੂੰ। ਹਨਾ, ਗੁਰਤੇਜ ਕੁਹਾਰ ਵਾਲਾ ਜੀ ਦਾ ਸ਼ੇਅਰ ਹੈ ਕਿ ਘਰਾਂ ਨੇ ਕੀ ਲਿਆ ਏਦਾਂ, ਮੁਸਾਫਿਰ ਹੋਣ ਨਾ ਦਿੱਤਾ, ਰਹੇ ਨਿੱਕੇ ਜਿਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ। ਜੇ ਮੈਂ ਉਹ ਸਾਰਾ ਕੁਛ ਨਾਲ ਲੈ ਕੇ, ਆਪਣਾ ਹੋਣਾ ਹੀ ਨਾਲ ਲੈ ਕੇ ਤੁਰ ਪਾਂ, ਤਾਂ ਮੈਨੂੰ ਨਹੀਂ ਲੱਗਦਾ ਫਿਰ ਮੈਂ ਕੁਛ ਸਿੱਖ ਪਾਊਂਗੀ, ਕੁਛ ਹਨਾ ਨਵਾਂ ਗ੍ਰਹਿਣ ਕਰ ਪਾਊਂ। ਸੋ ਮੈਂ ਸਿਮਰਨ ਅਕਸ ਘਰੇ ਛੱਡ ਜਾਂਦੀ ਹੁੰਦੀ ਹਾਂ ਵੀ ਇਹਨੂੰ ਘਰੇ ਰਹਿਣ ਦਿਓ। ਮੈਂ ਬੜਾ ਇੱਕ ਅਣਭੋਲ ਬੱਚਾ ਹੋ ਕੇ ਤੁਰਦੀ ਹਾਂ, ਜਿਹਨੇ ਪਹਿਲੀ ਵਾਰ ਅੱਖ ਖੋਲੀ ਹੋਵੇ। ਜਿੱਦਾਂ ਅਸੀਂ ਜ਼ੋਰਬਾ ਦਾ ਗ੍ਰੀਕ ਕਿਤਾਬ ਪੜ੍ਹਦੇ ਹਾਂ ਤਾਂ ਉਹ ਹਰ ਚੀਜ਼ 'ਤੇ ਹੈਰਾਨ ਹੁੰਦਾ, ਸੋ ਸਫ਼ਰ ਦੇ ਵਿੱਚ ਮੈਂ ਇੱਦਾਂ ਹੀ ਹੁੰਦੀ ਹਾਂ ਕਿ ਮੈਂ ਹਰ ਨਿੱਕੀ ਤੋਂ ਨਿੱਕੀ ਗੱਲ 'ਤੇ ਹੈਰਾਨ ਹੁੰਦੀ ਹਾਂ। ਮੈਨੂੰ ਬਹੁਤ ਵੱਡੀ ਹੈਰਾਨੀ ਹੋਈ ਕਿ ਮੈਂ ਸਾਬਰ ਅਲੀ ਸਾਬਰ ਦੇ ਨਾਲ ਹਾਂ, UK ਦੇ ਵਿੱਚ ਮੈਂ ਬਾਬਾ ਨਜ਼ਮੀ ਜੀ ਦੇ ਨਾਲ ਹਾਂ, ਮੈਂ ਤਾਹਿਰਾ ਸਰਾ ਦੀ ਸੰਗਤ ਮਾਣ ਰਹੀ ਹਾਂ, ਜਾਂ ਮੈਂ ਇਸ ਵਾਰ ਜਦੋਂ ਕੈਨੇਡਾ ਗਈ ਹਾਂ ਤਾਂ ਸਾਡੇ ਬਹੁਤ ਵੱਡੇ ਸ਼ਾਇਰ ਨੇ, ਅਗਰਬੱਤੀ ਉਹਨਾਂ ਦੀ ਕਿਤਾਬ ਹੈ, ਜਸਵਿੰਦਰ ਜੀ ਬਹੁਤ ਘੱਟ ਮਹਿਫਲਾਂ 'ਚ ਇੱਧਰ ਹੁੰਦੇ ਨੇ, ਜਾਂ ਸਾਡੇ ਇੱਕ, ਮੈਂ ਜੇ ਕਹਾਂ ਕਿ ਮੋਸਟ ਇੰਟਲੈਕਚੁਅਲ ਜੇ ਕੋਈ ਕਵੀ ਹੈ, ਸਭ ਤੋਂ ਵਿਦਵਾਨਾਂ 'ਚੋਂ ਜੇ ਕੋਈ ਕਵੀ ਹੈ, ਬਹੁਤ ਘੱਟ ਜਾਣੇ ਨਾਮ ਜਾਣਦੇ ਹੋਣਗੇ, ਸੁਖਪਾਲ ਜੀ ਨੇ, ਉਹਨਾਂ ਦੀ ਕਿਤਾਬ ਚੁੱਪ ਚੁਪੀਤੇ ਚੇਤਰ ਚੜਿਆ, ਜਾਂ ਰਹਿਣ ਕਿਥਾ ਉਹਨਾਂ ਹੀ ਕਿਤਾਬ ਹੈ ਉਹਨਾਂ ਦੀ, ਤੇ ਮੈਂ ਉਹਨਾਂ ਨੂੰ ਮਿਲ ਕੇ ਆਈ ਤਾਂ ਮੈਨੂੰ ਲੱਗਦਾ ਹੁੰਦਾ ਵੀ ਮੈਂ ਜੇ ਉਹ ਦੋ ਪਲ ਮੈਨੂੰ ਨਾ ਪੁੱਛਣ ਜਾਂ ਮੈਂ ਚੇਤੇ ਨਾ ਕਰਾਂ, ਮੈਨੂੰ ਆਪਣਾ ਨਾਮ ਵਿਸਰ ਜੇ ਉਹਨਾਂ ਦੇ ਸਾਹਮਣੇ, ਮੈਂ ਕੌਣ ਹਾਂ। ਤਾਂ ਉਹਨਾਂ ਨੂੰ ਜਦੋਂ ਮਿਲਦੇ ਹਾਂ ਤਾਂ ਮੈਂ ਆਪਣਾ ਭਾਂਡਾ ਖਾਲੀ ਕਰਕੇ ਲੈ ਕੇ ਜਾਂਦੀ ਹਾਂ ਵੀ ਇਹਦੇ 'ਚ ਕੁਛ ਮੈਂ ਸਮਾ ਕੇ ਮੋੜ ਲਿਆਵਾਂ। ਪਰ ਹਾਂ, ਤਜਰਬੇ ਬਹੁਤ ਕਮਾਲ ਦੇ ਨੇ। ਤੁਸੀਂ ਉਹਨਾਂ ਲੋਕਾਂ, ਵੱਡੇ ਲੋਕਾਂ ਨੂੰ ਜਦੋਂ ਵੇਖਦੇ ਹੋ ਨਾ, ਫਿਰ ਤੁਸੀਂ ਇਹ ਸਿੱਖਦੇ ਹੋ ਕਿ ਕਿਵੇਂ ਵੱਡੇ ਹੋਈਦਾ, ਹਨਾ। ਕਿਉਂਕਿ ਆਪਣੇ ਆਪ ਕੋਈ ਕੁਛ ਨਹੀਂ ਬਣਦਾ, ਉਸ ਬਣਨ ਦੇ ਪਿੱਛੇ ਤੁਹਾਡੇ ਆਪਣੇ ਬੜੇ ਵਸੀਲੇ ਹੁੰਦੇ ਨੇ। ਤਾਂ ਮੈਨੂੰ ਲੱਗਦਾ ਹੁੰਦਾ ਕਿਵੇਂ ਵਿਚਰੀਦਾ। ਤੁਸੀਂ ਕਹਿੰਦੇ ਹੋ ਕਿ ਆਪਣਾ ਕੱਦ ਵਸੀਹ ਹੁੰਦਾ, ਪਰ ਮੈਂ ਕਹਿੰਦੀ ਹਾਂ ਕਿ ਆਪਣੇ ਕੱਦ ਤੋਂ ਪਾਰ ਹੋ ਕੇ ਦੇਖਣਾ ਕਿਵੇਂ ਆ, ਮੈਂ ਇਹ ਸਿੱਖ ਕੇ ਆਉਂਦੀ ਹਾਂ। ਸਗੋਂ ਦੀ ਮੈਂ ਸਿਮਟਣਾ ਸਿੱਖ ਕੇ ਆਉਂਦੀ ਹਾਂ। ਮੈਂ ਕਿ ਕੈਨੇਡਾ ਗਈ ਸੀ ਤਾਂ ਮੈਂ ਨਹੀਂ ਸੀ ਦੱਸਿਆ ਕਿ ਮੈਂ ਆ ਰਹੀ ਹਾਂ, ਪਰ ਮੇਰੇ ਮਨ 'ਚ ਕੁਛ ਨਾਮ ਸੀ। ਮੈਂ ਸੁਖਪਾਲ ਜੀ ਨੂੰ ਮਿਲਣ ਗਈ ਸੀ, ਨਵਤੇਜ ਭਾਰਤੀ ਜੀ ਨੇ ਲੀਲਾ ਕਿਤਾਬ ਉਹਨਾਂ ਦੀ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ, ਅਜਮੇਰ ਰੋਡੇ ਜੀ ਨੇ, ਜਸਵਿੰਦਰ ਜੀ ਨੇ, ਪ੍ਰੀਤ ਮਨਪ੍ਰੀਤ ਬਹੁਤ ਕਮਾਲ ਦੇ ਪਿਆਰੇ ਗਜ਼ਲ ਗੋਨੇ, ਦਵਿੰਦਰ ਗੌਤਮ, ਕਿੰਨੇ ਨਾਮ ਨੇ। ਜਾਂ UK ਦੇ ਵਿੱਚ ਮੈਂ ਕਹਾਂ, ਇਸ ਵਕਤ ਇੱਕ ਕਵੀ ਨੇ ਉੱਥੇ, ਰਜਿੰਦਰਜੀਤ ਪਾਜੀ ਨੇ, ਸਾਵੇਂ ਅੱਖਰ ਉਹਨਾਂ ਦੀ ਕਿਤਾਬ ਹੈ। ਐਸੇ ਕਮਾਲ ਦੇ ਬੰਦੇ ਨੇ, ਮੈਂ

0: ਤਾਂ ਬਸ ਉਹਨਾਂ ਲੋਕਾਂ ਨੂੰ ਦੇਖਣ, ਮਿਲਣ, ਤੇ ਸ਼ਾਇਦ ਉਹਨਾਂ ਦੀ ਖੁਸ਼ਬੂ, ਉਹਨਾਂ ਦੀ ਮਹਿਕ ਆਪਣੇ ਅੰਦਰ ਉਤਾਰਨ ਜਾਣੀ ਹੁੰਦੀ ਆ, ਹਨਾ। ਪਰ ਇਹਦੇ ਨਾਲ ਮੇਰਾ ਕੱਦ ਵੱਡਾ ਹੋ ਜਾਂਦਾ ਤਾਂ ਸੌ ਬਿਸਮਿਲ੍ਲਾ, ਸੋਨੇ ਤੇ ਸੁਹਾਗਾ, ਹਨਾ। ਤਾਂ ਇੱਧਰ ਆ ਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਬੜੀਆਂ ਚੀਜ਼ਾਂ, ਜਿੱਦਾਂ ਮੈਂ ਆਪਣੇ ਬੱਚਿਆਂ ਨੂੰ ਦੱਸਿਆ, ਉੱਥੋਂ ਦੀ ਸਫਾਈ, ਉੱਥੋਂ ਦਾ ਜਿਹੜਾ ਸਲੀਕਾ ਸਿਸਟਮ, ਰਹਿਣਾ ਸਹਿਣਾ, ਦੂਜਾ ਕਿ ਅਸੀਂ ਕੀ ਨਹੀਂ ਕਰਨਾ ਹੁੰਦਾ ਵੱਡਿਆਂ 'ਚ ਜਾ ਕੇ, ਇਹ ਸਿੱਖ ਕੇ ਆਈਦਾ। ਸੋ ਮੇਰੇ ਲਈ ਮੈਨੂੰ ਲੱਗਦਾ ਸਫ਼ਰ ਹੀ ਜ਼ਿੰਦਗੀ ਆ, ਅਤੇ ਜ਼ਿੰਦਗੀ ਇੱਕ ਸਫ਼ਰ ਹੈ। ਮੈਨੂੰ ਲੱਗਦਾ ਕਿ ਤੁਸੀਂ ਕਿੰਨੀ ਵੱਡੀ ਸਮੱਸਿਆ 'ਚੋਂ, ਸਫ਼ਰ ਤੇ ਨਿਕਲ ਜਾਓ। ਘਰੇ ਝਗੜੇ ਨੇ, ਸਫ਼ਰ ਤੇ ਨਿਕਲ ਜਾਓ। ਕੁਝ ਸੁੱਝ ਨਹੀਂ ਰਿਹਾ, ਰੁਕੇ ਹੋਏ ਹੋ, ਸਫ਼ਰ ਤੇ ਨਿਕਲ ਜਾਓ। ਬਹੁਤ ਹੀ ਤੇਜ਼ ਵਹਾਅ ਹੋ ਰਿਹਾ, ਸਫ਼ਰ ਤੇ ਨਿਕਲ, ਜਿਵੇਂ ਸਾਡੀ ਪੰਜਾਬੀਆਂ ਦੀ ਚਾਹ ਹੁੰਦੀ ਹੈ। ਮੈਨੂੰ ਲੱਗਦਾ ਕਿ ਸਫ਼ਰ ਵੀ ਉੱਡੀ, ਜੇ ਨਾ ਹੁੰਦਾ ਤਾਂ ਗੁਰੂ ਨਾਨਕ ਉਦਾਸੀਆਂ ਨਾ ਕਰਦੇ, ਮਹਾਤਮਾ ਬੁੱਧ ਇੱਕ ਜਗ੍ਹਾ ਤੇ ਟਿਕ ਕੇ ਬਹਿ ਜਾਂਦੇ, ਗਿਆਨ ਪ੍ਰਾਪਤੀ ਤੋਂ ਬਾਅਦ ਘਰਾਂ ਨੂੰ ਨਾ ਪਰਤਦੇ। ਬਸ ਮੈਨੂੰ ਲੱਗਦਾ ਕਿ ਇਹੀ ਹੁੰਦਾ, ਚੋਗਾ ਚੁਗਣਾ ਇਕੱਲਾ ਨਹੀਂ, ਅਸੀਂ ਉਹਦੇ ਨਾਲ ਬੜਾ ਕੁਛ ਚੁਗਣਾ ਹੁੰਦਾ
1: ਜੀ। ਸਿਮਰਨ, ਜਿਹੜੇ ਸਫ਼ਰਾਂ ਤੇ ਨਹੀਂ ਜਾ ਸਕਦੇ, ਜਿਹੜੇ ਬਾਹਰ ਨਹੀਂ ਨਿਕਲ ਸਕਦੇ, ਜਾਂ ਆਪਣੇ ਜ਼ਹਿਨ ਨੂੰ ਉਹ ਸਾਹਿਤਕ ਸਫ਼ਰ ਤੇ ਨਹੀਂ ਲਿਜਾ ਸਕਦੇ, ਕਵਿਤਾ ਇਹ ਕੰਮ ਕਰਦੀ ਹੈ, ਨਜ਼ਮ ਗਜ਼ਲ ਇਹ ਕੰਮ ਕਰਦੀ ਹੈ। ਤੇ ਹੁਣ ਤੁਸੀਂ ਸਾਨੂੰ ਲੈ ਚੱਲੋ ਕਿਸੇ ਅਜਿਹੇ ਹੀ ਸਫ਼ਰ ਤੇ, ਕਿਤੇ ਅਜਿਹੇ ਹੀ ਸੁਹਾਵਣੇ ਸਫ਼ਰ ਤੇ
0: ਜੀ। ਮੈਂ ਨਵੀਂ ਗਜ਼ਲ ਦੇ ਦੋ ਚਾਰ ਸ਼ੇਅਰ ਸਾਂਝੇ ਕਰਦੀ ਹਾਂ ਕਿ ਰਾਤ ਅਵੱਲਾ ਕਹਿਰ ਕਮਾ ਗਈ, ਰਾਤ ਅਵੱਲਾ ਕਹਿਰ ਕਮਾ ਗਈ, ਨੀਂਦਰ ਮੇਰਾ ਸੁਪਨਾ ਖਾ ਗਈ।
1: ਕਿਆ ਬਾਤ ਹੈ, ਵਾਹ।
0: ਰਾਤ ਅਵੱਲਾ ਕਹਿਰ ਕਮਾ ਗਈ, ਨੀਂਦਰ ਮੇਰਾ ਸੁਪਨਾ ਖਾ ਗਈ, ਉਸਨੇ ਮੁੱਖ ਪਰਾਂ ਕੀ ਕੀਤਾ, ਉਸਨੇ ਮੁੱਖ ਪਰਾਂ ਕੀ ਕੀਤਾ, ਧਰਤੀ ਪੁੱਠਾ ਗੇੜਾ ਖਾ ਗਈ।
1: ਓਏ ਵਾਹ ਵਾਹ ਵਾਹ।
0: ਉਸਨੇ ਮੁੱਖ ਪਰਾਂ ਕੀ ਕੀਤਾ, ਧਰਤੀ ਪੁੱਠਾ ਗੇੜਾ ਖਾ ਗਈ, ਹੁਣ ਨਾ ਖੌਫ ਤੇ ਨਾ ਕੋਈ ਖਵਾਹਿਸ਼,
1: ਜੀ
0: ਹੁਣ ਨਾ ਖੌਫ ਤੇ ਨਾ ਕੋਈ ਖਵਾਹਿਸ਼, ਮੈਨੂੰ ਇਹ ਅਣਹੋਣੀ ਪਾ ਗਈ।
1: ਕਿਆ ਬਾਤ ਹੈ।
0: ਰਾਤ ਅਵੱਲਾ ਕਹਿਰ ਕਮਾ ਗਈ, ਨੀਂਦਰ ਮੇਰਾ ਸੁਪਨਾ ਖਾ ਗਈ।
1: ਕਿਆ ਬਾਤ ਹੈ, ਬਹੁਤ ਅੱਛੇ।
0: ਸਿਮਰਨ,
1: ਜੋ ਤੁਹਾਡੇ ਆਦਰਸ਼ ਕਵੀ ਨੇ, ਆਦਰਸ਼ ਗਜ਼ਲਗੋ ਨੇ, ਬਹੁਤ ਸਾਰੇ ਨਾਂ ਤੁਸੀਂ ਲਏ ਵੀ ਹੈ
0: ਜੀ,
1: ਪਰ ਉਦਾਹਰਨ ਦੇ ਤੌਰ ਤੇ ਜੇ ਤੁਹਾਨੂੰ ਕਿਹਾ ਜਾਵੇ ਕਿ ਆਪਣੀ ਨਹੀਂ ਸਗੋਂ ਕਿਸੇ ਹੋਰ ਸ਼ਾਇਰ ਦੀ ਬਿਹਤਰੀਨ ਕਿਤਾਬ ਖਰੀਦ ਕੇ ਤੁਸੀਂ ਕਿਸੇ ਆਪਣੇ ਦੋਸਤ ਨੂੰ ਤੋਹਫੇ ਦੇ ਰੂਪ ਦੇ ਵਿੱਚ ਦੇਣੀ ਹੈ, ਤਾਂ ਉਹ ਸ਼ਾਇਰ ਅਤੇ ਉਹ ਕਿਤਾਬ ਕਿਹੜੀ ਹੋਵੇਗੀ?
0: ਇਹ ਤਾਂ ਬਹੁਤ ਲੰਬੀ ਲਿਸਟ ਹੋ ਸਕਦੀ ਹੈ, ਹਨਾ। ਪਹਿਲੀ ਗੱਲ ਤਾਂ ਮੈਨੂੰ ਇਹ ਲਿਖਦਾ ਵੀ ਜਿਹੜਾ ਵੀ ਬੰਦਾ ਲਿਖ ਰਿਹਾ, ਕਈ ਵਾਰੀ ਸਾਡੇ ਕੋਲ ਨਾ ਬੜਾ ਵੱਡਾ ਆਉਂਦਾ ਕਿ ਨਵੇਂ ਬੱਚੇ ਧੜਾਧੜ ਕਿਤਾਬਾਂ ਛਾਪ ਰਹੇ ਨੇ, ਮਾੜੀ ਕਵਿਤਾ ਆ ਰਹੀ ਆ, ਪਰ ਮੈਨੂੰ ਇਹ ਲੱਗਦਾ ਕਿ ਮਾੜੀ ਸੰਗਤ ਔਰ ਮਾੜੀਆਂ ਚੀਜ਼ਾਂ ਜੋ ਸਿਨੇਮਾ ਪਰੋਸ ਰਿਹਾ ਜਾਂ ਸਾਨੂੰ ਮੀਡੀਆ ਪਰੋਸ ਰਿਹਾ, ਉਹਦੇ ਨਾਲੋਂ ਤਾਂ ਮਾੜੀ ਕਵਿਤਾ ਲਿਖ ਲੈਣ ਤਾਂ ਫਿਰ ਵੀ ਚੰਗਾ, ਕਦੇ ਮਾੜੇ ਤੋਂ ਕੱਚ ਤੋਂ ਪੱਕ ਵੱਲ ਵੀ ਜਾਣਗੇ, ਹਨਾ। ਤੇ ਬਸ ਉਹਨਾਂ ਨੂੰ ਅਸੀਂ ਇਹ ਚੇਤੇ ਕਰਾਉਂਦੇ ਰਹੀਏ, ਝਿੜਕ ਕੇ ਮੋੜਨ ਦੇ ਨਾਲੋਂ ਉਹਨਾਂ ਦਾ ਹੱਥ ਫੜ ਕੇ ਲਿਆਈਏ ਤਾਂ ਜ਼ਿਆਦਾ ਚੰਗਾ,
1: ਹਨਾ।
0: ਤਾਂ ਮੈਨੂੰ ਲੱਗਦਾ ਹੁੰਦਾ ਵੀ ਜੋ ਵੀ ਆਉਂਦਾ ਮੈਂ ਉਹ ਪੜ੍ਹਦੀ ਹਾਂ, ਔਰ ਉਹਦੀ ਇੱਕ ਨੇਕ ਰਾਏ ਦੇ ਦਈਦੀ ਆ ਵੀ ਇਹਨੂੰ ਹਲੇ ਆਪਾਂ ਐਂ ਕਰ ਸਕਦੇ ਹਾਂ, ਹਲੇ ਸਾਨੂੰ, ਮੈਨੂੰ ਖੁਦ ਨੂੰ ਮੈਂ ਕਹਿੰਦੀ ਹਾਂ ਕਿ ਰਿਆਜ਼ ਹੀ ਤਾਂ ਸਾਡੇ ਲਈ ਹੈ, ਪੜ੍ਹਨਾ ਸਾਡਾ ਰਿਆਜ਼ ਹੈ। ਤਾਂ ਜਦੋਂ ਕਿਤਾਬਾਂ ਦੀ ਗੱਲ ਕਰਦੇ ਹਾਂ ਤਾਂ ਮੈਂ ਸ਼ਾਇਰਾਂ ਦੇ ਨਾਮ ਹੀ ਲਊਂਗੀ ਕਿ ਇਸ ਵਕਤ ਜੇ ਅਸੀਂ ਇਸ ਵਕਤ ਦੇ, ਮੈਂ
1: ਸਮਕਾਲੀ,
0: ਹਾਂ ਇਸ ਸਮੇਂ ਦੇ ਜੋ, ਤਾਂ ਅਸੀਂ ਉਹਨਾਂ 'ਚ ਵਿਜੇ ਵਿਵੇਕ ਜੀ ਸਭ ਤੋਂ ਮੈਂ ਪਹਿਲਾ ਨਾਮ ਜਿਨ੍ਹਾਂ ਦਾ ਮੈਂ ਲੈਂਦੀ ਹਾਂ। ਵਿਜੇ ਵਿਵੇਕ ਜੀ, ਜਿਵੇਂ ਤੁਸੀਂ ਸਫ਼ਰ ਦੀ ਗੱਲ ਕੀਤੀ ਸੀ, ਉਹ ਕਹਿੰਦੇ ਨੇ ਅੰਦਰ ਦਾ ਸਫ਼ਰ ਕਿਵੇਂ ਕਰਨਾ, ਅਸੀਂ ਵਿਜੇ ਵਿਵੇਕ ਦੀ ਕਵਿਤਾ 'ਚ ਦੇਖ ਸਕਦੇ ਹਾਂ। ਗੁਰਤੇਜ ਕੁਹਾਰ ਵਾਲਾ ਜੀ ਨੇ, ਜਸਵਿੰਦਰ ਜੀ ਨੇ ਅਗਰਬੱਤੀ ਵਾਲੇ, ਹਨਾ। ਜੇ ਮੈਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਹੋਵੇ ਕਿ 2018 ਦੇ ਵਿੱਚ 29 ਮਾਰਚ ਨੂੰ ਮੈਨੂੰ ਇੱਕ ਥੀਏਟਰ ਦੇ ਦੋਸਤ ਨੇ 3 ਕਿਤਾਬਾਂ ਤੋਹਫੇ 'ਚ ਦਿੱਤੀਆਂ ਸੀ। ਇੱਕ ਕਿਤਾਬ ਸੀ ਚੱਪਾਕੂ ਪੂਰਬ ਵਿਜੇ ਵਿਵੇਕ ਜੀ ਦੀ, ਦੂਸਰੀ ਕਿਤਾਬ ਸੀ ਪਾਣੀ ਦਾ ਹਾਸ਼ੀਆ ਗੁਰਤੇਜ ਕੁਹਾਰ ਵਾਲਾ ਜੀ ਦੀ, ਔਰ ਤੀਸਰੀ ਕਿਤਾਬ ਸੀ ਜਸਵਿੰਦਰ ਜੀ ਦੀ ਅਗਰਬੱਤੀ। ਮੈਨੂੰ ਗਜ਼ਲ ਦੀ ਚਿਣਗ ਇਹਨਾਂ ਕਿਤਾਬਾਂ ਤੋਂ ਲੱਗੀ। ਮੇਰਾ ਸਫ਼ਰ 2019 ਚ ਜੇ ਸ਼ੁਰੂ ਹੋਇਆ, ਮੇਰਾ ਦੂਸਰਾ ਕਵੀ ਦਰਬਾਰ ਹੀ ਸੀ, 2019 ਜਨਵਰੀ 2019 ਦਿੱਲੀ ਕਵੀ ਦਰਬਾਰ ਸੀ, ਤਾਂ ਉਹ ਇਹਨਾਂ ਕਿਤਾਬਾਂ ਦੇ ਸਦਕੇ ਹੋਇਆ। ਮੈਂ ਇਹਨਾਂ ਨੂੰ ਘੁੱਟਾਂ ਬਾਟੀ ਪੀਤਾ ਕਿਤਾਬਾਂ ਨੂੰ, ਫਿਰ ਇਹਨਾਂ ਸ਼ਾਇਰਾਂ ਨੂੰ ਲੱਭਿਆ, ਸੁਣਿਆ, ਪੜ੍ਹਿਆ। ਹਜੇ ਵੀ ਮੇਰੀ ਹਿੰਮਤ ਨਹੀਂ ਵੀ ਇਹਨਾਂ ਸ਼ਾਇਰਾਂ ਦੇ ਕੋਲੇ ਮੈਂ ਸਾਵੇਂ ਸਾਹੀ ਬੈਠ ਜਾਂ, ਮੇਰੇ ਸਾਥ ਤੇਜ਼ ਹੁੰਦੇ ਨੇ ਕਿ ਏਡੇ ਵੱਡੇ ਬੰਦਿਆਂ 'ਚ। ਸੁਖਵਿੰਦਰ ਅੰਮ੍ਰਿਤ ਜੀ ਨੇ ਸਾਡੇ ਕੋਲੇ, ਪਾਲ ਕੌਰ ਜੀ ਨੇ, ਹਨਾ। ਤੁਸੀਂ ਸੋਸ਼ਲ ਮੀਡੀਆ ਤੇ ਜਦੋਂ ਇੱਕ ਵਾਰ ਚੈਟ GPT ਨੂੰ ਵੀ ਪੁੱਛੋਗੇ, ਤੁਹਾਨੂੰ ਇਹ ਸਾਰੇ ਨਾਮ ਦੇ ਦੇਣਗੇ। ਹਰਮਨਜੀਤ ਨੇ ਸਾਡੇ ਕੋਲੇ, ਰਾਣੀ ਤੱਤ ਵਾਲੇ, ਹਨਾ। ਔਰ ਕਿੱਡੀ ਲੰਬੀ ਲਿਸਟ ਹੈ ਨਵੇਂ ਸ਼ਾਇਰਾਂ ਦੀ, ਪੁਰਾਣੇ ਸਥਾਪਿਤ ਸ਼ਾਇਰਾਂ ਦੀ, ਪੁਰਾਣੀ

0: ਅਸੀਂ ਪੜ੍ਹਨ ਲੱਗ ਜਾਈਏ, ਮੈਨੂੰ ਲੱਗਦਾ ਕਿ ਤੁਸੀਂ ਗਲਪ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਦੇ ਹੋ, ਕਵਿਤਾ ਸ਼ਿਵ ਕੁਮਾਰ ਬਟਾਲਵੀ ਹੋਰਾਂ ਨੂੰ ਸਾਰਾ ਪੜ੍ਹਦੇ ਹੋ, ਤਾਂ ਕਿੰਨੇ ਹੀ ਨਾਮ ਨੇ। ਸੋ ਇਹ ਲਿਸਟ ਦਾ ਅੰਤ ਨਹੀਂ। ਮੈਨੂੰ ਲੱਗਦਾ ਕਿ ਤੁਸੀਂ, ਤੁਹਾਨੂੰ ਕਿਤੋਂ ਵੀ ਕੋਈ ਟੋਟਾ ਮਿਲਦਾ ਉਹਨੂੰ ਪੜ੍ਹੇ ਬਿਨਾਂ ਨਾ ਛੱਡੋ, ਬਸ ਇੰਨਾ ਕੀ ਰਿਆਜ਼ ਬਹੁਤ ਹੈ
1: ਜੀ। ਬਿਲਕੁਲ। ਤੇ ਹੁਣ ਜੀ ਕਰਦਾ ਦੇ ਵਿੱਚੋਂ ਫਿਰ ਅਸੀਂ ਇੱਕ ਕਵਿਤਾ ਜਿਹੜੀ ਹੈ ਉਹ ਪੜ੍ਹਦੇ ਹਾਂ ਜੀ। ਜੀ ਕਰਦਾ ਜਿਸ ਦਾ ਕਿ ਤੀਜਾ ਐਡੀਸ਼ਨ ਵੀ ਇਸ ਵੇਲੇ ਸਾਡੇ ਹੱਥ ਦੇ ਵਿੱਚ ਹੈ, ਸਿਮਰਨ ਅਕਸ ਹੋਰਾਂ ਦਾ ਇਹ ਗਜ਼ਲ ਸੰਗ੍ਰਹਿ ਹੈ ਜਿਸ ਦੀ ਛਪਾਈ ਜਿਹੜੀ ਉਹ ਬੜੀ ਬਿਹਤਰੀਨ ਹੈ। ਤੇ ਇੱਕ ਅਹਿਮ ਤੇ ਇੱਕ ਖਾਸ ਗੱਲ ਹੈ ਕਿ ਗੁਰਮੁਖੀ ਦੇ ਨਾਲ ਨਾਲ ਸ਼ਾਹਮੁਖੀ ਦੇ ਵਿੱਚ ਵੀ ਇਹ ਗਜ਼ਲਾਂ ਜਿਹੜੀਆਂ ਉਹ ਇਸ ਗਜ਼ਲ ਸੰਗ੍ਰਹਿ ਦੇ ਵਿੱਚ ਤੁਹਾਨੂੰ ਲਿਖੀਆਂ ਮਿਲਣਗੀਆਂ। ਸੋ ਇੱਕ ਗਜ਼ਲ ਇਸ 'ਚੋਂ ਪੜ੍ਹ ਰਹੇ ਹਾਂ। ਤੇਰੇ ਅਹਿਸਾਨ ਦੇ ਸਦਕੇ ਜੋ ਮਿਲਿਆ ਖੋਣ ਦੇ ਮੈਨੂੰ ਇਹ, ਤੇਰੇ ਅਹਿਸਾਨ ਦੇ ਸਦਕੇ ਜੋ ਮਿਲਿਆ ਖੋਣ ਦੇ ਮੈਨੂੰ ਇਹ, ਹਾਸਿਲ ਰੱਖ ਲੈ ਆਪਣੇ ਸਿਫਰ ਹੁਣ ਹੋਣ ਦੇ ਮੈਨੂੰ, ਤੇਰੇ ਦਰ ਤੀਕ ਆਏ ਸਾਂ ਕਿ ਜਿਸ ਚਾਨਣ ਨੂੰ ਭਾਲਣ ਲਈ, ਉਹ ਅੰਦਰੋਂ ਪਾ ਲਿਆ ਆਖਿਰ ਸੋ ਬੂਹਾ ਢੋਣ ਦੇ ਮੈਨੂੰ, ਬੜਾ ਹੀ ਖੌਫ ਸੀ ਮੈਨੂੰ ਕਿ ਵਿਛੜੇ ਮਰ ਹੀ ਜਾਵਾਂਗੇ, ਬੜਾ ਹੀ ਖੌਫ ਸੀ ਮੈਨੂੰ ਕਿ ਵਿਛੜੇ ਮਰ ਹੀ ਜਾਵਾਂਗੇ, ਜ਼ਰਾ ਇਹ ਵਹਿਮ ਕੱਢਣ ਦੇ ਜੋ ਹੁੰਦਾ ਹੋਣ ਦੇ ਮੈਨੂੰ, ਜੋ ਹੁੰਦਾ ਹੋਣ ਦੇ ਮੈਨੂੰ। ਬੜੀ ਬਿਹਤਰੀਨ ਗਜ਼ਲਾਂ ਇਸ ਦੇ ਵਿੱਚ ਤੁਸੀਂ ਸ਼ਾਮਿਲ ਕੀਤੀਆਂ ਹੈ ਪਬਲੀਕੇਸ਼ਨ ਦੀ, ਅਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਰੀ ਦੀ, ਮਾੜੀ ਸ਼ਾਇਰੀ ਦੀ ਗੱਲ ਕੀਤੀ। ਤਾਂ ਸਿਮਰਨ, ਅਸੀਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਅਤੇ ਇਮਾਨਦਾਰੀ ਭਰਿਆ ਜਵਾਬ ਤੁਹਾਡੇ ਤੋਂ ਤਵੱਕੋ ਕਰਦੇ ਹਾਂ। ਸਾਹਿਤ ਸਭਾਵਾਂ ਤੋਂ, ਪਬਲੀਕੇਸ਼ਨਾਂ ਤੋਂ ਕਿਸ ਤਰ੍ਹਾਂ ਦਾ ਕੀ ਕੋਈ ਗਿਲਾ ਹੈ ਉਹਨਾਂ ਤੋਂ? ਜੇ ਹੈ ਤਾਂ ਉਹ ਕਿਸ ਤਰ੍ਹਾਂ ਦਾ ਹੈ ਅੱਜ ਦੇ ਦੌਰ ਦੇ ਵਿੱਚ?
0: ਜਿੱਥੇ ਆ ਗਿਆ ਗਿਲਾ ਤਾਂ ਹੁਣ ਰੱਬ ਤੋਂ ਵੀ ਨਹੀਂ ਹੁੰਦਾ, ਸ਼ਿਕਵੇ ਸ਼ਿਕਾਇਤਾਂ ਤਾਂ ਹੁਣ ਕੁਛ ਰਹੀਆਂ ਨਹੀਂ, ਹੈ ਨਾ। ਸ਼ਾਇਦ ਇਸ ਤੋਂ ਕੁਛ ਮਹੀਨੇ ਪਹਿਲਾਂ ਸੀ, ਪਾਪਾ ਜੀ ਦੇ, ਪਿਤਾ ਜੀ ਦੇ ਜਾਣ ਤੋਂ ਬਾਅਦ ਜ਼ਿੰਦਗੀ ਹੋਰ ਤਰੀਕੇ ਨਾਲ ਸਮਝ ਆਈ ਹੈ ਕਿ ਜਿਉਣਾ ਕੀ ਹੈ, ਮਰਨਾ ਕੀ ਹੈ, ਮਰਨਾ ਹੈ ਵੀ ਹੈ ਕਿ ਨਹੀਂ ਹੈ, ਤਾਂ ਇਹ ਹੁਣ ਸਮਝ ਆਇਆ। ਤਾਂ ਗਿਲੇ ਸ਼ਿਕਵੇ ਵਾਲਾ ਕੁਛ ਵੀ ਇਸ ਤਰ੍ਹਾਂ ਦਾ ਨਹੀਂ ਹੈ, ਪਰ ਹਾਂ ਇਹ ਜ਼ਰੂਰ ਹੁੰਦਾ ਕਿ ਜਿਹੜੇ ਅਸੀਂ ਪ੍ਰਕਾਸ਼ਕ ਕਹਿੰਦੇ ਹਾਂ ਜਾਂ ਸਾਹਿਤ ਸਭਾਵਾਂ ਨੇ, ਉਹ ਵੀ ਨਿਰੋਲ ਅਸੀਂ ਦੇਖਣਾ ਹੁੰਦਾ ਕਿ ਅਸਲੀ ਕਿੱਥੇ ਹੈ ਤੇ ਮਿਲਾਵਟੀ ਕਿੱਥੇ ਹੈ। ਇਹ ਤੁਹਾਨੂੰ ਓਨਾ ਚਿਰ ਨਹੀਂ ਪਤਾ ਲੱਗਦਾ ਜਿਵੇਂ ਆਪਾਂ ਕਹਿੰਦੇ ਰਾਹ ਪਏ ਜਾਣੀਏ ਤੇ ਵਾਹ ਪਏ ਜਾਣੀਏ। ਹੋ ਸਕਦਾ ਕਿਸੇ ਦਾ ਮੇਰੇ ਨਾਲ ਬੜਾ ਮੁਹੱਬਤੀ ਇੱਕ ਸਲੀਕਾ ਹੋਵੇ, ਹਨਾ, ਤੇ ਪਰ ਦੂਸਰੇ ਬੰਦੇ ਨਾਲ ਉਹਦਾ ਕਿਸ ਤਰ੍ਹਾਂ ਦਾ। ਸੋ ਇਹ ਤਾਂ ਨਿੱਜੀ ਹੈ। ਫਿਰ ਇੱਕ ਹੈ ਕਿ ਜੀ ਨੂੰ ਅੜਿਆ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ ਹੈ। ਸੋ ਤੁਹਾਡੇ ਜੀ ਨੂੰ ਕਿਸ ਤਰ੍ਹਾਂ ਦੀ ਸਾਹਮਣੇ ਉਹ ਜੀ ਹੋ ਰਹੀ ਹੈ ਤੁਸੀਂ ਵੇਖਣਾ, ਪਰ ਅੱਖਾਂ ਖੋਲ ਕੇ ਤੁਰੀਏ, ਪਰ ਨਾਲ ਨਾਲ ਦਿਲਾਂ ਦੇ ਬੂਹੇ ਵੀ ਖੋਲ ਕੇ ਤੁਰੀਏ, ਤਾਂ ਤੁਹਾਨੂੰ ਕਾਫੀ ਚੀਜ਼ਾਂ ਦਾ, ਜਿਹੜੀ ਹਮੇਸ਼ਾ ਇੱਕ ਸ਼ਿਕਾਇਤ ਲੇਖਕ ਨੂੰ ਹੁੰਦੀ ਹੈ ਰੋਇਲਟੀ ਦੀ, ਕਿ ਕਦੇ ਪ੍ਰਕਾਸ਼ਕ ਰੋਇਲਟੀ ਨਹੀਂ ਦਿੰਦੇ ਜਾਂ ਸਮੇਂ ਸਿਰ ਨਹੀਂ ਦਿੰਦੇ, ਉਹ ਵੀ ਫਿਰ ਅਸੀਂ ਪੰਜੇ ਉਂਗਲਾਂ ਬਰਾਬਰ ਨਹੀਂ ਹੈ। ਬੜੇ ਜਾਣੇ ਐਸੇ ਨੇ ਜਿਹੜੇ ਸ਼ਾਇਰ ਦੀ ਜਾਂ ਲੇਖਕ ਦੀ ਬੜੀ ਮਤਲਬ ਉਹਨਾਂ ਦਾ ਸਤਿਕਾਰ ਕਰਦੇ ਨੇ, ਆਪਣੀ ਵਿੱਤ ਤੋਂ ਵੱਧ ਵੀ ਦਿੰਦੇ ਨੇ, ਪਰ ਇੱਕ ਦੂਸਰੇ ਦੇ ਪੂਰਕ ਆ ਨਾ, ਸਰਨਾ ਤੇ ਕਿਸੇ ਨੂੰ ਕਿਸੇ ਦੇ ਬਿਨਾਂ ਨਹੀਂ ਹੈ। ਪ੍ਰਕਾਸ਼ਕ ਨੇ ਤਦੇ ਚੱਲਣਾ ਜਦੋਂ ਉਹਦੇ ਕੋਲ ਲੇਖਕ ਹੋਣਗੇ, ਤੇ ਲੇਖਕ ਨੇ ਉਦੋਂ ਹੀ ਲੋਕਾਂ ਤੱਕ ਪਹੁੰਚਣਾ ਜਦੋਂ ਉਹਦੇ ਕੋਲ ਪ੍ਰਕਾਸ਼ਕ ਹੋਣਗੇ। ਪਰ ਦੂਜੇ ਪਾਸੇ ਅੱਜ ਦੇ ਸਮੇਂ ਚ ਮੈਨੂੰ ਲੱਗਦਾ ਸੌਖਾ ਵੀ ਹੋ ਗਿਆ ਜਦੋਂ ਸਾਡੇ ਕੋਲੇ ਸੋਸ਼ਲ ਮੀਡੀਆ। ਸ਼ਾਇਦ ਮੇਰੇ ਤੋਂ ਇਹ ਤਵੱਕੋ ਨਾ ਕੀਤੀ ਜਾਵੇ ਕਿ ਮੈਂ ਸੋਸ਼ਲ ਮੀਡੀਆ ਦੀ ਇੱਦਾਂ ਗੱਲ ਕਰਾਂ, ਪਰ ਬੜੀ ਪੋਜ਼ਿਟਿਵਿਟੀ ਹੈ ਇਹਦੇ ਚ। ਅੱਗੇ ਤੁਹਾਨੂੰ ਸ਼ਾਇਰ ਇੱਦਾਂ ਨਹੀਂ ਸੀ ਪਤਾ ਲੱਗਦਾ ਕਿੱਥੇ ਕਿਹਦੀ ਕਿਹੜੀ ਕਿਤਾਬ ਰਿਲੀਜ਼ ਹੋ ਰਹੀ ਹੈ, ਕਦੋਂ,
1: ਇਹ ਸੱਚ ਹੈ।
0: ਨਿੱਜੀ ਤੌਰ ਤੇ ਨਹੀਂ ਸੀ ਸ਼ਾਇਰ ਨੂੰ ਮਿਲ ਸਕਦੇ ਤੁਸੀਂ, ਹੈ ਨਾ। ਹੁਣ ਮੈਨੂੰ ਪਤਾ ਲੱਗਦਾ ਅੱਛਾ ਫਲਾਂ ਸ਼ਾਇਰ ਫਲਾਨੀ ਜਗ੍ਹਾ ਆ ਰਿਹਾ, ਮੈਂ ਦਿੱਲੀ ਤੱਕ ਚਲੀ ਜਾਂਦੀ ਹਾਂ ਉਹਨੂੰ ਸੁਣਨ ਵਾਸਤੇ, ਜਾਂ ਮੈਂ ਜੇ ਕੈਨੇਡਾ ਉਹਨਾਂ ਨੂੰ ਮਿਲਣ ਗਈ ਹਾਂ, ਮੈਂ ਉਹਨਾਂ ਨੂੰ ਲੱਭ ਸਕੀ ਹਾਂ, ਜਿਹੜੇ ਨਈ ਲੋਕਾਂ ਚ ਬਹੁਤਾ ਵਿਚਰਨਾ ਚਾਹੁੰਦੇ, ਮੈਂ ਉਹਨਾਂ ਦੇ ਘਰ ਤੀਕ ਗਈ ਹਾਂ, ਤਾਂ ਸੋਸ਼ਲ ਮੀਡੀਆ ਦੇ ਸਦਕੇ ਗਈ ਹਾਂ। ਤਾਂ ਸੋਸ਼ਲ ਮੀਡੀਆ ਨੇ ਇੱਕ ਚੀਜ਼ ਮਨਦੀਪ ਜੀ ਸੌਖੀ ਕੀਤੀ ਆ ਕਿ ਜੇ ਤੁਹਾਡੇ ਕੋਲੇ ਸੱਚੀ ਮੁੱਚੀ ਕਲਾ ਹੈਗੀ ਹੈ ਤਾਂ ਇਹ ਉਹਨੂੰ ਨਿਤਾਰ ਕੇ ਲੈ ਆਉਂਦਾ ਬੜਾ ਕੁਛ। ਜਿਵੇਂ ਇੱਕ ਗਾਣਾ ਸੀ ਕਿ ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈਕੁਰੇ ਪਾਣੀ, ਬੜਾ ਕੁਛ ਜੈਕੁਰ ਦਾ ਪਾਣੀ ਵੀ ਵਿਕਦਾ, ਪਰ ਕੁਛ ਸਮੇਂ ਬਾਅਦ ਉਹ ਨਿੱਤਰ ਕੇ ਵੀ ਆ ਜਾਂਦਾ। ਜੋ ਖਾਲਸ ਹੋਊਗਾ ਉਹ ਲੋਕਾਂ ਦੇ ਜ਼ਹਿਨ ਚ ਰੁਕ ਜਾਊਗਾ। ਤੁਸੀਂ ਗੀਤ ਵੀ ਦੇਖਦੇ ਹੋਵੋਗੇ, ਬੜੇ ਗੀਤ ਆਉਂਦੇ ਨੇ ਰਾਤੋ ਰਾਤ ਮਿਲੀਅਨਸ ਦੇ ਵਿੱਚ ਵਿਊਜ਼, ਪਰ ਕੁਛ ਦਿਨਾਂ ਬਾਅਦ ਉਹਨਾਂ ਦਾ ਪਹਿਲਾ ਬੋਲ ਵੀ ਸਾਨੂੰ ਵਿਸਰ ਜਾਂਦਾ, ਵਜ੍ਹਾ ਉਹੀ ਹੁੰਦੀ ਹੈ। ਤਾਂ ਜਿਹੜਾ ਖਾਲਸ ਹੈ ਉਹਨੇ ਪਾਣੀ ਦੇ ਵਿੱਚ ਜਿਹੜਾ ਨਿਤਾਰਾ ਹੋ ਹੀ ਜਾਣਾ। ਤਾਂ ਮੈਨੂੰ ਲੱਗਦਾ ਕਿ ਜੇ ਤੁਹਾਨੂੰ ਲੱਗਦਾ ਕਿ ਪ੍ਰਕਾਸ਼ਕ ਕੋਲ ਨਹੀਂ ਜਾਣਾ, ਅਸੀਂ ਲੁੱਟੇ ਪੁੱਟੇ ਜਾ ਸਕਦੇ ਹਾਂ। ਤੁਹਾਡੇ ਕੋਲ ਆਪਣੇ ਪੇਜ ਨੇ, ਤੁਹਾਡੇ ਆਪਣੇ ਕੋਲ ਯੂਟਿਊਬ ਦੇ ਮੰਚ ਨੇ, ਸੋਸ਼ਲ ਮੀਡੀਆ ਮੰਚ ਨੇ, ਬਲੌਗਸ ਨੇ, ਤੁਸੀਂ ਉੱਥੇ ਵੀ ਆਪਣੀ ਕਵਿਤਾ ਰੱਖ ਸਕਦੇ ਹੋ, ਲੋਕਾਂ 'ਚ ਜਾ ਕੇ ਵਿਚਰੋਂਗੇ।

0: ਹੁੰਗਾਰੇ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ।
1: ਜੀ ਬਹੁਤ ਅੱਛੇ। ਸਿਮਰਨ, ਜਦੋਂ ਕੁੱਖ ਦੇ ਵਿੱਚ ਤੁਹਾਡਾ ਬੇਟਾ ਸੀ ਉਦੋਂ ਆਪਣਾ ਘਰ ਵਰਗੀ ਕਹਾਣੀ ਜਿਹੜੀ ਹੈ ਉਹ ਸਾਡੇ ਤੱਕ ਪਹੁੰਚੀ, ਤੇ ਹੁਣ ਪਿਤਾ ਜੀ ਤੁਹਾਨੂੰ ਛੱਡ ਕੇ ਗਏ ਨੇ ਦੁਨੀਆ ਤੋਂ, ਉਦੋਂ ਤੁਹਾਡੇ ਦਿਲ ਦੇ ਵਿੱਚ ਕਿਸ ਤਰ੍ਹਾਂ ਦੇ ਅਹਿਸਾਸ ਸੀ, ਤੇ ਤੁਸੀਂ ਜਨਮ ਨੂੰ ਤੇ ਮੌਤ ਨੂੰ ਕਿਸ ਤਰ੍ਹਾਂ ਸਮਝਿਆ, ਕਿਸ ਤਰ੍ਹਾਂ ਵੇਖਿਆ, ਉਹਨਾਂ ਦੇ ਜਾਣ ਦੇ ਉੱਤੇ ਕਿਹੜੇ ਵਿਚਾਰਾਂ ਦੀ ਜਾਂ ਕਿਹੜੀ ਰਚਨਾ ਦੀ ਕੋਈ ਆਮਦ ਹੋਈ, ਅਸੀਂ ਉਹ ਜਾਣਨਾ ਚਾਹੁੰਦੇ।
0: ਮੇਰੇ ਪਾਪਾ ਜੀ, ਉਹਨਾਂ ਦਾ ਵਿਆਹ ਲੇਟ ਹੋਇਆ, ਪਾਪਾ ਜੀ ਨੇ ਵਿਆਹ ਬਹੁਤ ਲੇਟ ਕਰਵਾਇਆ, ਤਾਂ ਪਾਪਾ ਜੀ ਸੀ ਤਾਂ ਇਸ ਵੇਲੇ 80 ਸਾਲ ਦੇ ਸੀ, ਪਰ ਦੂਜਿਆਂ ਦੇ ਦਾਦੇ ਉਸ ਉਮਰ ਦੇ ਹੁੰਦੇ ਆ, ਪਰ ਸਾਡੇ ਲਈ ਤਾਂ ਮੇਰੇ ਪਾਪਾ ਜੀ ਬਹੁਤ ਜ਼ਿਆਦਾ ਗੁਰਸਿੱਖੀ ਉਹਦੇ 'ਚ ਰਹੇ ਨੇ, ਹੈ ਨਾ, ਸ਼ੁਰੂ ਤੋਂ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ 3।

ਦੀਆਂ ਵਿਦਿਆਰਥਣਾਂ ਦੇ ਨਾਲ ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੋ ਸੁਣਨਾ ਨਾ ਭੁੱਲਣਾ, ਮਿਤੀ 31 ਮਈ ਦਿਨ ਐਤਵਾਰ ਸਵੇਰੇ 10 ਵਜੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਸੁਣਦੇ ਹਾਂ ਗੀਤ ਫਿਲਮ ਸਾਜਨ ਦੇ ਵਿੱਚੋਂ, ਆਵਾਜ਼ ਅਲਕਾ ਯਾਗਨਿਕ ਦੀ। ਅਤੇ ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ, ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ ਅਤੇ ਕਾਕਾ ਕਾਟਪਾਲ। ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਯਾਦਵ ਮੁਹੱਲਾ ਸਨਾਵਦ, ਮੱਧ ਪ੍ਰਦੇਸ਼ ਤੋਂ ਦਿਲੀਪ ਮਾਲਾਕਾਰ, ਯੋਗੇਸ਼ ਮਾਲਾਕਾਰ, ਸੁਨੀਤਾ ਮਾਲਾਕਾਰ, ਮੁਸਕਾਨ ਮਾਲਾਕਾਰ। ਅਤੇ ਇਸ ਗੀਤ ਦੀ ਫਰਮਾਇਸ਼ ਪਹੁੰਚ ਚੁੱਕੀ ਹੈ ਜੀ। ਅਮਰਗੜ੍ਹ ਤਹਿਸੀਲ ਸਰਦੂਲਗੜ੍ਹ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਨੂੰ।

0: इस प्रोग्राम च सानू तकनीकी साथ समूह टेक्निकल स्टाफ वालों मिलिया। प्रोग्राम दे निर्माता श्री बलजीत शर्मा इस दे नाल ही। मैनू अमरजीत मान नू प्रोग्राम हैलो फरमाइश खत्म करन दी दिओ आग्या। नमस्कार।
1: हेलो फरमाइश।
0: ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼। ਸਟੂਡੀਓ ਦੀ ਖੜੀ ਦੇ ਸਮਾਂ 1:59 ਤੇ 42 ਸਕਿੰਟ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਸਮਾਂ 2:30 ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ।
1: ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਵੀਰੇਂਦਰੀ ਡਿਸਟ੍ਰਿਕਟ ਬਠਿੰਡਾ ਵਾਲੇ ਮਲ
2: ਜੀ। ਗੀਤ ਕਿਹੜਾ ਸੁਣੋਗੇ?
1: ਫਿਰੋਜ਼ ਖਾਨ ਦਾ ਕੋਈ ਵੀ।
2: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਜੀ ਮੈਮ, ਥੈਂਕ
2: ਜੀ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 30 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ, 30 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: 0164443333 ਨੰਬਰ ਡਾਇਲ ਹੋ
1: ਚੁੱਕਿਆ ਜੀ। ਹੈਲੋ,
2: ਇੱਥੇ ਇਹੋ ਜਿਹੇ ਲੋਕ ਵੀ ਵੱਸਦੇ ਆ ਜਿਹੜੇ ਰੋਂਦਿਆਂ ਨੂੰ ਵੇਖ ਕੇ ਹੱਸਦੇ ਆ, ਇੱਥੇ ਇਹੋ ਜਿਹੇ ਲੋਕ ਵੀ ਵੱਸਦੇ ਆ ਜਿਹੜੇ ਹੱਸਦਿਆਂ ਨੂੰ ਵੇਖ ਕੇ ਮੱਚਦੇ ਆ। ਤੇ ਮਕੀਤ ਘੜੀ ਸਾਂਝ ਤੇ ਮਕੀਤ ਘੜਿਆਣੇ ਵਾਲਾ ਲਾਲਬਾਈ ਵਾਲੇ ਸਰੋਤਾਂ ਦੇ ਦਿਲਾਂ ਚ ਵੱਸਦੇ ਆ। ਹਾਂਜੀ ਭੈਣ ਜੀ,
1: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
2: ਨਛੱਤਰ ਸਿੰਘ ਢਿੱਲੋਂ ਬੋਲਣਾ ਭੈਣ ਜੀ, ਪਿੰਡ ਲਾਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਜੀ।
1: ਜੀ, ਤੇ ਫਿਰ ਗੀਤ ਕਿਹੜਾ ਸੁਣੋਗੇ?
2: ਗੀਤ ਭੈਣ ਜੀ ਤੁਸੀਂ ਅੱਜ ਸੁਣਾ ਦਿਓ, ਮੀਂਹ ਨੂੰ ਪੈ ਕੇ ਹਟਿਆ ਤੇ ਹਰਚਰਨ ਕਰੇ ਦਾ ਤੇ ਸਿਮਰ ਕੌਰ ਦੀ ਬਾਤ ਗਾਣਾ ਹੈਗਾ ਜੀ।
1: ਹਾਂਜੀ,
2: ਬਹੁਤ ਹੀ ਪਿਆਰਾ ਜਿਹਾ ਆ ਗਿਆ ਨਜ਼ਾਰਾ
1: ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਗੀਤ ਤੁਹਾਨੂੰ ਸੁਣਾ।
2: ਬਹੁਤ ਬਹੁਤ ਧੰਨਵਾਦ ਭੈਣ ਜੀ, ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ
1: ਜੀ। ਸ਼ੁਕਰੀਆ।

ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ 3।

0: ਸਿਫਰ 164-42-43-101 ਨੰਬਰ ਡਾਇਲ ਹੋ ਚੁੱਕੇ ਜੀ।
1: ਹੈਲੋ
2: ਬੇਟਾ ਜੀ, ਪਿਆਰ ਅਤੇ ਸਤਿਕਾਰ ਭਾਈ, ਸਤਿ ਸ੍ਰੀ ਅਕਾਲ ਭਾਈ।
1: ਸਤਿ ਸ੍ਰੀ ਅਕਾਲ ਜੀ, ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਜੀ ਭਾਈ ਪਿੰਡ ਮੌਲਕੋਟ ਜ਼ਿਲ੍ਹਾ ਬਠਿੰਡਾ ਜੀ ਤੋਂ ਬੋਲਦਾ ਭਾਈ
1: ਜੀ। ਗੀਤ ਕਿਹੜਾ ਸੁਣੋਗੇ?
2: ਗੀਤ ਭਾਈ ਕੱਲਲ ਬਾਦਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦਾ ਸੁਣਾ ਲਓ ਭਾਈ, ਆਪਣੇ ਦਿਵਾਨਿਆਂ ਦਾ ਉਦੋਂ ਪਤਾ ਲੱਗਦਾ ਭਾਈ
1: ਜੀ। ਗੀਤ ਸੁਣਾ ਦੇਣੇ, ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ।
2: ਚੰਗਾ ਬੇਟਾ, ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਭਾਈ। ਸਤਿ ਸ੍ਰੀ ਅਕਾਲ ਭਾਈ।
1: ਸਤਿ ਸ੍ਰੀ ਅਕਾਲ ਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੇਲੀ ਦੁਪਹਿਰ ਤੇ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ। ਹੈਲੋ
1: ਅਮਰਜੀਤ ਜੀ, ਬਸ ਸਤਿ ਸ੍ਰੀ ਅਕਾਲ ਭਾਜੀ।
2: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਧੰਨਵਾਦ ਭਾਈ। ਭਾਈ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਭਾਈ ਜੀ।
2: ਗੀਤ ਕਿਹੜਾ ਸੁਣੋਗੇ?
1: ਗੀਤ ਭਾਈ ਰਾਜਵੀਰ ਜਵੰਦਾ ਦਾ ਕੋਈ ਵੀ ਸੁਣਾ ਦਿਓ
2: ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਭਾਈ
2: ਜੀ।
3: Big Bird, Roger Juwanda. I'm a proud

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ।
1: ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਹਰਭਜਨ ਸਿੰਘ, ਪਿੰਡ ਜੈਸਾ, ਜ਼ਿਲ੍ਹਾ ਫਰੀਦਕੋਟ ਜੀ।
1: ਜੀ ਜੀ, ਕਿਹੜਾ ਸੁਣੋਗੇ?
2: ਇੰਦਰਿੰਦਰ ਜੀ, ਦੁਕਾਨ ਜੀ, ਕਨਾਲ ਵਾਲਾ ਪੱਗ ਬਣਾ ਨਾਲ ਜੀ।
1: ਜੀ ਗੀਤ ਆਪਾਂ ਤੈਨੂੰ ਹਲ ਵਾਹੁਣਾ ਨਾ ਵੀ ਗੀਤ ਕੱਢਿਆ ਸੀ ਜੀ, ਤੇ ਇਹ ਗੀਤ ਤੁਹਾਨੂੰ ਸੁਣਾਉਣੇ। ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਦੇ।
2: ਠੀਕ ਹੈ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ 2:59 ਤੇ 45 ਸਕਿੰਟ। 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮਨਚਾਹੇ ਗੀਤ ਤੇ 4 ਵਜੇ ਪ੍ਰੋਗਰਾਮ ਬੋਂਬੇ ਟਾਕੀਜ਼ ਵਿਵਿਧ ਭਾਰਤੀ ਮੁੰਬਈ ਤੋਂ ਜੋ ਕਿ 5 ਵਜੇ ਤੱਕ ਜਾਰੀ ਰਹੇਗਾ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 106.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸ਼ਾਮ ਦੇ 5:12 ਹੋ ਰਹੇ ਨੇ। ਵੇਲਾ ਹੋ ਰਿਹਾ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੇ ਦਿਹਾਤੀ ਪ੍ਰੋਗਰਾਮ ਕਿਸਾਨ ਬਾਣੀ ਦਾ।

0: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਤੁਸੀਂ ਸੁਣੋਗੇ ਘਰੇਲੂ ਬਗੀਚੀ ਬਣਾ ਕੇ ਸਬਜ਼ੀਆਂ ਦਾ ਉਤਪਾਦਨ ਵਿਸ਼ੇ ਤੇ ਜਾਣਕਾਰੀ ਦੇਣਗੇ ਕਿਸਾਨ ਸਰਦਾਰ ਸੁਖਦੇਵ ਸਿੰਘ ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਹਰਜੀਤ ਸਿੰਘ ਮਾੜੀ।
2: ਕਿਸਾਨ ਭਰਾਵੋ ਤੇ ਭੈਣੋ ਨਮਸਕਾਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਤੁਹਾਡੀ ਮੁਲਾਕਾਤ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਕਿਸੇ ਅਗਾਂਹ ਵਧੂ ਕਿਸਾਨ ਦੇ ਨਾਲ ਕਰਵਾਉਂਦੇ ਹਾਂ ਤਾਂ ਅੱਜ ਸਾਡੀ ਟੀਮ ਪਹੁੰਚੀ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਵਿਖੇ ਤੇ ਅੱਜ ਅਸੀਂ ਮੁਲਾਕਾਤ ਕਰਾਂਗੇ ਘਰੇਲੂ ਬਗੀਚੀ ਸੰਬੰਧੀ। ਘਰੇਲੂ ਬਗੀਚੀ ਦੀ ਤਿਆਰੀ, ਘਰੇਲੂ ਬਗੀਚੀ ਦਾ ਮਹੱਤਵ, ਘਰੇਲੂ ਬਗੀਚੀ ਲਾਉਣ ਦੇ ਲਾਭ ਅਤੇ ਘਰੇਲੂ ਬਗੀਚੀ ਤੋਂ ਹੋਣ ਵਾਲੀ ਵਾਧੂ ਉਪਜ ਦੇ ਮੰਡੀਕਰਨ ਦੇ ਬਾਰੇ ਤੇ ਅੱਜ ਦੀ ਸਾਡੀ ਇਸ ਮੁਲਾਕਾਤ ਦਾ ਜਿਹੜਾ ਉਦੇਸ਼ ਹੈ ਉਹ ਹੈ ਸਾਰੇ ਕਿਸਾਨ ਵੀਰਾਂ ਨੂੰ ਪ੍ਰੇਰਿਤ ਕਰਨਾ ਕਿ ਬਾਕੀ ਕਿਸਾਨ ਵੀਰ ਵੀ ਇਹਨਾਂ ਉੱਦਮੀ ਕਿਸਾਨਾਂ ਦੀ ਤਰ੍ਹਾਂ ਉਤਸ਼ਾਹਿਤ ਹੋ ਕੇ ਆਪਣੀਆਂ ਘਰੇਲੂ ਬਗੀਚੀਆਂ ਤਿਆਰ ਕਰਨ ਤੇ ਜ਼ਹਿਰ ਮੁਕਤ ਸਬਜ਼ੀਆਂ ਆਪਣੇ ਘਰ ਦੇ ਵਿੱਚ, ਆਪਣੇ ਖੇਤ ਦੇ ਵਿੱਚ ਪੈਦਾ ਕਰ ਸਕਣ। ਆਪਾਂ ਅੱਜ ਗੱਲਬਾਤ ਕਰਾਂਗੇ ਨਸੀਬਪੁਰਾ ਦੇ ਇੱਕ ਅਗਾਂਹ ਵਧੂ ਕਿਸਾਨ ਸੁਖਦੇਵ ਸਿੰਘ ਹੋਰਾਂ ਦੇ ਨਾਲ। ਸਰਦਾਰ ਸੁਖਦੇਵ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ।
3: ਤੁਸੀਂ ਵੀ ਸਾਡੇ ਪਿੰਡ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
2: ਸੁਖਦੇਵ ਸਿੰਘ ਜੀ, ਘਰੇਲੂ ਬਗੀਚੀ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਪਿੰਡ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਤੁਹਾਡਾ ਪਿੰਡ ਨਸੀਬਪੁਰਾ ਕਿੱਥੇ ਜੇ ਪੈਂਦਾ, ਇਹਦੀ ਭੂਗੋਲਿਕ ਹੱਦਬੰਦੀ ਕੀ ਹੈ, ਕਿਹੜੇ ਕਿਹੜੇ ਪਿੰਡ ਹੈ ਜਿਹੜੇ ਤੁਹਾਡੇ ਪਿੰਡ ਦੇ ਨਾਲ ਲੱਗਦੇ ਆ ਤੇ ਕਿਹੜੀ ਮੰਡੀ ਤੁਹਾਨੂੰ ਪੈਂਦੀ ਆ?
3: ਸਰ, ਸਾਡੇ ਪਿੰਡ ਨਾਲ ਕੋਟ ਸ਼ਮੀਰ, ਕੋਟ ਬਖਤੂ, ਸ਼ੇਰਗੜ੍ਹ, ਜੀਮ ਸਿੰਘ ਵਾਲਾਈ, ਸਾਡੇ ਜ਼ਿਲ੍ਹਾ ਬਠਿੰਡਾ, ਉਹ ਸਬਜ਼ੀ ਮੰਡੀ ਸਾਨੂੰ ਨੇੜੇ ਲੱਗਦੀ ਹੈ
2: ਜੀ। ਸੁਖਦੇਵ ਸਿੰਘ ਜੀ, ਤੇ ਹਰ ਇੱਕ ਪਿੰਡ ਦੀ ਜਿਵੇਂ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ ਤੇ ਹਰ ਇੱਕ ਪਿੰਡ ਦਾ ਕੋਈ ਪਿਛੋਕੜ ਹੁੰਦਾ, ਹਰ ਪਿੰਡ ਕਿਸੇ ਦੂਸਰੇ ਪਿੰਡ ਚੋਂ ਵੱਜਿਆ ਹੁੰਦਾ, ਤਾਂ ਤੁਹਾਡਾ ਪਿੰਡ ਹੈ ਜਿਹੜਾ ਇਹ ਕਿਹੜੇ ਪਿੰਡ ਦੇ ਵਿੱਚੋਂ ਵੱਜਿਆ ਤੇ ਕੀ ਖਾਸੀਅਤ ਹੈ ਤੁਹਾਡੇ ਪਿੰਡ ਦੀ ਜਿਹੜੀ ਤੁਸੀਂ ਮੰਨਦੇ ਹੋ?
3: ਸਾਡਾ ਪਿੰਡ ਸਰ ਇਹ ਭਾਗੀ ਮੰਦਰ ਵਿੱਚੋਂ ਵੱਜਿਆ ਹੈ ਜੀ। ਸਾਡਾ ਜਿਹੜਾ ਮੁੱਖ ਕਿੱਤਾ ਜੀ ਸਬਜ਼ੀ ਤੇ ਖੇਤੀਬਾੜੀ ਦਾ ਜੀ।
2: ਤੁਹਾਡੀ ਰੁਚੀ ਘਰੇਲੂ ਬਗੀਚੀ ਲਾਉਣ ਦੀ ਕਿਵੇਂ ਪੈਦਾ ਹੋਈ, ਕਿਹੜੇ ਉਹ ਹਾਲਾਤ ਰਹੇ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਘਰੇਲੂ ਬਗੀਚੀ ਲਾਉਣ ਵਾਸਤੇ, ਆਪਣੀਆਂ ਸਬਜ਼ੀਆਂ ਦਾ ਆਪ ਉਤਪਾਦਨ ਕਰਨ ਵਾਸਤੇ?
3: ਸਬਜ਼ੀ ਆਪਣੇ ਜਿਹੜੇ ਸ਼ਹਿਰਾਂ ਵਿੱਚ ਆਉਂਦੀਆਂ ਸਬਜ਼ੀਆਂ ਜੀ ਉਹ ਵਧੀਆ ਨਹੀਂ ਹੁੰਦੀਆਂ ਜੀ, ਉਹਦੇ ਕਾਰਨ ਫਿਰ ਅਸੀਂ ਪਿੰਡ ਦੇ ਵਿੱਚ ਆਪਣੀ ਸਬਜ਼ੀ ਤਿਆਰ ਕਰਨ ਲੱਗੇ ਜੀ। ਬਾਕੀ ਵਧੀਆ ਸਬਜ਼ੀ ਹੈ ਜੀ, ਰੇਸ ਰੁਪਏ ਤੋਂ ਬਿਨਾਂ ਸਬਜ਼ੀ ਹੁੰਦੀ ਹੈ ਜੀ, ਇਹਦੇ ਕਰਕੇ ਜੀ ਬਸ ਅਸੀਂ ਆਪਦੀ ਤਿਆਰ ਸਬਜ਼ੀ ਕਰਨ ਲੱਗ ਗਏ। ਇਹ ਸਾਡੇ ਘਰ ਦੇ ਬਾਹਰ ਹੀ ਵਿਹਲਾ ਥਾਂ ਪਿਆ ਸੀ,

0: ਜੀ ਅਸੀਂ ਆਖਿਆ ਜੀ ਵਧੀਆ ਕੋਈ ਚੰਗੇ ਕੰਮ ਖਾਤਰ ਵੀ ਵਰਤੋਂ ਕਰ ਲਈਏ ਜੀ। ਇਸੇ ਕਰਕੇ ਅਸੀਂ ਜਿਹੜੀਆਂ ਇਹ ਸਬਜ਼ੀਆਂ ਜੀ ਲਾਉਣੀਆਂ ਸ਼ੁਰੂ ਕੀਤੀਆਂ ਜੀ।
1: ਕਦੋਂ ਤੋਂ ਤੁਸੀਂ ਇਹ ਘਰੇਲੂ ਬਗੀਚੀ ਹੈ ਜਿਹੜੀ ਲਾਉਣੀ ਸ਼ੁਰੂ ਕੀਤੀ ਹੈ, ਸਬਜ਼ੀਆਂ ਦਾ ਖੁਦ ਉਤਪਾਦਨ ਆ ਜਿਹੜਾ, ਕਿੰਨੇ ਸਮੇਂ ਤੋਂ ਲੈ ਕੇ ਤੁਸੀਂ ਕਰ ਰਹੇ ਹੋ?
0: ਇਹਨੂੰ ਹੋ ਗਏ ਜੀ ਸਾਨੂੰ 6-7 ਸਾਲ ਹੋ ਗਏ ਜੀ। ਪਹਿਲਾਂ ਬਾਪੂ ਜੀ ਕਰਦੇ ਹੁੰਦੇ ਖੇਤੀ, ਇਦੂ ਬਾਅਦ ਮੈਂ ਕਰਨ ਲੱਗ ਗਏ ਜੀ। ਸਾਨੂੰ ਜੀ 6-7 ਸਾਲ ਹੋ ਗਏ ਜੀ ਘਰ ਦੇ ਕੋਲ ਸਬਜ਼ੀ ਲਾਉਂਦੇ ਨੇ ਜੀ।
1: ਜਦੋਂ ਤੁਸੀਂ ਅੱਜ ਤੋਂ 6 ਸਾਲ ਪਹਿਲਾਂ ਘਰੇਲੂ ਬਗੀਚੀ ਲਾਉਣੀ ਸ਼ੁਰੂ ਕੀਤੀ ਹੈ, ਉਦੋਂ ਕਿੰਨੇ ਕੁ ਥਾਂ ਤੋਂ ਘਰੇਲੂ ਬਗੀਚੀ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਆਪਣੀ ਜਿਹੜੀ ਇਹ ਘਰੇਲੂ ਬਗੀਚੀ ਹੈ, ਕਿੰਨੇ ਕੁ ਥਾਂ ਦੇ ਵਿੱਚ ਸਬਜ਼ੀਆਂ ਦਾ ਉਤਪਾਦਨ ਤੁਸੀਂ ਖੁਦ ਲਈ ਕਰਦੇ ਹੋ?
0: ਪਹਿਲਾਂ ਜੀ ਅਸੀਂ ਲਾਇਆ ਸੀਗਾ ਜੀ 2 ਮੰਜਿਆਂ ਥਾਂ ਜੀ, ਉਦੋਂ ਬਾਅਦ ਹੌਲੀ ਹੌਲੀ
1: ਜੀ
0: ਅਤੇ 4 ਕਣਾਲ ਸਬਜ਼ੀ ਲਾਉਣ ਲੱਗ ਗਈ।
1: ਠੀਕ ਹੈ, ਹੁਣ ਇਸ ਸਮੇਂ ਮਤਲਬ ਤੁਸੀਂ ਲਗਭਗ 4 ਕਨਾਲਾਂ ਦੇ ਵਿੱਚ ਘਰੇਲੂ ਬਗੀਚੀ ਲਾਈ ਹੋਈ ਹੈ?
0: ਹਾਂਜੀ, 4 ਕਨਾਲਾਂ ਵਿੱਚ ਸਬਜ਼ੀ ਬੀਜੀ ਹੈ ਜੀ।
1: ਘਰੇਲੂ ਬਗੀਚੀ ਸੰਬੰਧੀ ਕੋਈ ਟ੍ਰੇਨਿੰਗ ਵੀ ਲਈ ਹੈ ਜਾਂ ਕਿੱਥੋਂ ਤੁਹਾਨੂੰ ਇਹ ਵੱਲ ਆਇਆ, ਸਬਜ਼ੀਆਂ ਨੂੰ ਲਾਉਣ ਦਾ ਤਰੀਕਾ ਸਲੀਕਾ ਕਿਸ ਤੋਂ ਸਿੱਖਿਆ?
0: ਇਹ ਜੀ ਮੇਲਾ ਅਤੇ ਕਿਸਾਨ ਮੇਲੇ 'ਤੇ ਵੀ ਜਾਂਦੇ ਹੁੰਦੇ ਸੀਗੇ ਜੀ, ਫਿਰ ਮੇਰੇ ਬਾਪੂ ਜੀ ਲਾਉਂਦੇ ਸੀ, ਉਦੋਂ ਬਾਅਦ ਹੌਲੀ ਹੌਲੀ ਉੱਥੋਂ ਬਾਅਦ ਕੰਮ ਸਿੱਖ ਕੇ ਆਪ ਫਿਰ ਤਿਆਰ ਕਰਨ ਲੱਗ ਗਈ ਸਬਜ਼ੀ
1: ਜੀ। ਘਰੇਲੂ ਬਗੀਚੀ ਦੇ ਵਿੱਚ ਫਿਰ ਤੁਸੀਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਦਾ ਉਤਪਾਦਨ ਕਰਦੇ ਹੋ?
0: ਅਸੀਂ ਗਰਮੀ ਦੇ ਵਿੱਚ ਸਬਜ਼ੀ ਜਿਹੜੀ ਤਿਆਰ ਕਰਦੇ ਹਾਂ ਜੀ, ਭਿੰਡੀ ਹੋਈ, ਕੱਦੂ ਹੋਇਆ ਜੀ, ਗਮਾਰ ਦੀ ਫਲੀ ਹੋਈ, ਚੌਲੇ ਹੋਏ, ਇਹ ਸਬਜ਼ੀਆਂ ਆਪਾਂ ਗਰਮੀ ਦੇ ਵਿੱਚ ਤਿਆਰ ਕਰਦੇ ਹਾਂ ਜੀ। ਸਰਦੀ ਦੇ ਵਿੱਚ ਜੀ ਪਹਿਲੀ ਸਬਜ਼ੀ ਤਿਆਰ ਕਰਦੇ ਹਾਂ ਜੀ, ਉਹ ਹੋ ਗਏ ਪਾਲਕ, ਮੇਥੇ ਅਤੇ ਗਾਜਰਾਂ ਜੀ, ਮੂਲੀਆਂ ਜੀ, ਬੰਦ ਗੋਭੀ ਹੋਈ, ਇਹ ਸਬਜ਼ੀਆਂ ਆਪਾਂ ਸਾਰੀਆਂ ਤਿਆਰ ਕਰਦੇ ਹਾਂ ਜੀ।
1: ਤੁਸੀਂ ਘਰੇਲੂ ਬਗੀਚੀ ਹੈ ਜਿਹੜੀ ਉਹਨੂੰ ਬੜੇ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਿੱਤਿਆਂ ਨਾਲ ਤੁਸੀਂ ਜੁੜੇ ਹੋਏ ਹੋ?
0: ਹੋਰ ਜੀ ਆਪਾਂ ਥੋੜ੍ਹੀ ਬਹੁਤ ਖੇਤੀ ਵੀ ਕਰ ਲੈਂਦੇ ਹਾਂ ਜੀ, ਬਾਕੀ ਸਬਜ਼ੀਆਂ ਦਾ ਕੰਮ ਜੀ ਆਪਣਾ ਖੇਤੀ ਕਰਦੇ ਹਾਂ।
1: ਸੁਖਦੇਵ ਸਿੰਘ ਜੀ, ਘਰੇਲੂ ਬਗੀਚੀ ਦੀ ਜਦੋਂ ਤਿਆਰੀ ਕੀਤੀ ਜਾਂਦੀ ਹੈ, ਘਰੇਲੂ ਬਗੀਚੀ ਬਣਾਈ ਜਾਂਦੀ ਹੈ, ਸਬਜ਼ੀ ਪਾਲੀ ਜਾਂਦੀ ਹੈ, ਉਹਨੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ ਦਾ ਸਾਡੇ ਕਿਸਾਨ ਵੀਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਘਰੇਲੂ ਬਗੀਚੀ ਨੂੰ ਲਾਉਣ ਸਮੇਂ, ਘਰੇਲੂ ਬਗੀਚੀ ਨੂੰ ਪਾਲਣ ਸਮੇਂ?
0: ਕਿਆਰੀ ਵਧੀਆ ਬਣਾਉਣੀ ਚਾਹੀਦੀ ਹੈ ਜੀ, ਪਾਣੀ ਲੱਗਿਆ ਹੋ ਜਾਈਦਾ ਜੀ, ਵੱਤ ਆਈ ਉਦੋਂ ਬਾਅਦ ਸਬਜ਼ੀ ਤੇ ਲਾਓ ਜੀ, ਇਦੋਂ ਬਾਅਦ ਆਪਣੇ ਕੱਖ ਕੰਡੇ ਦਾ ਧਿਆਨ ਰੱਖੋ ਜੀ, ਇਸ ਨੂੰ ਜੀ ਜਿਹੜੀ ਕੋਈ ਬਿਮਾਰੀ ਪੈਂਦੀ ਹੈ ਜੀ ਸਮੇਂ ਸਮੇਂ ਤੋਂ ਦੇਖਣੀ ਪੈਂਦੀ ਹੈ ਜੀ, ਇਹਦਾ ਧਿਆਨ ਰੱਖਣਾ ਪੈਂਦਾ ਜੀ। ਸਬਜ਼ੀ ਦੀ ਸਮੇਂ ਸਿਰ ਤੜਾਈ ਕੀਤੀ ਜਾਵੇ ਉਹ ਵੀ ਜ਼ਰੂਰੀ ਹੈ ਜੀ, ਪਾਣੀ ਦਾ ਧਿਆਨ ਰੱਖਣਾ ਪੈਂਦਾ ਜੀ, ਗਰਮੀ ਤੋਂ ਪਾਣੀ ਛੇਤੀ ਛੇਤੀ ਲਾਉਣਾ ਪੈਂਦਾ ਜੀ, ਜਿਹੜੀ ਸਰਦੀ ਵਾਲੀ ਸਬਜ਼ੀ ਹੁੰਦੀ ਹੈ ਜੀ ਉਹ ਹੁੰਦੀ ਹੈ ਜੀ, ਆਪਣੇ ਕੋਰੇ ਤੋਂ ਬਚਤ ਰੱਖਣੀ ਪੈਂਦੀ ਹੈ।
1: ਘਰੇਲੂ ਬਗੀਚੀ ਨੂੰ ਜਦੋਂ ਤੁਸੀਂ ਤਿਆਰ ਕਰ ਲੈਂਦੇ ਹੋ ਅਤੇ ਕੋਈ ਸਬਜ਼ੀ ਜਦੋਂ ਫਲ ਦੇ ਚੁੱਕੀ ਹੁੰਦੀ ਹੈ, ਉਸ ਤੋਂ ਬਾਅਦ ਨਵੀਂ ਸਬਜ਼ੀ ਲਾਉਣੀ ਹੈ, ਤੁਸੀਂ ਇੱਕੇ ਸਮੇਂ ਸਾਰੀ ਘਰੇਲੂ ਬਗੀਚੀ ਨੂੰ ਦੁਬਾਰਾ ਨਵੇਂ ਸਿਰਿਓਂ ਤਿਆਰ ਕਰਦੇ ਹੋ ਜਾਂ ਉਸ ਦਾ ਕੋਈ ਵੱਖਰਾ ਤਰੀਕਾ ਤੁਸੀਂ ਅਪਣਾਇਆ ਹੋਇਆ, ਥੋੜ੍ਹਾ ਥੋੜ੍ਹਾ ਕਰਕੇ ਘਰੇਲੂ ਬਗੀਚੀ ਨੂੰ ਨਵਿਆਉਂਦੇ ਹੋ?
0: ਜਿੰਨੀ ਕੁ ਸਾਡੀ ਸਬਜ਼ੀ ਖੜੀ ਹੁੰਦੀ ਹੈ ਜੀ, ਉਨੇ ਥਾਂ ਜਿਹੜਾ ਕੋਈ ਖਾਲੀ ਹੁੰਦਾ ਪਿਆ ਥਾਂ ਜੀ ਉਹਨੇ ਚਾਹੀ ਫਿਰ ਨਵੀਂ ਸਬਜ਼ੀ ਤਿਆਰ ਕਰ ਦਿੰਦੇ।
1: ਸਾਨੂੰ ਦੱਸੋ ਕਿ ਬੀਜਾਂ ਦਾ ਪ੍ਰਬੰਧ ਤੁਸੀਂ ਕੀ ਕਰਦੇ ਹੋ, ਬੀਜ ਪ੍ਰਬੰਧਨ ਦਾ ਤੁਹਾਡਾ ਕੀ ਤਰੀਕਾ?
0: ਇਹਦਾ ਜੀ ਵੱਧ ਤੋਂ ਤਾਂ ਵੱਧ ਤੋਂ ਅਸੀਂ ਆਪ ਤਿਆਰ ਕਰਦੇ ਹਾਂ ਜੀ, ਜਿਹੜਾ ਕੋਈ ਨਹੀਂ ਬੀਜ ਤਿਆਰ ਹੁੰਦਾ
1: ਜੀ
0: ਇਹਨਾਂ ਦਾ ਆਪਾਂ ਜਾਂ ਕਿਸਾਨ ਮੇਲੇ ਤੋਂ ਜਾਂ ਆਪਾਂ ਸ਼ਹਿਰ ਦੇ ਵਿੱਚੋਂ ਲਿਆਉਣੇ ਜੀ।
1: ਸੁਖਦੇਵ ਸਿੰਘ ਜੀ, ਬੀਜਾਂ ਨੂੰ ਬੀਜਣ ਦਾ ਕੀ ਤਰੀਕਾ ਹੈ, ਕਿਹੜਾ ਤੁਸੀਂ ਤਰੀਕਾ ਅਪਣਾਉਂਦੇ ਹੋ ਬੀਜਾਂ ਦੀ ਬਿਜਾਈ ਦਾ? ਪੋਰ ਦੀ ਵਰਤੋਂ ਕਰਦੇ ਹੋ, ਹਲੀਰੀ ਦੀ ਵਰਤੋਂ ਕਰਦੇ ਹੋ, ਛਿੱਟਾ ਦੇ ਕੇ ਸਬਜ਼ੀ ਬੀਜਦੇ ਹੋ ਜਾਂ ਚੂੰਡੀ ਨਾਲ ਬੀਜ ਲਾਉਂਦੇ ਹੋ, ਕਿਹੜਾ ਤਰੀਕਾ ਅਪਣਾ ਕੇ ਤੁਸੀਂ ਬਿਜਾਈ ਕਰਦੇ ਹੋ ਸਬਜ਼ੀਆਂ ਦੀ?
0: ਇਹਨਾਂ ਦੀ ਅਸੀਂ ਵੱਟਾਂ ਪਾ ਕੇ ਉਹਨੂੰ ਸੁੱਕੇ ਜਿਹੇ ਵੱਟਾਂ ਪਾ ਲੈਂਦੇ ਹਾਂ ਜੀ, ਇਦੂ ਬਾਅਦ ਚੂੰਡੀ ਨਾਲ ਸਾਰਾ ਬੀਜ ਤਿਆਰ ਲਾਉਂਦੇ ਹਾਂ ਜੀ, ਕੱਦੂ ਹੋਈ, ਤੋਰੀ ਹੋਈ
1: ਜੀ,
0: ਅਤੇ ਜਿਹੜਾ ਗਮਾਰਾ ਹੁੰਦਾ ਜੀ ਉਹ ਆਪਾਂ ਹਲੀਰੀ ਨਾਲ ਬੀਜਦੇ ਹਾਂ ਜੀ। ਜਿਹੜੀਆਂ ਆਪਣੀਆਂ ਸਰਦੀ ਵਾਲੀਆਂ ਸਬਜ਼ੀਆਂ ਹੁੰਦੀਆਂ ਜੀ ਉਹ ਹੋਏ ਪਾਲਕ ਹੋਏ, ਮੇਥੇ ਹੋਈ, ਉਹ ਆਪਾਂ ਛਿੱਟੇ ਨਾਲ ਬੀਜ ਦਿੰਦੇ ਹਾਂ ਜੀ, ਗਾਜਰਾਂ ਹੋਈਆਂ ਜੀ।
1: ਪਾਣੀ ਸਬਜ਼ੀ ਲਈ ਬਾਕੀ ਫਸਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਅਤੇ ਸਬਜ਼ੀ ਨੂੰ ਵਾਰ ਵਾਰ ਪਾਣੀ ਦੀ ਜ਼ਰੂਰਤ ਵੀ ਹੁੰਦੀ ਹੈ। ਪਾਣੀ ਦਾ ਪ੍ਰਬੰਧ ਸੁਖਦੇਵ ਸਿੰਘ ਜੀ ਤੁਸੀਂ ਕਿਵੇਂ ਕਰਦੇ ਹੋ ਸਬਜ਼ੀ ਦੇ ਲਈ?
0: ਇਹਦਾ ਜੀ ਪਾਣੀ ਆਪਾਂ ਵੱਧ ਤੋਂ ਵੱਧ ਕੱਸੀ ਦੇ ਹੀ ਲਾਉਣੀ ਹੈ ਜੀ
1: ਜੀ।
0: ਇਦੂ ਬਾਅਦ ਜੇ ਕਈ ਰੀ ਸੂਏਜ ਵਿੱਚ ਬੰਦੀ ਆ ਜਾਂਦੀ ਹੈ ਜੀ, ਇਦੂ ਬਾਅਦ ਫਿਰ ਆਪਾਂ ਮੋਟਰ ਲਾਈ ਹੋਈ ਹੈ ਜੀ, ਇਦੂ ਬਾਅਦ ਮੋਟਰ ਦਾ ਲਾ ਦਿੰਦੇ ਹਾਂ ਜੀ।
1: ਸੁਖਦੇਵ ਸਿੰਘ ਜੀ, ਇਸ ਬਗੀਚੀ ਲਈ ਫਿਰ ਕੋਈ ਮਸ਼ੀਨਰੀ ਦੀ ਵਰਤੋਂ ਵੀ ਕਰਨੀ ਪੈਂਦੀ ਹੈ ਜਾਂ ਹੱਥੀਂ ਗੁਡਾਈ ਨਾਲ ਸਾਰਾ ਕੰਮ ਚੱਲ ਜਾਂਦਾ ਤੁਹਾਡਾ ਘਰੇਲੂ ਬਗੀਚੀ ਦਾ?
0: ਇਹ ਜੀ ਆਪਾਂ ਇਹ ਵੱਧ ਵਾਹਣ ਹੁੰਦਾ ਜੀ, ਕਿਰਾਂ ਵਾਹ ਕੇ ਟਰੈਕਟਰ ਨਾਲ ਜੀ, ਉਦੋਂ ਬਾਅਦ ਹੱਥੀਂ ਫਿਰ ਕਿਆਰੀਆਂ ਬਣਾਉਣੀਆਂ ਜੀ। ਜਿਵੇਂ ਆਪਾਂ ਜੀ ਹੁਣ ਛੋਟੀ ਕਿਆਰੀ ਹੁੰਦੀ ਹੈ ਜੀ ਉਹਦਾ ਆਪਾਂ ਕਹੀ ਨਾ ਗੁੱਡ ਕੇ ਲਾ ਦਿੰਦੇ ਸਬਜ਼ੀ ਜੀ, ਜੇ ਵੱਧ ਵਾਹਣ ਹੁੰਦਾ ਜੀ ਉਹ ਆਪਾਂ ਟਰੈਕਟਰ ਨਾਲ ਵਾਹ ਦਿੰਦੇ ਜੀ, ਜ਼ਿਆਦਾ ਜਦੋਂ ਕੱਖ ਹੋ ਜਾਣਾ ਜੀ ਉਦੋਂ ਵੀ ਟਰੈਕਟਰ ਨੇ ਕਦੀ ਵਾਹੀ ਕਰਾ ਦਿੰਦੇ ਜੀ।
1: ਸੁਖਦੇਵ ਸਿੰਘ ਜੀ, ਹੁਣੇ ਤੁਸੀਂ ਦੱਸਿਆ ਸੀ ਕਿ ਬਹੁਤ ਸਾਰੇ ਬੀਜ ਹੈ ਜਿਹੜੇ ਘਰੇਲੂ ਬਗੀਚੀ ਦੇ ਉਹ ਤੁਸੀਂ ਖੁਦ ਤਿਆਰ ਕਰ ਲੈਂਦੇ ਹੋ, ਤਾਂ ਕਿਹੜੇ ਕਿਹੜੀਆਂ ਸਬਜ਼ੀਆਂ ਦੇ ਬੀਜ ਨੇ ਜਿਹੜੇ ਤੁਸੀਂ ਖੁਦ ਆਪਣੇ ਹੱਥੀਂ ਤਿਆਰ ਕਰਦੇ ਹੋ?
0: ਇਹ ਜੀ ਆਪਾਂ ਕੱਦੂ ਹੋਇਆ ਜੀ, ਤੋਰੀ ਹੋਈ, ਗਮਾਰਾ ਹੋਇਆ ਜੀ, ਜਿਵੇਂ ਹੋ ਕਰੇਲੇ, ਛੋਟੇ ਕਰੇਲੇ ਜੀ, ਵੱਡੇ ਕਰੇਲੇ, ਇਹਨਾਂ ਵੀ ਆਪਾਂ ਤਿਆਰ ਕਰਦੇ ਹਾਂ ਜੀ।
1: ਬੀਜ ਸੁਖਦੇਵ ਸਿੰਘ ਜੀ ਤੁਸੀਂ ਖੁਦ

0: ਤਿਆਰ ਕਰ ਲੈਂਦੇ ਹੋ ਬਹੁਤੇ, ਪਰ ਕੁਝ ਸਬਜ਼ੀਆਂ ਨੇ ਜਿਹੜੀਆਂ ਪਨੀਰੀ ਰਾਹੀਂ ਹੁੰਦੀਆਂ ਨੇ, ਪਨੀਰੀ ਦਾ ਫਿਰ ਕੀ ਤਰੀਕਾ ਅਪਣਾਉਂਦੇ ਹੋ? ਪਨੀਰੀ ਵੀ ਖੁਦ ਤਿਆਰ ਕਰਦੇ ਹੋ ਜਾਂ ਬਾਜ਼ਾਰ ਦੇ ਵਿੱਚੋਂ ਪਨੀਰੀ ਲੈ ਕੇ ਆਉਂਦੇ ਹੋ? ਜਿਹੜੀਆਂ ਸਬਜ਼ੀਆਂ ਪਨੀਰੀ ਨਾਲ ਲੱਗਦੀਆਂ ਨੇ
1: ਇਹ ਪਨੀਰੀ ਆਪਾਂ ਖੁਦ ਤਿਆਰ ਕਰਦੇ ਹਾਂ। ਹੁਣ ਆਪਣੇ ਕੋਲ ਇਸ ਟਾਈਮ ਇਹ 2 ਕਿਰਾਂ ਆਪਾਂ ਪਨੀਰੀਆਂ ਤਿਆਰ ਕਰੀਆਂ ਜੀ। ਜਿਹੜੇ ਫਸਲ ਦਾ ਸਮਾਂ ਹੁੰਦਾ ਜੀ ਉਹ ਆਪਾਂ ਆਪ ਪਨੀਰੀ ਤਿਆਰ ਕਰ ਲੈਂਦੇ ਹਾਂ ਜੀ।
0: ਘਰ ਦੀਆਂ ਸਬਜ਼ੀਆਂ ਤੁਸੀਂ ਪੈਦਾ ਕਰਨ ਲੱਗੇ ਹੋ?

0: ਪੀਰੀ ਤਿਆਰ ਕਰ ਲੈਣੀ ਹੈ ਜੀ।
1: ਘਰ ਦੀਆਂ ਸਬਜ਼ੀਆਂ ਤੁਸੀਂ ਪੈਦਾ ਕਰਨ ਲੱਗੇ ਹੋ ਲੰਬੇ ਸਮੇਂ ਤੋਂ ਤੇ ਤੁਹਾਨੂੰ ਫਰਕ ਮਹਿਸੂਸ ਹੋਇਆ ਹੋਣਾ, ਕੀ ਫਾਇਦਾ ਮਿਲਿਆ ਤੁਹਾਨੂੰ ਆਪਣੀ ਘਰੇਲੂ ਬਗੀਚੀ ਬਣਾਉਣ ਦਾ?
0: ਇਹਦੇ ਵਿੱਚ ਹੀ ਆਪਾਂ ਨੂੰ ਘਰੇਲੂ ਬਗੀਚੀ ਬਣਾਉਣ ਦਾ ਫਾਇਦਾ ਜੀ, ਆਪਣੀ ਸਿਹਤ ਜਿਹੜੀ ਰੇਹ ਸਰਪੇ ਤੋਂ ਸਬਜ਼ੀ ਆ ਜੀ ਉਹਦੇ ਮੁਕਤੀ ਮਿਲ ਜਾਂਦੀ ਆ, ਆਪਦੀਆਂ ਆਪਾਂ ਸਬਜ਼ੀ ਤਿਆਰ ਕਰਦੇ ਹਾਂ ਇਹ 'ਚ ਸਿਹਤ ਸਹੀ ਹੁੰਦੀ ਆ ਜੀ, ਬਾਕੀ 2 ਰੁਪਏ ਬਚ ਜਾਂਦੇ ਜੀ, ਕੰਮ ਕਰਦੇ ਰਹਿੰਦੇ ਹਾਂ ਜ਼ਿਆਦਾ।
1: ਇਸ ਸਮੇਂ ਫਿਰ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੀਆਂ ਸਬਜ਼ੀਆਂ ਤੁਸੀਂ ਆਪਣੀ ਘਰੇਲੂ ਬਗੀਚੀ 'ਚ ਸਾਹਮਣੇ ਲਾਈਆਂ ਹੋਈਆਂ ਨੇ, ਤਾਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਇਸ ਸਮੇਂ ਤੁਸੀਂ ਆਪਣੀ ਘਰੇਲੂ ਬਗੀਚੀ ਦੇ ਵਿੱਚ ਉਗਾਈਆਂ ਹੋਈਆਂ ਨੇ?
0: ਆਪਣੇ ਕੋਲ ਜੀ ਇਸ ਟਾਈਮ ਸਬਜ਼ੀ ਆ, ਕੱਦੂ ਆ ਜੀ, ਤੋਰੀ ਆ
1: ਜੀ,
0: ਤੇ ਗਮਾਰਾ ਫਲੀ ਆ
1: ਜੀ,
0: ਛੋਟੇ ਕਰੇਲੇ ਆ, ਵੱਡੇ ਕਰੇਲੇ ਆ ਜੀ, ਤੇ ਹਰੀ ਮਿਰਚ ਆ ਜੀ। ਇਸ ਤੋਂ ਇਲਾਵਾ ਜੀ ਆਪਾਂ ਭਿੰਡੀ ਤੇ ਚੌਲੇ ਵੀ ਲਾਏ ਹੋਏ ਆ ਜੀ।
1: ਇਹ ਸਬਜ਼ੀਆਂ ਤਾਂ ਤੁਸੀਂ ਹੁਣ ਸੁਖਦੇਵ ਸਿੰਘ ਜੀ ਲਾ ਰੱਖੀਆਂ ਨੇ, ਤੇ ਫਿਰ ਅਗਲੀ ਰੁੱਤ ਦੀਆਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਦੀ ਤਿਆਰੀ ਹੈ ਜਿਹੜੀਆਂ ਤੁਹਾਡੀ ਘਰੇਲੂ ਬਗੀਚੀ ਦਾ ਸ਼ਿੰਗਾਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਬਣਨ ਵਾਲੀਆਂ ਨੇ?
0: ਇਸ ਤੋਂ ਬਾਅਦ ਜੀ ਆਪਣੇ ਸਬਜ਼ੀ ਲਾਉਣ ਦੀ ਤਿਆਰੀ ਹੈ ਜੀ, ਪਾਲਕ ਹੋ ਗਏ, ਮੇਥੇ ਹੋ ਗਏ ਜੀ, ਧਨੀਆ ਵਗੈਰਾ ਹੋ ਗਿਆ ਜੀ, ਤੇ ਗਾਜਰ ਹੋ ਗਈ, ਮੂਲੀ ਹੋ ਗਈ।
1: ਖੇਤੀ ਕਰਨ ਵਾਲੇ ਸਾਡੇ ਬਹੁਤੇ ਕਿਸਾਨ ਵੀਰ ਵੀ ਘਰ ਦੀਆਂ ਸਬਜ਼ੀਆਂ ਨਹੀਂ ਤਿਆਰ ਕਰਦੇ ਤੇ ਝੋਲਾ ਚੱਕ ਕੇ ਮੰਡੀ ਤੋਂ ਲੈ ਕੇ ਆਉਂਦੇ ਨੇ ਜਾਂ ਫਿਰ ਦੁਕਾਨਾਂ ਤੋਂ ਸਬਜ਼ੀਆਂ ਖਰੀਦ ਕੇ ਲਿਆਉਂਦੇ ਨੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ?
0: ਇਹਦੇ ਬਾਰੇ ਜੀ ਆਪਣਾ ਜੀ ਹੁਣ 10-10 ਕਿੱਲਿਆਂ ਵਾਲੇ, 5-5 ਕਿੱਲੇ ਵਾਲੇ ਸਬਜ਼ੀ ਕੋਈ ਲਾਉਂਦਾ ਨਹੀਂ ਜੀ, ਮਿਹਨਤ ਹੁੰਦੀ ਹੈ ਜੀ, ਬਾਕੀ ਇਹਨਾਂ ਨੂੰ ਸਬਜ਼ੀ ਲਾਉਣੀ ਚਾਹੀਦੀ ਹੈ ਜੀ ਆਪਦੀ ਤਿਆਰ ਕਰਕੇ ਸਬਜ਼ੀ। ਇਸ ਤੋਂ ਬਾਅਦ ਜੀ ਇਹਨਾਂ ਤੋਂ ਮੰਨ ਕੇ ਲਓ ਜੀ ਸਬਜ਼ੀ ਤਿਆਰ ਕਰਦੇ ਆ, ਰਿਹਾ ਸਰਪਿਆਂ ਤੋਂ ਬਚੇ ਰਹਿਣਾ ਜੀ, ਨਾਲੇ ਮੰਡੀ ਤੋਂ ਗੇੜਿਆਂ ਦੀ ਮੁਕਤੀ ਹੋ ਜਾਂਦੀ।
1: ਸਬਜ਼ੀ ਦੇ ਉਤਪਾਦਨ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ, ਬਹੁਤ ਸਾਰੀਆਂ ਬਿਮਾਰੀਆਂ ਵੀ ਸਬਜ਼ੀਆਂ ਨੂੰ ਪੈਂਦੀਆਂ ਨੇ, ਕੀੜੇ ਪੈਂਦੇ ਨੇ, ਤਾਂ ਉਹਨਾਂ ਤੋਂ ਬਚਾਅ ਕਰਨਾ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਇਸਦੇ ਨਾਲ ਜੁੜੇ ਹੋਏ ਹੋ, ਪਰ ਫਿਰ ਵੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਸੁਖਦੇਵ ਸਿੰਘ ਹੋਰਾਂ ਦਾ ਧਿਆਨ ਕਿਹੜੇ ਪਾਸੇ ਹੁੰਦਾ, ਕਿਹਦੇ ਨਾਲ ਸੰਪਰਕ ਕਰਦੇ ਹੋ, ਕਿਹਨੂੰ ਪੁੱਛਦੇ ਹੋ ਕਿ ਇਹਨਾਂ ਸਮੱਸਿਆਵਾਂ ਦਾ ਕੀ ਹੱਲ ਹੈ?
0: ਉਹ ਤਾਂ ਅਸੀਂ ਡਾਕਟਰ ਸਾਹਿਬ ਨੂੰ ਬੁਲਾਉਂਦੇ ਜੀ, ਕੋਈ ਪ੍ਰੋਬਲਮ ਹੁੰਦੀ ਹੈ ਜੀ, ਜੇ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਚਲੇ ਜਾਂਦੇ ਜੀ।
1: ਰੇਹਾਂ ਸਪਰੇਹਾਂ ਦਾ ਯੁੱਗ ਹੈ ਤੇ ਬਹੁਤ ਜ਼ਿਆਦਾ ਰੇਹਾਂ ਸਪਰੇਹਾਂ ਦੀ, ਰਸਾਇਣਿਕ ਖਾਦਾਂ ਦੀ ਵਰਤੋਂ ਅੱਜ ਕੱਲ੍ਹ ਫਸਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਅੰਨੇਵਾਹ ਕੀਤੀ ਜਾਂਦੀ ਹੈ। ਤੁਸੀਂ ਵੀ ਰੇਹਾਂ ਸਪਰੇਹਾਂ ਦੀ ਵਰਤੋਂ ਕਰਦੇ ਹੋ, ਰਸਾਇਣਿਕ ਖਾਦਾਂ ਦੀ ਵਰਤੋਂ ਆਪਣੀ ਸਬਜ਼ੀ 'ਚ ਘਰੇਲੂ ਬਗੀਚੀ 'ਚ ਕਰਦੇ ਹੋ?
0: ਨਹੀਂ, ਆਪਾਂ ਰੇਹਾਂ ਸਪਰੇਹਾਂ ਦੀ ਵਰਤੋਂ ਨਹੀਂ ਕਰਦੇ ਜੀ, ਆਪਾਂ ਵਰਤੋਂ ਕਰਦੇ ਹਾਂ ਰੂੜੀ ਦੀ, ਰੇਹ ਦੀ ਵੱਧ ਵਰਤੋਂ ਕਰਦੇ ਹਾਂ ਜੀ। ਊਂ ਤਾਂ ਜੀ ਸਰਪੇ ਆਪਾਂ ਕਰਦੇ ਨਹੀਂ, ਜੇ ਮਜਬੂਰੀ ਬਣ ਜਾਏ ਫਿਰ ਆਪਾਂ ਕਰਦੇ ਹਾਂ ਜੀ।
1: ਸਪਰੇਹਾਂ ਰੇਹਾਂ ਦੀ ਤੁਸੀਂ ਦੱਸਿਆ ਕਿ ਤੁਸੀਂ ਵਰਤੋਂ ਅਣਸਰਦੇ ਨੂੰ ਤੁਸੀਂ ਸਪਰੇਅ ਦੀ ਵਰਤੋਂ ਕਰਦੇ ਹੋ, ਫਿਰ ਆਮ ਤੌਰ 'ਤੇ ਸਪਰੇਅ ਦਾ ਬਦਲ ਕੀ ਅਪਣਾਉਂਦੇ ਹੋ ਜੇ ਸਬਜ਼ੀ ਨੂੰ ਕੋਈ ਬਿਮਾਰੀ ਪੈਂਦੀ ਹੈ?
0: ਇਹਨੂੰ ਜੀ ਆਪਾਂ ਖੱਟੀ ਲੱਸੀ ਉਹਦੀ ਸਰਪੇ ਵੱਧ ਤੋਂ ਵੱਧ ਕਰਦੇ ਹਾਂ ਜੀ ਆਪਾਂ।
1: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਘਰੇਲੂ ਬਗੀਚੀ ਦਾ ਇੱਕ ਮਾਡਲ ਤਿਆਰ ਕੀਤਾ ਤੇ ਉਸ ਮਾਡਲ ਦੇ ਮੁਤਾਬਕ ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਾਂ ਸਬਜ਼ੀ ਉਤਪਾਦਕ ਹੈ ਉਹ ਆਪਣੀਆਂ ਸਬਜ਼ੀਆਂ ਦਾ ਉਤਪਾਦਨ ਕਰਦੇ ਹੈ। ਤੁਹਾਨੂੰ ਗਿਆਨ ਹੈ ਉਸ ਘਰੇਲੂ ਬਗੀਚੀ ਦੇ ਮਾਡਲ ਬਾਰੇ, ਸੁਣਿਆ ਤੁਸੀਂ ਕਦੇ?
0: ਹਾਂਜੀ, ਉਹ ਸਾਨੂੰ ਦੱਸਿਆ ਜੀ ਵੀ 6 ਮੀਟਰ ਇੱਧਰ 6 ਮੀਟਰ ਇੱਧਰ ਕਰਕੇ ਕਿਆਰੀ ਪਾਉਣੀ ਹੈ ਜੀ, ਉਦੋਂ ਬਾਅਦ 'ਚ ਸਾਡੇ ਕੋਲ ਥਾਂ ਵੱਧ ਆ ਜੀ, ਅਸੀਂ ਉਹਨਾਂ ਨੂੰ ਰੱਖ ਕੇ ਉਸ ਹਿਸਾਬ ਨਾਲ ਅਸੀਂ 6 ਮੀਟਰਾਂ ਦੀਆਂ ਕਿਆਰੀਆਂ ਪਾ ਲੈਂਦੇ ਹਾਂ ਜੀ। ਉਹਨਾਂ ਨੂੰ ਅਸੀਂ 6 ਮੀਟਰ ਦੀਆਂ ਕਿਆਰੀਆਂ ਨੂੰ ਅਲੱਗ ਅਲੱਗ ਵੀ ਜਿਹੜੀ ਸਬਜ਼ੀ ਪੈਦਾ ਕਰਨੀ ਆ ਉਹਨਾਂ ਨੂੰ ਅਸੀਂ ਵੰਡ ਲੈਂਦੇ ਹਾਂ।
1: ਜਿਵੇਂ ਹੁਣ ਗਰਮੀਆਂ ਦੀਆਂ ਸਬਜ਼ੀਆਂ ਚੱਲ ਰਹੀਆਂ ਨੇ ਤੇ ਗਰਮੀਆਂ ਦੀਆਂ ਸਬਜ਼ੀਆਂ ਦੀ ਮੁੱਖ ਸਬਜ਼ੀ ਹੈ ਕੱਦੂ ਤੋਰੀ, ਤੇ ਬਹੁਤ ਸਾਰੇ ਕੱਦੂਆਂ ਦੇ ਚੂਹੇ ਆ ਜਿਹੜੇ ਇਸ ਰੁੱਤ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮੱਚਦੇ ਰਹਿੰਦੇ ਆ, ਇਹ ਚੂਹੇ ਮੱਚਣ ਦਾ ਕੀ ਕਾਰਨ ਹੈ ਤੇ ਇਹਨਾਂ ਤੋਂ ਬਚਾਅ ਸਾਡੇ ਆਮ ਘਰੇਲੂ ਬਗੀਚੀ ਤਿਆਰ ਕਰਨ ਵਾਲੇ ਜਿਹੜੇ ਕਿਸਾਨ ਹੈ ਜਾਂ ਪਰਿਵਾਰ ਹੈ ਉਹ ਇਸ ਤੋਂ ਕਿਵੇਂ ਬਚਾਅ ਕਰਨਾ?
0: ਇਹ ਆਪਣੇ ਜਿਹੜੇ ਚੂਹੇ ਮੱਚਦੇ ਆ ਜੀ ਇਹ ਮੱਚਦੇ ਆ ਗਰਮੀ ਦੇ ਕਾਰਨ
1: ਜੀ,
0: ਇਹਨਾਂ ਨੂੰ ਪਾਣੀ ਲਾਉਣਾ ਚਾਹੀਦਾ ਜੀ ਜਾਂ ਬੱਲਾਂ ਦੇ ਉੱਤੇ ਛਿੜਕਾਅ ਕਰਨਾ ਚਾਹੀਦਾ ਜੀ ਪਾਣੀ ਦਾ। ਉਸ ਤੋਂ ਬਾਅਦ ਜੀ ਜਿਹੜੀ ਆਪਣੀ ਸਬਜ਼ੀ ਨੂੰ ਧੋਣਾ ਵੀ ਜ਼ਰੂਰੀ ਹੈ ਜੀ ਪਾਣੀ ਨਾਲ, ਵੀ ਉੱਤੋਂ ਰੇਤਾ ਲੈ ਜਾਂਦਾ ਜੀ।
1: ਸੁਖਦੇਵ ਸਿੰਘ ਜੀ, ਜਿਹੜੇ ਪਰਿਵਾਰਾਂ ਕੋਲ ਘਰੇਲੂ ਬਗੀਚੀ ਬਣਾਉਣ ਲਈ ਥਾਂ ਦੀ ਘਾਟ ਹੈ ਜਾਂ ਘਰ ਦੇ ਵਿੱਚ ਜਾਂ ਘਰ ਦੇ ਨਾਲ ਉਹਨਾਂ ਕੋਲ ਜਗ੍ਹਾ ਨਹੀਂ ਪਰ ਉਹ ਸਬਜ਼ੀਆਂ ਦਾ ਉਤਪਾਦਨ ਕਰਨਾ ਚਾਹੁੰਦੇ ਆ ਆਪਣੇ ਘਰ ਵਾਸਤੇ, ਉਹਨਾਂ ਵਾਸਤੇ ਕੀ ਸੁਝਾਅ ਹੈ ਤੁਹਾਡੇ ਕੋਲ?
0: ਉਹਨਾਂ ਵਾਸਤੇ ਜੀ ਜਿਵੇਂ ਆਪਣੇ ਕੋਲ ਨਹੀਂ ਜ਼ਮੀਨ ਹੈਗੀ, ਛੋਟੇ ਪਰਿਵਾਰ ਹੈ, ਵੱਡਾ ਪਰਿਵਾਰ ਹੈ, ਉਹ ਆਪਾਂ ਗਮਲਿਆਂ 'ਚ ਵੀ ਸਬਜ਼ੀ ਤਿਆਰ ਕਰ ਸਕਦੇ ਹਾਂ ਜੀ। ਕਰੇਲੇ ਹੋ ਗਏ ਜੀ, ਕੱਦੂ ਤੋਰੀ ਹੋ ਗਈ, ਇਹਨਾਂ ਵਿੱਚ ਆਪਾਂ ਗਮਲਿਆਂ 'ਚ ਵੀ ਸਬਜ਼ੀ ਲਾ ਸਕਦੇ ਹਾਂ ਜੀ। ਹੁਣ ਖੁਦ ਅਸੀਂ ਆਪ ਤਿਆਰ ਕਰੀ ਆ ਜੀ, ਛੋਟੇ ਕਰੇਲਿਆਂ ਦੀਆਂ ਲਾਈਆਂ ਜੀ ਬੱਲਾਂ, ਗਮਲਿਆਂ ਵਿੱਚ ਹੀ ਲਾਈਆਂ ਜੀ ਹੁਣ। ਇਸ ਤੋਂ ਬਾਅਦ ਜੀ ਛੱਤ 'ਤੇ ਵੀ ਜੇ ਰੱਖ ਕੇ ਗਮਲੇ ਉੱਤੇ ਵੀ ਸਬਜ਼ੀ ਲਾ ਪੈਦਾ ਕਰ ਸਕਦੇ ਆ ਜੀ, ਗਮਲਿਆਂ ਦੇ ਵਿੱਚ ਲਗਾ ਕੇ ਉੱਤੇ ਛੱਤ 'ਤੇ ਸਬਜ਼ੀ ਰੱਖ ਸਕਦੇ ਜੀ, ਅਤੇ ਜਿਹੜੀਆਂ ਬੋਰੀਆਂ ਵਿੱਚ ਪਾ ਕੇ ਮਿੱਟੀ ਉਹਨਾਂ 'ਚ ਵੀ ਲਾ ਦਿੰਦੇ ਬੱਲਾਂ ਜੀ ਕੋਠਿਆਂ ਦੇ ਉੱਪਰ ਰੱਖ ਦਿੰਦੇ ਆ ਜੀ।
1: ਸਬਜ਼ੀ ਨੂੰ ਪਾਣੀ ਦੀ ਵਰਤੋਂ ਵਾਰ ਵਾਰ ਹੁੰਦੀ ਰਹਿੰਦੀ ਹੈ ਅਤੇ ਇਸ ਕਰਕੇ ਸਬਜ਼ੀ 'ਚ ਨਦੀਨ ਵੀ ਬਹੁਤ ਜ਼ਿਆਦਾ ਹੁੰਦੇ ਨੇ, ਨਦੀਨ ਪ੍ਰਬੰਧ ਕਿਵੇਂ ਕਰਦੇ ਹੋ ਜਿਹੜੇ ਕੱਖ ਵਾਰ ਵਾਰ ਸਬਜ਼ੀ ਦੇ ਵਿੱਚ ਉੱਠਦੇ ਹੈ ਉਹਨਾਂ ਤੋਂ ਬਚਾਅ ਆਪਣੀ ਸਬਜ਼ੀ

0: ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ?
1: ਇਹਨਾਂ ਦੀ ਬਚਾਓ ਕਰਦੇ ਹਾਂ ਆਪਾਂ ਕਸੀਏ ਨਾਲ ਜੀ, ਕੱਖ ਗੁੱਟਦਾ ਕੈਰੀਆਂ ਗੁੱਟਦੇ ਨੇ ਜੀ, ਕੱਖ ਮਾਰਦੇ ਹਾਂ ਜੀ ਵੱਧ ਤੋਂ, ਜਾਂ ਜੇ ਸਬਜ਼ੀ ਤੋੜਦੇ ਹਾਂ ਜੀ ਉਦੋਂ ਆਪਾਂ ਹੱਥਾਂ ਨਾਲ ਸਭ ਪੱਟਦੇ ਨੇ ਜੀ ਕੱਖ ਜੀ।
2: 101.1 ਮੈਗਾਹਰਟਸ ਤੇ ਤੁਸੀਂ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਸੁਣ ਰਹੇ ਹੋ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਹੈ ਕਿਸਾਨ ਬਾਣੀ। ਕਿਸਾਨ ਬਾਣੀ ਦੀ ਟੀਮ ਅੱਜ ਪਹੁੰਚੀ ਹੋਈ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਵਿਖੇ ਤੇ ਅੱਜ ਅਸੀਂ ਗੱਲਬਾਤ ਇਸ ਸਮੇਂ ਕਰ ਰਹੇ ਹਾਂ ਨਸੀਬਪੁਰਾ ਦੇ ਇੱਕ ਅਗਾਂਹਵਧੂ ਕਿਸਾਨ, ਘਰੇਲੂ ਬਗੀਚੀ ਲਾਉਣ ਵਾਲੇ ਕਿਸਾਨ ਸੁਖਦੇਵ ਸਿੰਘ ਹੋਰਾਂ ਦੇ ਨਾਲ। ਸੁਖਦੇਵ ਸਿੰਘ ਜੀ, ਤੁਹਾਡੇ ਪਰਿਵਾਰ ਦੇ ਬਾਕੀ ਮੈਂਬਰ ਆ ਜਿਹੜੇ ਉਹ ਵੀ ਸਬਜ਼ੀ ਉਤਪਾਦਨ ਦੇ ਵਿੱਚ ਘਰੇਲੂ ਬਗੀਚੀ ਦੇ ਵਿੱਚ ਤੁਹਾਡੀ ਮਦਦ ਕਰਦੇ ਹੋਣਗੇ, ਪਰਿਵਾਰ ਦੇ ਜਿਹੜੇ ਜੀ ਹੈ ਉਹਨਾਂ ਤੋਂ ਸਹਾਇਤਾ ਮਿਲਦੀ ਹੋਣੀ ਹੈ?
1: ਹਾਂਜੀ, ਸਾਰਾ ਪਰਿਵਾਰ ਰਲ ਕੇ ਸਾਰੀ ਸਬਜ਼ੀ ਤੋੜਦੇ ਹਾਂ ਜੀ ਅਸੀਂ। ਬੇਬੇ ਬਾਪੂ ਹੈ ਉਹ ਵੀ ਸਬਜ਼ੀ ਕੋਲੇ ਬੈਠਣ ਦੇ ਜੀ, ਉਹ ਵੀ ਸਬਜ਼ੀ ਵਿੱਚ ਤੋੜਦੇ ਹੈ।
2: ਤੁਸੀਂ ਉਹ ਸਾਹਮਣੇ ਇੱਕ ਸਬਜ਼ੀ ਵਾਲਾ ਅੱਡਾ ਵੀ ਬਣਾਇਆ ਹੋਇਆ ਤੇ ਤੁਸੀਂ ਕਾਫੀ ਜਗ੍ਹਾ ਜਿਹੜੀ ਉਹਦੇ 'ਚ ਸਬਜ਼ੀ ਦਾ ਉਤਪਾਦਨ ਕਰਦੇ ਹੋ, ਇਹ ਤਾਂ ਪਤਾ ਹੀ ਹੈ ਕਿ ਸਬਜ਼ੀ ਦਾ ਉਤਪਾਦਨ ਇੱਥੇ ਤੁਹਾਡੇ ਘਰ ਦੀ ਵਰਤੋਂ ਨਾਲੋਂ ਤਾਂ ਜ਼ਿਆਦਾ ਹੁੰਦਾ ਹੈ ਇੰਨੀ ਥਾਂ ਦੇ ਵਿੱਚੋਂ, ਤਾਂ ਫਿਰ ਇਹਦੀ ਤੁਸੀਂ ਵਿਕਰੀ ਵੀ ਕਰਦੇ ਹੋ, ਮੰਡੀਕਰਨ ਵੀ ਕਰਦੇ ਹੋ?
1: ਆਪਣਾ ਜੀ ਜਿਹੜੀ ਕੋਈ ਆਪਣੇ ਘਰ ਤੋਂ ਵੱਧ ਸਬਜ਼ੀ ਹੈ ਉਹਦਾ ਆਪਣਾ ਰੋਡ ਦੇ ਉੱਤੇ ਅੱਡਾ ਲੱਗਿਆ ਹੋਇਆ ਜੀ, ਉਹਦੇ 'ਤੇ ਆਪਣੇ ਜਿਹੜੇ ਪਿੰਡ ਦੇ ਆਉਂਦੇ ਆ ਜੀ ਉਹ ਲੈ ਕੇ ਆਉਂਦੇ ਆ, ਕੁਛ ਆਉਣ ਜਾਣ ਵਾਲੇ ਬਹੁਤ ਸਬਜ਼ੀ ਲੈ ਕੇ ਆਉਂਦੇ ਆਪਾਂ ਤੋਂ ਜੀ। ਇਦੂ ਵੀ ਆਪਣੇ ਕੋਲੋਂ ਵੀ ਸਬਜ਼ੀ ਵੱਧ ਜੇ ਜੀ ਫਿਰ ਬਠਿੰਡਾ ਮੰਡੀ ਨੇੜੇ ਪੈਂਦੀ ਜੀ, ਆਪਾਂ ਉੱਥੇ ਵੇਚ ਆਉਣੀ ਜੀ।
2: ਮਤਲਬ ਘਰ ਦੀ ਸਬਜ਼ੀ ਦਾ ਉਤਪਾਦਨ ਤਾਂ ਤੁਹਾਡੇ ਕੋਲ ਹੈ ਹੀ ਹੈ, ਉਸ ਤੋਂ ਇਲਾਵਾ ਜਿਹੜੀ ਵਧੀ ਹੋਈ ਸਬਜ਼ੀ ਹੈ ਉਹਦਾ ਤੁਸੀਂ ਮੰਡੀਕਰਨ ਆਪਣੇ ਘਰੇਲੂ ਪੱਧਰ ਤੇ ਆਪਣੇ ਪਿੰਡ ਦੇ ਵਿੱਚ ਅੱਡਾ ਲਾ ਕੇ ਕਰਦੇ ਹੋ, ਤੇ ਜਿਹੜਾ ਸਬਜ਼ੀ ਦਾ ਖਰਚਾ ਪੱਠਾ ਉਹ ਵੀ ਉਧਰਲੇ ਪਾਸਿਓਂ ਤੁਸੀਂ ਕੱਢ ਲੈਂਦੇ ਹੋ, ਇਹ ਤੁਹਾਡੀ ਬੜੀ ਚੰਗੀ ਕੋਸ਼ਿਸ਼ ਹੈ ਤੇ ਸਾਡੇ ਦੂਸਰੇ ਕਿਸਾਨ ਵੀਰਾਂ ਨੂੰ ਵੀ ਤੁਹਾਡੀ ਇਸ ਪਹਿਲ ਤੋਂ ਸਿੱਖਣਾ ਚਾਹੀਦਾ। ਜਦੋਂ ਅਸੀਂ ਆਪਣੇ ਉਤਪਾਦਾਂ ਦਾ ਖੁਦ ਮੰਡੀਕਰਨ ਕਰਨ ਲੱਗ ਜਾਵਾਂਗੇ ਤਾਂ ਆਪਣੇ ਮੁਨਾਫੇ ਨੂੰ ਜ਼ਿਆਦਾ ਵਧਾ ਸਕਦੇ ਹਾਂ, ਇਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਵਾਧੂ ਸਬਜ਼ੀ ਨੂੰ ਤੁਸੀਂ ਵੇਚ ਦਿੰਦੇ ਹੋ, ਉਹਦੇ ਨਾਲ ਕਿੰਨੀ ਕੁ ਬੱਚਤ ਹੋ ਜਾਂਦੀ ਹੈ?
1: ਬਸ ਤਾਂ ਜੀ ਆਪਾਂ ਨੂੰ ਮੰਨ ਕੇ ਚੱਲੋ ਵੀ ਤਾਜ਼ੀ ਸਬਜ਼ੀ ਖਾਣ ਦੇ ਹੁੰਦਾ ਜੀ ਆਪਾਂ ਨੂੰ, ਜੇ ਕੋਈ ਵੱਧ ਸਬਜ਼ੀ ਆਪਾਂ ਨੂੰ ਮੰਨ ਕੇ ਚੱਲੋ ਵੀ ਕੋਈ ਖਰਚਾ ਪੱਠਾ ਨਿਕਲ ਜਾਂਦਾ ਜੀ, ਕੋਈ 2 ਰੁਪਏ ਬਚ ਵੀ ਜਾਂਦੇ ਆ ਜੀ। ਪਹਿਲਾ ਨਿਸ਼ਾਨਾ ਸਾਡਾ ਜੀ ਘਰੇ ਵਧੀਆ ਸਬਜ਼ੀ ਖਾਣੀ ਹੈ ਜੀ, ਦੂਜਾ ਨਿਸ਼ਾਨਾ ਜੀ ਸਾਡਾ ਵੀ ਮੰਨ ਕੇ ਚੱਲੋ ਵੀ ਜਿਹੜੇ ਸਬਜ਼ੀ ਦੇ ਬੀਜ ਹੋੜ ਲਿਆਉਣੇ ਜੀ ਉਹਦਾ ਖਰਚਾ ਵੀ ਕੱਢਣਾ ਜੀ, ਤੀਜਾ ਨਿਸ਼ਾਨਾ ਜੀ ਸਾਡਾ ਵੀ ਬਾਕੀ ਜਿਹੜੇ ਆਸੇ ਪਾਸੇ ਲੋਕ ਆ ਜੀ ਉਹਨੂੰ ਤਾਜ਼ੀ ਸਬਜ਼ੀ ਮਿਲ ਜੇ।
2: ਹੁਣ ਮੌਸਮ ਗਰਮੀ ਦਾ ਚੱਲ ਰਿਹਾ, ਸਬਜ਼ੀ ਕੋਮਲ ਜੀ ਫਸਲ ਹੈ, ਉਹਨੂੰ ਗਰਮੀ ਤੋਂ ਬਚਾਉਣ ਲਈ ਕੀ ਵਿਸ਼ੇਸ਼ ਉਪਰਾਲੇ ਤੁਹਾਨੂੰ ਕਰਨੇ ਪੈਂਦੇ ਆ?
1: ਉਹਨੂੰ ਜੀ ਆਪਾਂ ਵੱਧ ਤੋਂ ਵੱਧ ਪਾਣੀ ਲਾਉਣੇ ਆ ਜੀ, ਇਹਦੂ ਬਾਅਦ ਫਿਰ ਪਾਣੀ ਦਾ ਛਿੜਕਾਅ ਕਰਦੇ ਹਾਂ ਜੀ ਅਸੀਂ, ਜਿਹੜੇ ਮੰਨ ਕੇ ਚਲੋ ਜੀ ਚੌੜੇ ਪੱਤਿਆਂ ਦੀ ਸਬਜ਼ੀ ਆ ਜੀ, ਕੱਦੂ ਹੋਏ ਤੋਰੀਆਂ ਹੋਈਆਂ ਜੀ ਉਹਨਾਂ ਦੇ ਦਿਨ ਸਵੇ ਪਾਣੀ ਛਿੜਕ ਦਿੰਦੇ ਜੀ, ਸਬਜ਼ੀ ਸਾਰੀ ਧੋ ਦਿੰਦੇ ਜੀ ਉੱਤੋਂ।
2: ਸੁਖਦੇਵ ਸਿੰਘ ਜੀ, ਜਿਹੜੀ ਰੁੱਤ ਚੱਲ ਰਹੀ ਹੈ ਇਸ ਰੁੱਤ ਦੇ ਵਿੱਚ ਹੁਮਸ ਦੇ ਵਿੱਚ ਤਾਂ ਸੱਪ ਸਪੋਲੀ ਹੈ ਜਿਹੜੇ ਉਹ ਬਹੁਤ ਦਿਖਾਈ ਦਿੰਦੇ ਆ, ਤੇ ਸਬਜ਼ੀ ਹੈ ਜਿਹੜੀ ਉਹਨੇ ਸਾਰੀ ਜ਼ਮੀਨ ਨੂੰ ਢੱਕ ਰੱਖਿਆ ਹੁੰਦਾ, ਇਹ ਵੀ ਸਾਵਧਾਨੀ ਵਾਲਾ ਕੰਮ ਹੈ ਸਬਜ਼ੀ ਤੋੜਨਾ, ਤਾਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਤੁਸੀਂ ਵਰਤਦੇ ਹੋ ਸਬਜ਼ੀ ਤੋੜਨ ਵੇਲੇ ਵੀ ਕਿਸੇ ਅਜਿਹੀ ਦੁਰਘਟਨਾ ਤੋਂ ਬਚਿਆ ਜਾ ਸਕੇ?
1: ਅਸੀਂ ਜਦੋਂ ਸਬਜ਼ੀ ਤੋੜਦੇ ਹਾਂ ਜੀ ਸੋਟੀ ਹੱਥ 'ਚ ਲਿਆ ਕੇ ਬਾਲਣ ਨੂੰ ਹਿਲਾ ਕੇ ਫਿਰ ਸਬਜ਼ੀ ਤੋੜਦੇ ਹਾਂ ਜੀ, ਸਾਡਾ ਜਿਹੜਾ ਘਰ ਹੈ ਉਹ ਪਿੰਡ ਤੋਂ ਬਾਹਰ ਬਾਹਰ ਹੈ ਜੀ, ਸਾਵਧਾਨ ਰਹਿੰਦੇ ਹਾਂ।
2: ਸੁਖਦੇਵ ਜੀ, ਆਹ ਜਿਹੜੀ ਸੜਕ ਜਾ ਰਹੀ ਹੈ ਇਹ ਕਿਹੜੇ ਪਿੰਡ ਨੂੰ ਜਾਂਦੀ ਹੈ?
1: ਇਹ ਜਾਂਦੀ ਹੈ ਜੀ ਸ਼ੇਰਗੜ੍ਹ ਨੂੰ।
2: ਤੇ ਤੁਸੀਂ ਬੈਠੇ ਹੋ ਸ਼ੇਰਗੜ੍ਹ ਵਾਲੀ ਸੜਕ ਦੇ ਉੱਤੇ ਲਿੰਕ ਰੋਡ ਦੇ ਉੱਤੇ, ਫਿਰ ਇਹ ਸੜਕ ਤੇ ਘਰ ਹੋਣ ਦਾ ਇਹਦਾ ਵੀ ਕੋਈ ਫਾਇਦਾ ਹੁੰਦਾ?
1: ਪੂਰਾ ਫਾਇਦਾ ਜੀ ਸਾਨੂੰ, ਜਿਹੜਾ ਪਾਡਾ ਲਾ ਸੜਕ ਤੇ ਇਹ ਤੇ ਆਉਣ ਜਾਣ ਵਾਲੇ ਸਬਜ਼ੀ ਲੈ ਕੇ ਜਾਂਦਾ ਜੀ ਬਹੁਤ ਘਰੇ, ਇਹ ਸਾਡਾ ਅੱਡਾ ਜੀ ਸਬਜ਼ੀ ਦੇ ਕੋਲੇ ਹੈ, ਅੱਡੇ ਇਹਦੇ ਸੜਕ ਦੇ ਉੱਤੇ ਹੈ ਜੀ ਆਪਣਾ, ਸਾਨੂੰ ਸਪੈਸ਼ਲ ਵੀ ਸਬਜ਼ੀ ਵੇਚਣ ਖਾਤਰ ਖੜਨਾ ਨਹੀਂ ਪੈਂਦਾ ਜੀ, ਜਦੋਂ ਆਪਾਂ ਜੀ ਕੋਈ ਸਬਜ਼ੀ ਕੋਈ ਲੈਣ ਦਾ ਗਾਹਕ ਜੀ ਸਬਜ਼ੀ ਅਸੀਂ ਕੰਮ ਵੀ ਕਰਦੇ ਹਾਂ ਉੱਥੇ ਕੋਲੇ, ਜੋ ਗਾਹਕ ਆਉਂਦਾ ਜੀ ਉਦੋਂ ਸਬਜ਼ੀ ਅਸੀਂ ਤੋੜ ਕੇ ਦੇ ਦਿੰਦੇ ਹਾਂ, ਉਹਦੇ ਤੋੜੀ ਪਈ ਹੁੰਦੀ ਹੈ ਜੀ, ਇਹ ਸਮੇਂ ਬਚਤ ਰਹਿੰਦੀ ਹੈ ਜੀ, ਇੱਕ ਬੰਦਾ ਵੀ ਅੱਡੇ ਉੱਤੇ ਬੰਨਿਆ ਜਾਂਦਾ ਜੀ।
2: ਸੁਖਦੇਵ ਸਿੰਘ ਜੀ, ਤੁਸੀਂ ਦੱਸਿਆ ਹੈ ਕਿ ਤੁਸੀਂ ਬਚੀ ਹੋਈ ਸਬਜ਼ੀ ਹੈ ਜਿਹੜੀ ਉਹ ਬਠਿੰਡਾ ਮੰਡੀ 'ਚ ਵੀ ਵੇਚ ਆਉਂਦੇ ਹੋ, ਫਿਰ ਰੋਜ਼ਾਨਾ ਮੰਡੀ ਦਾ ਚੱਕਰ ਲੱਗਦਾ ਸਵੇਰੇ?
1: ਨਹੀਂ, ਆਪਣੀ ਸਬਜ਼ੀ ਵੱਧ ਤੋਂ ਵੱਧ ਜੀ ਇੱਥੇ ਲੱਗ ਜਾਂਦੀ ਹੈ ਜੀ, ਜੇ ਕੋਈ ਬਚਦੀ ਹੈ ਫਿਰ ਆਪਾਂ ਮੰਡੀ ਕਰਾ ਦਿੰਦੇ ਹਾਂ ਜੀ।
2: 101.1 ਮੈਗਾਹਰਟਸ ਤੇ ਤੁਸੀਂ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਸੁਣ ਰਹੇ ਹੋ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਹੈ ਕਿਸਾਨ ਬਾਣੀ। ਕਿਸਾਨ ਬਾਣੀ ਦੀ ਟੀਮ ਅੱਜ ਪਹੁੰਚੀ ਹੋਈ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਵਿਖੇ ਤੇ ਅੱਜ ਅਸੀਂ ਗੱਲਬਾਤ ਇਸ ਸਮੇਂ ਕਰ ਰਹੇ ਹਾਂ ਨਸੀਬਪੁਰਾ ਦੇ ਇੱਕ ਅਗਾਂਹਵਧੂ ਕਿਸਾਨ, ਘਰੇਲੂ ਬਗੀਚੀ ਲਾਉਣ ਵਾਲੇ ਕਿਸਾਨ ਸੁਖਦੇਵ ਸਿੰਘ ਹੋਰਾਂ ਦੇ ਨਾਲ। ਤੁਸੀਂ ਗੱਲਬਾਤ ਦੌਰਾਨ ਦੱਸਿਆ ਕਿ ਬਹੁਤੇ ਬੀਜ ਹੈ ਜਿਹੜੇ ਉਹ ਤੁਸੀਂ ਖੁਦ ਤਿਆਰ ਕਰਦੇ ਹੋ, ਤਾਂ ਫਿਰ ਬੀਜ ਤਿਆਰ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਆ ਜਿਹੜਾ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਕਿਸਾਨ ਵੀਰਾਂ ਨੂੰ, ਘਰੇਲੂ ਬਗੀਚੀ ਤਿਆਰ ਕਰਨ ਵਾਲੇ ਸਾਡੇ ਕਿਸਾਨ ਭੈਣਾਂ ਤੇ ਵੀਰਾਂ ਨੂੰ, ਉਹ ਕਿਹੜੀਆਂ ਗੱਲਾਂ ਜਿਹਨਾਂ ਦਾ ਧਿਆਨ ਰੱਖਣਾ ਚਾਹੀਦਾ?
1: ਇਹ ਜੀ ਆਪਾਂ ਜਦੋਂ ਬੀਜ ਤਿਆਰ ਕਰਦੇ ਹਾਂ ਜਿਹੜਾ ਕੱਦੂ ਹੁੰਦਾ ਜੀ ਬਾਲਣਾ ਤੋੜਨਾ, ਜਦੋਂ ਸੁੱਕ ਗਿਆ ਜੀ ਉਦੋਂ ਤੋੜਨਾ ਚਾਹੀਦਾ, ਜਿਵੇਂ ਤੋਰੀ ਹੋਈ ਉਹ ਉਦੋਂ ਸੁੱਕ ਗਈ ਉਦੋਂ ਤੋੜਨੀ ਚਾਹੀਦੀ ਹੈ
2: ਜੀ।
1: ਇਸ ਤੋਂ ਬਾਅਦ ਨੂੰ ਗਿੱਲੇ ਥਾਂ ਨਹੀਂ ਰੱਖਣਾ ਚਾਹੀਦਾ, ਸੁੱਕੇ ਥਾਂ ਉੱਪਰ ਜਾਂ ਛੱਤ ਨਾਲ ਬੰਨ੍ਹ ਜਾ ਕੇ ਪਾਸੇ

0: ਤੇ ਤਾਂ ਉੱਪਰ ਥਾਂ ਰੱਖ ਦਿਓ ਜੀ। ਜਦੋਂ ਜੀ ਉਹ ਬੀਜ ਜਦੋਂ ਆਪਾਂ ਲਗਾਉਣਾ ਜੀ, ਉਦੋਂ ਮੰਨ ਕੇ ਚਲੋ ਵੀ ਉਹ ਜਿਹੜੀਆਂ ਹੁੰਦੀਆਂ ਆਪਣੀਆਂ ਦਵਾਈਆਂ ਉਹਨਾਂ ਨਾਲ ਬੀਜ ਸੋਧਣਾ ਚਾਹੀਦਾ ਜੀ।
1: ਘਰੇਲੂ ਬਗੀਚੀ ਦੇ ਵਿੱਚ ਸਬਜ਼ੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਸੁਖਦੇਵ ਸਿੰਘ ਜੀ, ਅਤੇ ਸਬਜ਼ੀ ਦੇ ਨਾਲ ਨਾਲ ਦਾਲਾਂ ਅਤੇ ਮਸਾਲੇ ਆ ਜਿਹੜੇ ਉਹਨਾਂ ਦਾ ਉਤਪਾਦਨ ਵੀ ਬਹੁਤੇ ਘਰੇਲੂ ਬਗੀਚੀ ਵਾਲੇ ਸਾਡੇ ਕਿਸਾਨ ਵੀਰ ਕਰਦੇ ਆ, ਤੁਸੀਂ ਵੀ ਕੋਈ ਦਾਲਾਂ ਵੀ ਬੀਜਦੇ ਹੋ, ਕੋਈ ਮਸਾਲੇ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵੀ ਉਤਪਾਦਨ ਕਰਦੇ ਹੋ?
0: ਹਾਂਜੀ, ਅਸੀਂ ਮਸਰੀ ਵੀ ਲਾਈ ਸੀਗੀ ਇਹਦੀ, ਅਤੇ ਸੌਂਫ ਵੀ ਲਾਈ ਸੀ, ਅਤੇ ਜਮੈਣ ਵੀ ਲਾਈ ਸੀ, ਜਿਹੜੀ ਆਪਣੀ ਹਲਦੀ ਆਈ ਇਹ ਤਾਂ ਜੀ ਪੱਕੀ ਆਏ ਵਾਰ ਲਾਉਣੀ ਲਾਉਣੀ ਆ ਜੀ ਆਪਾਂ।
1: ਸਰਦਾਰ ਸੁਖਦੇਵ ਸਿੰਘ ਜੀ, ਆਪਾਂ ਦੇਖ ਰਹੇ ਹਾਂ ਕਿ ਤੁਹਾਡਾ ਜਿਹੜਾ ਘਰੇਲੂ ਬਗੀਚੀ ਵਾਲਾ ਥਾਂ ਹੈ ਇਹ ਥੋੜ੍ਹਾ ਜਿਹਾ ਨੀਵ ਹੈ ਆਸੇ ਪਾਸੇ ਨਾਲੋਂ, ਅਤੇ ਫਿਰ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਇੱਥੇ ਤਾਂ ਪਾਣੀ ਭਰ ਜਾਂਦਾ ਹੋਣਾ, ਕਦੇ ਇਹੋ ਜਿਹੀ ਸਮੱਸਿਆ ਨਹੀਂ ਆਈ ਵੀ ਪਾਣੀ ਨਾਲ ਤੁਹਾਡੀ ਘਰੇਲੂ ਬਗੀਚੀ ਭਰ ਗਈ ਅਤੇ ਸਬਜ਼ੀਆਂ ਮਾਰੀਆਂ ਗਈਆਂ?
0: ਨਹੀਂ, ਇਹ ਸਮੱਸਿਆ ਨਹੀਂ ਆਪਣਾ ਆਉਂਦੀ, ਆਪਾਂ ਵੱਧ ਤੋਂ ਵੱਧ ਕੱਸੀ ਦਾ ਪਾਣੀ ਲਾਉਂਦੇ ਹਾਂ, ਇਹਦੇ ਵਿੱਚ ਗੰਡੋਏ ਬਹੁਤ ਜ਼ਿਆਦਾ ਹੈ, ਇਹਨਾਂ ਕਾਰਨ ਜੀ ਪਾਣੀ ਵੀ ਪਾਇਆ ਜਾਂਦਾ, ਮੀਂਹ ਦਾ ਵੀ ਆ ਜਾਂਦਾ, ਕੋਈ ਸੂਰਜ ਟੁੱਟ ਕੇ ਪੈ ਜਾਂਦਾ, ਉਹ ਇੱਕ ਦਿਨ 'ਚ ਬਸ ਜਾਂ 2-4 ਘੰਟਿਆਂ ਦੇ ਵਿੱਚ ਸੁੱਕ ਜਾਂਦਾ ਜੀ।
1: ਤੁਸੀਂ ਜਿਹੜੀ ਘਰੇਲੂ ਬਗੀਚੀ ਸੁਖਦੇਵ ਸਿੰਘ ਜੀ ਬਣਾਈ ਹੋਈ ਹੈ, ਪਿੰਡ ਦੇ ਬਿਲਕੁਲ ਨਾਲ ਲੱਗਦਾ ਹੀ ਤੁਹਾਡਾ ਘਰ ਹੈ, ਸਬਜ਼ੀ ਚੋਰੀ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਹੋਣਗੀਆਂ, ਕੋਈ ਤੋੜ ਤੂੜ ਕੇ ਵੀ ਲੈ ਜਾਂਦੇ ਆ ਸਬਜ਼ੀ, ਅਤੇ ਪਸ਼ੂਆਂ ਦੀ ਆਪਣੇ ਪਿੰਡਾਂ ਦੇ ਵਿੱਚ ਬੇਸਹਾਰਾ ਪਸ਼ੂਆਂ ਦੀ ਬੜੀ ਵੱਡੀ ਸਮੱਸਿਆ, ਪਸ਼ੂ ਵੀ ਸਬਜ਼ੀ ਕਈ ਵਾਰੀ ਖਰਾਬ ਕਰ ਜਾਂਦੇ ਆ, ਤੁਹਾਨੂੰ ਨਹੀਂ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ?
0: ਨਹੀਂ, ਆਪਾਂ ਨੂੰ ਜੇ ਕੋਈ ਪਸ਼ੂ ਆਉਂਦਾ ਵੀ ਹੈ ਜੀ ਉਹਨੂੰ ਮੋੜ ਦਿੰਦੇ ਹਾਂ, ਜਾਂ ਅਸੀਂ 24 ਘੰਟੇ ਆਪਦੇ ਖੇਤ ਦੇ ਵਿੱਚ ਹੀ ਹੈਗੇ, ਇੱਥੇ ਹੀ ਰਹਿੰਦੇ ਹਾਂ ਜੀ, ਇੱਥੇ ਕੋਈ ਦਿੱਕਤ ਨਹੀਂ ਸਾਨੂੰ ਜੀ।
1: ਸਾਡੇ ਸਰੋਤੇ, ਸਾਡੇ ਕਿਸਾਨ ਵੀਰ ਜਿਹੜੇ ਇਹ ਪ੍ਰੋਗਰਾਮ ਨੂੰ ਸੁਣ ਰਹੇ ਨੇ, ਸੁਖਦੇਵ ਸਿੰਘ ਜੀ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਕਿਸਾਨ ਵੀਰਾਂ ਨੂੰ, ਕਿਸਾਨ ਬੀਬੀਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਘਰੇਲੂ ਬਗੀਚੀ ਨੂੰ ਮੁੱਖ ਰੱਖਦਿਆਂ ਹੋਇਆਂ?
0: ਇਹ ਆਪਾਂ ਜੀ ਸੁਨੇਹਾ ਹੀ ਦੇਣੇ ਜੀ, ਆਪਾਂ ਵੱਧ ਤੋਂ ਵੱਧ ਵੀ ਲੋੜਵੰਦ ਦੀ ਸਬਜ਼ੀ ਜਿਹੜੀ ਘਰਾਂ 'ਚ ਆਪਦੀ ਤਿਆਰ ਕਰੋ, ਵੀ ਰੇਹਾਂ ਸਰਪਿਆਂ ਦੀ ਸਬਜ਼ੀ ਤੋਂ ਬਚੋ, ਸਰੀਰ ਜਿਹੜਾ ਸਹੀ ਰਹਿੰਦਾ ਜੀ ਉਹਦੇ ਨਾਲ। ਇਹਨਾਂ ਜੇ ਆਪਾਂ ਜੀ ਘਰੇਲੂ ਬਗੀਚੀ ਆਪਦੀ ਤਿਆਰ ਕਰਾਂਗੇ, ਆਪਾਂ ਤਾਂ ਖੁਦ ਬਚਣੀ ਹੈ ਜੀ, ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਵੀ ਇਹ ਬਿਮਾਰੀਆਂ ਤੋਂ ਸਬਜ਼ੀ ਜਿਹੜੀ ਰੇਹਾਂ ਸਰਪਿਆਂ ਵਾਲੀ ਸਬਜ਼ੀ ਤੋਂ ਖਾਂਦੇ ਆ ਜੀ, ਉਹਨਾਂ ਤੋਂ ਆਪਦੀ ਜਿਹੜੀ ਤਿਆਰ ਕਰਦੇ ਸਬਜ਼ੀ ਆਪਾਂ ਉਹ ਤੋਂ ਬਚ ਜਾਣਗੇ।
1: ਸਾਡੇ ਸਰੋਤੇ ਜਿਹੜੇ ਤੁਹਾਨੂੰ ਸੁਣ ਰਹੇ ਆ ਉਹਨਾਂ ਦੇ ਮਨਾਂ 'ਚ ਬਹੁਤ ਸਾਰੇ ਸਵਾਲ ਹੋਣਗੇ ਘਰੇਲੂ ਬਗੀਚੀ ਪ੍ਰਤੀ, ਜਿਨ੍ਹਾਂ ਦੀ ਰੁਚੀ ਪੈਦਾ ਹੋ ਰਹੀ ਹੈ ਉਹ ਬਹੁਤ ਕੁਛ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹੋਣਗੇ, ਜੇ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁਣ, ਤੁਹਾਨੂੰ ਮਿਲਣਾ ਚਾਹੁਣ, ਕਿਵੇਂ ਸੰਪਰਕ ਕਰਨ?
0: ਆਪਣੇ ਨਸੀਬਪੁਰਾ ਦੇ ਜਿੱਥੇ ਆਪਾਂ ਸਬਜ਼ੀ ਲਾਈ ਆ ਜੀ, ਉੱਥੇ ਆ ਕੇ ਆਪਾਂ 24 ਘੰਟੇ ਉੱਥੇ ਹੁੰਦੇ ਹਾਂ, ਆਪਾਂ ਤੋਂ ਪੁੱਛ ਦੱਸ ਕਰ ਸਕਦੇ ਸਬਜ਼ੀ ਦੀ।
1: ਹਰ ਇੱਕ ਬੰਦੇ ਦੇ ਭਵਿੱਖ ਦੇ ਸੁਪਨੇ ਹੁੰਦੇ ਆ, 6-7 ਸਾਲ ਤੁਹਾਨੂੰ ਘਰੇਲੂ ਬਗੀਚੀ ਨਾਲ ਜੁੜਿਆ ਹੋਇਆ ਨੂੰ ਹੋ ਗਏ, ਹਾਲੇ ਵੀ ਮਨ ਦੇ ਵਿੱਚ ਬਹੁਤ ਕੁਛ ਹੋਣਾ ਹੈ ਜਿਹੜਾ ਤੁਸੀਂ ਕਰਨਾ ਲੋਚਦੇ ਹੋ, ਕੀ ਸੋਚਦੇ ਹੋ ਭਵਿੱਖ ਬਾਰੇ?
0: ਇਹਨਾਂ ਨੂੰ ਜੀ ਆਪਾਂ ਮੰਨ ਕੇ ਚਲੋ ਵੀ ਜਿਹੜੀ ਹੁਣ ਇਹ ਸਬਜ਼ੀ ਹੈ ਤਾਂ ਆਪਾਂ ਲਾਈ ਰਹੇ ਹਾਂ ਜੀ, ਜਿਹੜੀ ਹੁਣ ਅੱਗੇ ਆਪਾਂ ਨਵੀਂ ਸਬਜ਼ੀ ਕੋਈ ਤਿਆਰ ਕਰਨੀ ਆ ਜਾਂ ਕੋਈ ਫਲਾਂ ਦੇ ਬੁੱਝੇ ਹੋਏ ਜੀ, ਉਹ ਵੀ ਆਪਾਂ ਤਿਆਰ ਕਰਨੇ ਚਾਹੁੰਦੇ ਆ ਜੀ ਆਪਣੇ ਵਿੱਚ ਬਗੀਚੀ ਜੀ। ਜਿਵੇਂ ਆਉਣ ਵਾਲੇ ਸਮੇਂ 'ਚ ਜਿਹੜੀ ਸਬਜ਼ੀ ਲਾਉਣੀ ਹੈ ਜੀ ਉਹ ਬਿਨਾਂ ਰੇਹ ਸਰਪੇ ਤੋਂ ਮੈਂ ਇਹ ਤਿਆਰ ਕਰਨਾ ਚਾਹੁੰਦਾ ਜੀ। ਵੈਸੇ ਤਾਂ ਹੁਣ ਜੀ ਮੈਂ ਹੁਣ ਵੀ ਨਹੀਂ ਰੇਹ ਸਰਪੇ ਕਰਦਾ ਨਹੀਂ, ਜਿਹੜੀ ਕੋਈ ਆਉਣ ਵਾਲੇ ਸਮੇਂ 'ਚ ਮਾੜਾ ਮੋਟੀ ਕਰਨੀ ਪੈਂਦੀ ਹੈ ਜੀ ਉਹ ਵੀ ਮੈਂ ਛੱਡਣਾ ਚਾਹੁੰਦਾ ਜੀ।
1: ਤੁਸੀਂ ਕੰਮ ਕਾਜ ਵਾਲੇ ਇਨਸਾਨ ਹੋ ਅਤੇ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ, ਕਿਸਾਨ ਵਾਣੀ ਦੀ ਟੀਮ ਨੂੰ ਅਤੇ ਸਾਡੇ ਸਰੋਤਿਆਂ ਨੂੰ ਇੰਨੀ ਵਡਮੁੱਲੀ ਜਾਣਕਾਰੀ ਦਿੱਤੀ ਸਬਜ਼ੀਆਂ ਬਾਬਤ, ਘਰੇਲੂ ਬਗੀਚੀ ਬਾਬਤ। ਇਸ ਦੇ ਲਈ ਅਸੀਂ ਕਿਸਾਨ ਵਾਣੀ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
0: ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ, ਸਾਡੇ ਪਿੰਡ ਵਿੱਚ ਆਏ ਸਾਨੂੰ ਬੋਲਣ ਦਾ ਮੌਕਾ ਦਿੱਤਾ ਜੀ, ਜਿਹੜੀਆਂ ਆਪਣੀਆਂ ਮਨ ਦੀਆਂ ਗੱਲਾਂ ਜੀ ਉਹ ਆਪਾਂ ਸੁਣਨ ਵਾਲਿਆਂ ਨੂੰ ਦੱਸ ਸਕੀਏ।
1: ਕਿਸਾਨ ਵੀਰੋ ਤੇ ਕਿਸਾਨ ਬੀਬੀਓ, ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਤੋਂ ਅੱਜ ਆਪਾਂ ਇਹ ਗੱਲਬਾਤ ਕੀਤੀ ਸੁਖਦੇਵ ਸਿੰਘ ਹੋਰਾਂ ਦੇ ਨਾਲ ਘਰੇਲੂ ਬਗੀਚੀ ਨੂੰ ਲੈ ਕੇ, ਤੇ ਇਸ ਦੇ ਨਾਲ ਹੀ ਮੈਨੂੰ ਹਰਜੀਤ ਮਾੜੀ ਨੂੰ ਅੱਜ ਦੀ ਇਹ ਗੱਲਬਾਤ ਇੱਥੇ ਖਤਮ ਕਰਨ ਦੀ ਆਗਿਆ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।

ਹੁਣ ਤੁਸੀਂ ਸੁਣ ਰਹੇ ਸੀ ਕਿਸਾਨ ਵਾਣੀ ਦੇ ਤਹਿਤ ਕਿਸਾਨ ਸੁਖਦੇਵ ਸਿੰਘ ਜੋ ਕਿ ਜਾਣਕਾਰੀ ਦੇ ਰਹੇ ਸੀ ਘਰੇਲੂ ਬਗੀਚੀ ਬਣਾ ਕੇ ਸਬਜ਼ੀਆਂ ਦਾ ਉਤਪਾਦਨ, ਇਹਨਾਂ ਨਾਲ ਗੱਲਬਾਤ ਕਰ ਰਹੀ ਸੀ ਹਰਜੀਤ ਮਾੜੀ। ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਸੁਣ ਰਹੇ ਨੇ ਪ੍ਰੋਗਰਾਮ ਕਿਸਾਨ ਵਾਣੀ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਖੇਤਾਂ ਨੂੰ ਬੇਲੋੜਾ ਪਾਣੀ ਦੇਣ ਦੀ ਬਜਾਏ ਖੇਤ ਨੂੰ ਵਾਹ ਕੇ ਧੁੱਪ ਲਗਵਾਓ। ਗਰਮ ਮਹੀਨੇ ਦੌਰਾਨ ਖੇਤਾਂ ਨੂੰ ਬੇਲੋੜੇ ਪਾਣੀ ਲਗਾ ਕੇ ਠੰਡਾ ਕਰਨ ਦੀ ਥਾਂ ਜ਼ਮੀਨ ਨੂੰ ਵਾਹ ਕੇ ਸੂਰਜ

ਧੁੱਪ ਲਵਾਓ ਅਤੇ ਖੇਤ ਵਿੱਚ ਤੂੜੀ ਚੱਕਣ ਤੋਂ ਬਾਅਦ ਤਵੀਆਂ ਅਤੇ ਹਲ ਮਾਰ ਕੇ ਖੇਤ ਨੂੰ ਖੁੱਲ੍ਹਾ ਛੱਡ ਦਿਓ। ਜ਼ਮੀਨ ਨੂੰ ਧੁੱਪ ਲਵਾਉਣ ਦੇ ਫਾਇਦੇ। ਬਿਮਾਰੀ ਪ੍ਰਬੰਧਨ। ਗਰਮੀਆਂ ਵਿੱਚ ਖੇਤਾਂ ਨੂੰ ਵਾਹ ਕੇ ਧੁੱਪ ਲਗਵਾਈ ਜਾਏ ਤਾਂ ਬਿਮਾਰੀਆਂ ਦੇ ਇਹਨਾਂ ਬਹੁਤ ਸਾਰੇ ਕਣਾਂ ਦਾ ਨਾਸ਼ ਹੋ ਜਾਂਦਾ। ਇਹ ਫਸਲ ਨੂੰ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਨੇ, ਪਰ ਲਗਾਤਾਰ ਪਾਣੀ ਲੱਗਦਾ ਰਹਿਣ ਨਾਲ ਕੁਝ ਬਿਮਾਰੀਆਂ ਦੇ ਕਣਾਂ ਨੂੰ ਵਾਧੇ ਵਿਕਾਸ ਲਈ ਢੁੱਕਵਾਂ ਮਾਹੌਲ ਮਿਲ ਜਾਂਦਾ ਹੈ। ਕੀਟ ਪ੍ਰਬੰਧਨ। ਜ਼ਮੀਨ ਨੂੰ ਵਾਹ ਕੇ ਕੜਕਦੀ ਧੁੱਪ ਲਗਵਾਓ, ਇਸ ਨਾਲ ਜ਼ਮੀਨ ਵਿੱਚ ਮੌਜੂਦਾ ਕੀੜੇ ਮਕੌੜੇ ਅਤੇ ਸੁੰਡੀਆਂ ਆਦਿ ਦਾ ਨਾਸ਼ ਹੁੰਦਾ। ਇਸ ਤਰ੍ਹਾਂ ਆਉਣ ਵਾਲੀਆਂ ਫਸਲਾਂ ਦੇ ਕੀੜਿਆਂ ਦਾ ਹਮਲਾ ਵੀ ਘੱਟ ਜਾਂਦਾ। ਲਗਾਤਾਰ ਪਾਣੀ ਲਗਾਉਣ ਨਾਲ ਵੱਟਾਂ ਉੱਪਰ ਉੱਘੇ ਨਦੀਨਾਂ ਵਿੱਚ ਕੁਝ ਕੀਟ ਪਲਦੇ ਹਨ, ਜਿਸ ਕਾਰਨ ਕੁਝ ਕੀੜਿਆਂ ਦਾ ਜੀਵਨ ਚੱਕਰ ਲਗਾਤਾਰ ਚੱਲਦਾ ਰਹਿੰਦਾ ਹੈ। ਗੱਲ ਕਰਦੇ ਹਾਂ ਜੀ ਨਦੀਨ ਪ੍ਰਬੰਧ ਦੀ। ਇਹਨਾਂ ਮਹੀਨਿਆਂ ਵਿੱਚ ਹਵਾ ਦਾ ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ ਜ਼ਮੀਨ ਨੂੰ ਵਾਹ ਕੇ ਧੁੱਪ ਲਗਵਾਈ ਜਾਏ ਤਾਂ ਬਹੁਤ ਸਾਰੇ ਨਦੀਨ ਜਿਵੇਂ ਕਿ ਖੱਬਲ ਘਾਹ, ਮੋਥਾ ਅਤੇ ਹੋਰ ਨਦੀਨ ਬਿਲਕੁਲ ਸੁੱਕ ਜਾਂਦੇ ਹਨ। ਜਦਕਿ ਲਗਾਤਾਰ ਪਾਣੀ ਲੱਗਦੇ ਰਹਿਣ ਨਾਲ ਇਹ ਨਦੀਨ ਖੇਤ ਵਿੱਚ ਬਹੁਤ ਜ਼ਿਆਦਾ ਵੱਧ ਜਾਂਦੇ ਹਨ। ਇਹਨਾਂ ਦੀ ਰੋਕਥਾਮ ਕਰਨੀ ਬਾਅਦ ਵਿੱਚ ਕਾਫ਼ੀ ਮੁਸ਼ਕਿਲ ਹੋ ਜਾਂਦੀ ਹੈ। ਗੱਲ ਕਰਦੇ ਹਾਂ ਜੀ ਪਾਣੀ ਦੀ ਬਚਤ ਦੀ। ਜ਼ਮੀਨੀ ਪਾਣੀ ਦੇ ਡਿੱਗਦੇ ਹੋਏ ਪੱਧਰ ਬਚਾਉਣ ਲਈ ਜੇਕਰ ਗਰਮੀਆਂ ਦੇ ਦੌਰਾਨ ਬੇਲੋੜਾ ਪਾਣੀ ਲਗਾਉਣ ਦੀ ਥਾਂ ਖੇਤ ਵਾਹ ਕੇ ਖੁੱਲ੍ਹਾ ਛੱਡਿਆ ਜਾਵੇ ਤਾਂ ਬਾਕੀ ਫਾਇਦਿਆਂ ਦੇ ਨਾਲ ਨਾਲ ਪਾਣੀ ਦੀ ਬਚਤ ਵੀ ਕੀਤੀ ਜਾ ਸਕਦੀ ਹੈ। ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਪ੍ਰੋਗਰਾਮ ਸੁਣ ਰਹੇ ਨੇ ਕਿਸਾਨ ਵਾਣੀ। ਗੱਲ ਕਰਦੇ ਹਾਂ ਜੀ ਮੌਸਮ ਸੰਬੰਧੀ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਭਾਰਤ, ਮੌਸਮ ਵਿਭਾਗ ਪੰਜਾਬ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਤੋਂ ਪ੍ਰਾਪਤ ਮੌਸਮ ਸੰਬੰਧੀ ਜਾਣਕਾਰੀ। ਬਠਿੰਡਾ ਪੰਜਾਬ ਮੌਸਮ ਦੀ ਭਵਿੱਖਬਾਣੀ ਨੂੰ ਜਾਰੀ ਕਰਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਮੌਸਮ ਕੁਝ ਇਸ ਪ੍ਰਕਾਰ ਰਹਿਣ ਵਾਲਾ ਹੈ। ਗੱਲ ਕਰਦੇ ਹਾਂ ਅੱਜ ਦੀ ਤਰੀਕ ਦੀ। ਵਰਖਾ ਇਸ ਦੇ ਵਿੱਚ 10 mm ਹੋਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 45 ਡਿਗਰੀ, ਘੱਟ ਤੋਂ ਘੱਟ 21, ਵੱਧ ਤੋਂ ਵੱਧ ਨਮੀ ਦੀ ਮਾਤਰਾ 60%, ਘੱਟ ਘੱਟ ਤੋਂ ਘੱਟ ਨਮੀ ਦੀ ਮਾਤਰਾ 40%, ਹਵਾ ਦੀ ਗਤੀ 21 km/h ਅਤੇ ਹਵਾ ਦੀ ਦਿਸ਼ਾ 97 ਡਿਗਰੀ, ਬੱਦਲਵਾਈ, 7 ਉਕਟਾ ਅਤੇ ਚੇਤਾਵਨੀ ਗਰਜ ਅਤੇ ਬਿਜਲੀ, ਝੱਖੜ ਆਦਿ ਔਲੇ ਪੈਣ, ਤੇਜ਼ ਸਤਾ ਹਵਾ ਚੱਲਣ ਦਾ ਖਮਸ਼ਾ ਜਤਾਇਆ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਤਹਿਤ ਗੱਲ ਕਰਦੇ ਹਾਂ ਕੱਲ੍ਹ 31 ਮਈ ਦੀ, ਜਿਸ ਵਿੱਚ 10 mm ਵਰਖਾ ਦੀ ਉਮੀਦ ਕੀਤੀ ਜਾ ਰਹੀ ਹੈ। ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ 21 ਡਿਗਰੀ, ਵੱਧ ਤੋਂ ਵੱਧ ਨਮੀ 60%, ਘੱਟ ਤੋਂ ਘੱਟ ਨਮੀ ਰਹੇਗੀ 40%, ਹਵਾ ਦੀ ਗਤੀ 23 km/h ਅਤੇ ਹਵਾ ਦੀ ਦਿਸ਼ਾ 129 ਡਿਗਰੀ, ਬੱਦਲਵਾਈ ਜਿਹੜੀ ਹੈ ਹੋਣ ਦੀ ਆਸ਼ੰਕਾ ਅਤੇ ਚੇਤਾਵਨੀ ਹੈ ਜੀ ਗਰਜ ਅਤੇ ਬਿਜਲੀ, ਝੱਖੜ ਆਦਿ ਨਾਲ ਔਲੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਹੈ। ਗੱਲ ਕਰਦੇ ਹਾਂ ਜੀ ਮਿਤੀ 1 ਜੂਨ ਦੀ। ਮਿਤੀ 1 ਜੂਨ ਨੂੰ ਵਰਖਾ 5 mm ਵਰਖਾ ਦੀ ਉਮੀਦ ਕੀਤੀ ਜਾ ਰਹੀ ਹੈ। ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਅਤੇ ਘੱਟ ਤੋਂ ਘੱਟ 23 ਡਿਗਰੀ, 55%, ਵੱਧ ਤੋਂ ਵੱਧ ਹਵਾ ਦੇ ਵਿੱਚ ਨਮੀ ਅਤੇ ਘੱਟ ਤੋਂ ਘੱਟ 30%, ਹਵਾ ਦੀ ਗਤੀ 12 km/h ਅਤੇ ਹਵਾ ਦੀ ਦਿਸ਼ਾ ਜਿਹੜੀ ਹੈ ਉਹ 123 ਨਾਪੀ ਗਈ ਹੈ ਅਤੇ ਬੱਦਲਵਾਈ ਹੋਣ ਦੀ 4 ਉਕਟਾਂ ਅਤੇ ਚੇਤਾਵਨੀ, ਦਿਨ ਸਾਫ਼ ਰਹੇਗਾ, ਕੋਈ ਬੱਦਲਵਾਹੀ, ਗਰਜ ਬਿਜਲੀ, ਝੱਖੜ ਦੀ ਉਮੀਦ ਨਹੀਂ ਹੈ। ਗੱਲ ਕਰਦੇ ਹਾਂ ਜੀ 6 ਜੂਨ ਦੀ। ਕਿਸੇ ਵੀ ਪ੍ਰਕਾਰ ਦੀ ਵਰਖਾ ਦੀ ਉਮੀਦ ਨਹੀਂ ਕੀਤੀ ਜਾਂਦੀ, ਮੌਸਮ ਸਾਫ਼ ਰਹੇਗਾ, ਬੱਦਲਵਾਈ ਦੀ ਕੋਈ ਉਮੀਦ ਨਹੀਂ ਹੈ, ਵੱਧ ਤੋਂ ਵੱਧ ਤਾਪਮਾਨ 39 ਡਿਗਰੀ, ਘੱਟ ਤੋਂ ਘੱਟ 23 ਡਿਗਰੀ ਅਤੇ ਵੱਧ ਤੋਂ ਵੱਧ ਨਮੀ 45% ਹਵਾ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਅਤੇ ਘੱਟ ਤੋਂ ਘੱਟ 25%, ਹਵਾ ਦੀ ਗਤੀ 4 km/h ਅਤੇ ਹਵਾ ਦੀ ਦਿਸ਼ਾ 123 ਡਿਗਰੀ, ਬੱਦਲਵਾਈ ਅਤੇ ਕੋਈ ਵੀ ਮੀਂਹ ਕਣੀ ਝੱਖੜ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਔਰ 3 ਜੂਨ 2026 ਤੱਕ ਮੌਸਮ ਦੀ ਭਵਿੱਖਬਾਣੀ। ਆਉਣ ਵਾਲੇ 5 ਦਿਨਾਂ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 21.24 ਡਿਗਰੀ ਸੈਲਸੀਅਸ ਅਤੇ 39 ਤੋਂ 45 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 25 ਤੋਂ 60% ਹੋ ਸਕਦੀ ਹੈ। ਹਵਾ ਦੀ ਗਤੀ 4.0 ਤੋਂ ਲੈ ਕੇ 23.0 km/h ਹੋ ਸਕਦੀ ਹੈ। 30 ਅਤੇ 31 ਮਈ 2026 ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼, ਗਰਜ ਚਮਕ, ਝੱਖੜ, ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਸੰਬੰਧੀ ਅਗਲੇ

0: ਆਉਣ ਵਾਲੇ ਦੋ ਦਿਨਾਂ ਦੇ ਵਿੱਚ ਹਲਕੀ ਬਾਰਿਸ਼, ਗਰਜ ਚਮਕ, ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਹ ਸੀ ਸਰੋਤਿਓ ਮੌਸਮ ਸੰਬੰਧੀ ਜਾਣਕਾਰੀ ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਿਸਾਨ ਵਾਣੀ ਇੱਥੇ ਹੀ ਖਤਮ ਹੁੰਦਾ।
1: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 91.1 MHz 'ਤੇ ਵੇਲਾ ਹੋ ਰਿਹਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸਿਲਸਿਲਾ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਲਗਾਤਾਰ ਸਰਵਨ ਕਰ ਰਹੇ ਹੋ ਅਰਦਾਸ ਦਰਸ਼ਨ ਰੂਪ ਅਭਿਆਸ। ਦੋਸਤੋ, ਅੱਜ ਗੁਰੂ ਘਰ ਦਾ ਕੁੱਕਰ ਆਪ ਜੀ ਦਾ ਦਾਸ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਬੀਬੀ ਗੁਰਦੀਪ ਕੌਰ ਗਿੱਲ ਜੀ। ਦੋਸਤੋ, ਆਗਾਜ਼ ਕਰਦੇ ਆ ਅਰਦਾਸ ਦਰਸ਼ਨ ਰੂਪ ਅਭਿਆਸ।

ਦੋਸਤੋ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਾਰਾ ਪ੍ਰੋਗਰਾਮ ਧਿਆਨ ਨਾਲ ਸਰਵਣ ਕਰਨਾ, ਸੱਚੀ ਨਿਸ਼ਠਾ ਦੇ ਨਾਲ ਸੁਣਨਾ, ਸੁਣ ਕੇ ਗੁਰੂ ਜੀ ਦੇ ਲੜ ਲੱਗੋ ਤੇ ਬਹੁਤ ਕੁਝ ਆਪ ਜੀ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਸਿੱਖਣ ਨੂੰ ਮਿਲੇਗਾ।

ਦੋਸਤੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੰਗਲ ਉਪਰੰਤ ਅਰਦਾਸ ਵਿੱਚ ਗੁਰੂ ਪੰਥ ਦਾ ਅਭਿਨੰਦਨ ਹੈ। ਉਸ ਨਿਰੋਲ ਗੁਰਮੁਖ ਪੰਥ ਦਾ ਜੋ ਦੁਨੀਆ ਭਰ ਦੇ ਮਾਰਗਾਂ ਤੋਂ ਵੱਖਰਾ ਤੇ ਨਵੇਕਲਾ ਪਿਆ ਦਿਸਦਾ ਹੈ। ਸਿੱਖੀ ਤਾਂ ਨਿਰਭੈਤਾ ਦਾ ਧਰਮ ਹੈ, ਸੂਰ ਬੀਰਤਾ ਦਾ ਮਾਰਗ ਹੈ, ਨਿਰਭੈ ਪਦ ਹੀ ਇਸ ਦਾ ਅਧਿਆਤਮਿਕ ਟੀਚਾ ਹੈ।

ਸਾਧ ਸੰਗਤ ਜੀ, ਸਤ ਗੁਰਾਂ ਦੀ ਦ੍ਰਿੜ ਕਰਵਾਈ ਸੂਰਬੀਰਤਾ ਦੇ ਦੋ ਪੱਖ ਨੇ। ਪਹਿਲਾ ਅੰਦਰਲੀ ਸੂਰਮ ਗਤੀ ਦਾ, ਜੋ ਕਾਮ ਕ੍ਰੋਧ ਅਹੰਕਾਰ ਉੱਪਰ ਵਿਜੇ ਪ੍ਰਾਪਤ ਕਰਨ ਦੀ ਸੂਰਬੀਰਤਾ ਏ। ਦੂਜਾ ਬਾਹਰਲੀ ਸੂਰਮ ਗਤੀ ਦਾ, ਦੁਖੀਆਂ ਦੁਸ਼ਟਾਂ ਜ਼ਾਲਮਾਂ ਦੇ ਸੰਘਾਰ ਤੇ ਦੀਨ ਦੁਖੀ ਦੀ ਰਾਖੀ ਕਰਨ ਵਾਲੀ ਸੂਰਬੀਰਤਾ ਦਾ। ਇਹ ਦੂਰੀ ਸੂਰਬੀਰਤਾ ਬੜੀ ਬਿਖਮ ਘਾਲਣਾ ਏ, ਕਿਉਂਕਿ ਸ਼ਹੀਦੀ ਇਸ ਦੀ ਸ਼ਪਥ ਹੈ, ਬਲੀਦਾਨ ਇਸ ਦੀ ਪ੍ਰਤਿਗਿਆ।

ਸਿੱਖ ਅਰਦਾਸ ਬਲੀਦਾਨ ਦੀ ਪ੍ਰੇਰਣਾ ਨਾਲ ਭਰਪੂਰ ਹੈ। ਸਿੱਖ ਪੰਥ ਨੇ ਆਦਰਸ਼ਾਂ ਨਾਲ ਇਤਿਹਾਸ ਘੜਿਆ ਏ, ਇਤਿਹਾਸ ਨੇ ਉਸ ਦੇ ਆਦਰਸ਼ ਨਹੀਂ ਲੀਕੇ। ਸਿੱਖ ਅਰਦਾਸ ਵਿੱਚ ਉਹਨਾਂ ਨਿਰਾਕਾਰ ਸਦੀਵੀ ਧਰਮ ਯੋਧਿਆਂ ਨੂੰ ਸਿਮਰਿਆ ਗਿਆ ਏ ਜਿਨ੍ਹਾਂ ਨੇ ਆਦਰਸ਼ਾਂ ਨਾਲ ਇਤਿਹਾਸ ਘੜਿਆ। ਜ਼ਾਹਰੀ ਤੇ ਬਾਤਨੀ ਸੂਰਬੀਰਤਾ ਵਾਲੇ ਇਹ ਯੋਧੇ ਕੌਣ ਸਨ? ਇਹ ਉਹ ਹਠੀ ਤਪੀ ਸਨ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਵੇਖ ਕੇ ਅਣਡਿੱਠ ਕੀਤਾ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ, ਉਬਲਦੀਆਂ ਦੇਗਾਂ ਵਿੱਚ ਬੈਠੇ ਆਰਿਆਂ ਨਾਲ ਚਿਰਾਏ ਗਏ, ਸਵਾ ਸਵਾ ਮਣ ਪੀਸਣ ਪੀਸਿਆ, ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਏ। ਸਾਧ ਸੰਗਤ ਜੀ, ਅਰਦਾਸ ਵਿੱਚ ਇਨ੍ਹਾਂ ਹੀ ਸ਼ਹੀਦਾਂ, ਮੁਰੀਦਾਂ, ਪਿਆਰਿਆਂ, ਸਚਿਆਰਿਆਂ, ਧਰਮੀਆਂ, ਸਿਦਕਵਾਨਾਂ ਦੀ ਪਵਿੱਤਰ ਕਮਾਈ ਨੂੰ ਅਭਿਨੰਦਨ ਦਿੱਤਾ ਜਾਂਦਾ ਏ। ਇਨ੍ਹਾਂ ਦੀ ਪਵਿੱਤਰ ਕਮਾਈ ਗੁਰਬਾਣੀ ਦੇ ਪਾਠ ਦੀਦਾਰ ਨਾਲ ਅਭੇਦ ਸੀ, ਗੁਰ ਉਪਦੇਸ਼ ਨਾਲ ਅਭੇਦ ਹੋਈ। ਇਹ ਸੂਰਬੀਰਤਾ ਇੱਕ ਅਦੁੱਤੀ ਕੌਤਕ ਸੀ, ਇੱਕ ਮਹਾਨ ਸੰਕਲਪ, ਗੁਰੂ ਪੰਥ ਦਾ ਸੰਕਲਪ। ਅਰਦਾਸ ਵਿੱਚ ਜਿਨ੍ਹਾਂ ਮਹਾਨ ਆਤਮਾਵਾਂ ਨੂੰ ਅਭਿਨੰਦਨ ਦਿੱਤਾ ਗਿਆ ਏ, ਉਹਨਾਂ ਦੇ ਸਮੁੱਚ ਨੂੰ ਹੀ ਗੁਰੂ ਪੰਥ ਆਖਿਆ ਜਾ ਸਕਦਾ ਏ।

ਗੁਰੂ ਲਿਵ ਉੱਤੇ ਪੁੱਜ ਕੇ ਹੀ ਗੁਰੂ ਹੁੰਦਾ ਏ, ਉਸ ਤੋਂ ਉਰੇ ਨਹੀਂ। ਜਿਸ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਵੀਕਾਰ ਕੀਤਾ, ਉਸ ਦੀ ਵੀ ਧਰਮ ਯੋਧਿਆਂ ਦੀ ਪਾਵਨ ਸੰਗਤ ਦਾ ਪ੍ਰਤੀਨਿਧ ਨਿਰਾਕਾਰ ਖਾਲਸਾ ਸੀ। ਇਸੇ ਖਾਲਸਾ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਆਪ ਬਚਨਬੱਧ ਹੋਏ। ਉਹਨਾਂ ਵੀ ਪੰਥ ਨਾਲ ਇਕਰਾਰ ਕੀਤਾ ਕਿ ਖਾਲਸਾ ਜਦੋਂ ਤੀਕਰ ਆਚਰਣ ਦੀ ਸ਼ੁੱਧਤਾ ਵਿੱਚ ਵਿਚਰੇਗਾ, ਗੁਰਤਾ ਦੀ ਬਰਕਤ ਉਸੇ ਦੇ ਨਾਲ ਰਹੇਗੀ। ਇਸ ਅਦੁੱਤੀ ਇਕਰਾਰ ਨੂੰ ਸਿੱਖ ਸੁਰਤ ਨੇ ਕਿਸੇ ਆਵੇਸ਼ਕ ਛਿੰਨ ਵਿੱਚ ਇਉਂ ਅਨੁਰੂਪਿਆ ਏ, ਜਬ ਲੱਗ ਰਹੇ ਖਾਲਸਾ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ। ਜਬ ਲੱਗ ਰਹੇ ਖਾਲਸਾ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸਾਹ ਸੰਗਤ ਜੀ, ਕਹਿਣ ਦਾ ਭਾਵ ਇਹ ਹੈ ਕਿ ਜਦੋਂ ਤੱਕ ਖਾਲਸਾ ਆਪਣੀ ਨਵੇਕਲੀ ਹਸਤੀ ਵਿੱਚ ਆਚਰਣਕ ਮੌਲਿਕਤਾ ਨੂੰ ਬਰਕਰਾਰ ਰੱਖੇਗਾ, ਉਤਨਾ ਚਿਰ ਇਸ ਮੌਲਿਕਤਾ ਵਿੱਚ ਉਸ ਗੁਰੂ ਬਰਕਤ ਦਾ ਵਾਸਾ ਰਹੇਗਾ ਜਿਸ ਵਿੱਚੋਂ ਇਸ ਨੇ ਜਨਮ ਲਿਆ। ਐਸਾ ਖਾਲਸਾ ਅਵਸ਼ ਇੱਕ ਉਚੇਚੀ ਦਿਵ ਦ੍ਰਿਸ਼ਟੀ ਦਾ ਮਾਲਕ ਜਾਪਦਾ ਏ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੁਰਤ ਸੋਹਜ ਅਨੁਭਵ ਤੇ ਸਦਾਚਾਰਕ ਪਵਿੱਤਰਤਾ ਵਿੱਚ ਰੰਗ ਕੇ ਸਿਰਜਿਆ। ਸਤਿਗੁਰੂ ਦਾ ਇਹ ਸੰਕਲਪ ਹੀ ਤਾਂ ਸੀ ਸਾਧ ਸੰਗਤ ਜੀ, ਜੋ ਸਮੇਂ ਦੇ ਮੰਚ ਤੇ ਗੁਰੂ ਪੰਥ ਦੇ ਰੂਪ ਵਿੱਚ ਪ੍ਰਗਟ ਹੋਇਆ। ਇਸ ਗੁਰੂ ਪੰਥ ਦੀ ਅਦੁੱਤੀ ਤੇ ਅਪੂਰਬ ਘਾਲਣਾ ਦਾ ਚਿੰਤਨ ਸਾਨੂੰ ਬੇਅਖਤਿਆਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖਣ ਤੇ ਮਜਬੂਰ ਕਰਦਾ ਏ।

0: ਮਿੰਟ ਹੋ ਗਏ ਨੇ, ਵੇਲਾ ਹੋ ਰਿਹਾ ਪ੍ਰਦੇਸ਼ਿਕ ਖਬਰਾਂ ਦਾ, ਸੁਣਦੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।
1: ਘਰ ਮੈਂ ਬਿਜਲੀ ਬਣਾ ਕਰ ਵਹੀ ਬਿਜਲੀ ਵੇਚ ਕਰ ਕਮਾਈ ਕਾ ਏਕ ਔਰ ਸਾਧਨ ਦੇਣਾ ਚਾਹਤਾ।
2: ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜਿਸ ਸੌਰ ਕ੍ਰਾਂਤੀ ਦਾ ਆਗਾਜ਼ ਕੀਤਾ ਸੀ ਉਸ ਦਾ ਅਸਰ ਹੁਣ ਦਿਖਾਈ ਦੇਣ ਲੱਗਾ ਹੈ। ਭਾਰਤ ਵਿੱਚ ਇੱਕ ਇੱਕ ਕਰਕੇ 30 ਲੱਖ ਤੋਂ ਵੱਧ ਪਰਿਵਾਰਾਂ ਦੀ ਛੱਤ ਤੇ ਸੋਲਰ ਪੈਨਲ ਲੱਗ ਚੁੱਕੇ ਹਨ। ਤੁਸੀਂ ਵੀ ਇਸ ਊਰਜਾ ਕ੍ਰਾਂਤੀ ਦਾ ਹਿੱਸਾ ਬਣੋ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in। ਸੂਰਿਆ ਘਰ,
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨ ਦੇਵ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਬੰਧੀ ਸਮਾਂ ਸਾਰਣੀ ਵਿੱਚ ਸੋਧ ਕੀਤੀ ਹੈ। ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਹੁਣ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ ਤੇ ਪੰਜਾਬ ਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਕਰਮਚਾਰੀਆਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਮੰਤਰੀ ਮੰਡਲ ਨੇ ਮਹਿੰਗਾਈ ਭੱਤੇ ਅਤੇ ਪੈਨਸ਼ਨ ਨਾਲ ਸੰਬੰਧਿਤ ਬਕਾਏ ਦੇ ਹੱਲ ਲਈ ਮੰਤਰੀ ਮੰਡਲ ਦੇ ਪੈਨਲ ਦਾ ਵੀ ਪੁਨਰਗਠਨ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਲਈ 7 ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਫੈਸਲਿਆਂ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਰਾਜ ਆਊਟਸੋਰਸਡ ਪਰਸਨਲ ਕੰਟਰੈਕਚੁਅਲ ਇੰਗੇਜਮੈਂਟ ਵਿੱਚ ਤਬਦੀਲੀ ਬਾਰੇ ਬਿੱਲ 2026 ਤਹਿਤ ਆਊਟਸੋਰਸਡ ਗਰੁੱਪ ਸੀ ਤੇ ਗਰੁੱਪ ਡੀ ਕਰਮਚਾਰੀਆਂ ਜਿਨ੍ਹਾਂ ਨੇ 5 ਸਾਲ ਦੀ ਲਗਾਤਾਰ ਸੇਵਾ ਪੂਰੀ ਕੀਤੀ ਹੈ ਨੂੰ ਸਿੱਧੇ ਤੌਰ ਤੇ ਸਰਕਾਰੀ ਕੰਟਰੈਕਚੁਅਲ ਰੋਜ਼ਗਾਰ ਅਧੀਨ ਲਿਆਂਦਾ ਜਾਏਗਾ।
4: ਅੱਜ ਕੈਬਨਿਟ ਦੇ ਵਿੱਚ ਪਾਸ ਹੋ ਗਿਆ ਆਰਡੀਨੈਂਸ, ਜਿਹੜਾ ਗਵਰਨਰ ਸਾਹਿਬ ਨੂੰ ਭੇਜਾਂਗੇ, ਉਸ ਤੋਂ ਬਾਅਦ ਬਿੱਲ ਦੇ ਰੂਪ ਦੇ ਵਿੱਚ ਵਿਧਾਨ ਸਭਾ ਚ ਆਜੂਗਾ। ਇਹਦੇ ਵਿੱਚ 2 ਕਿਸਮ ਦੇ ਕਰਮਚਾਰੀ ਹੋਣਗੇ, ਇੱਕ ਹੈਗਾ ਗੈਰ ਖਤਰਨਾਕ ਸ਼੍ਰੇਣੀ, ਇੱਕ ਹੈਗੀ ਹੈ ਖਤਰਨਾਕ ਸ਼੍ਰੇਣੀ। ਇਹਨਾਂ ਨੂੰ ਆਊਟਸੋਰਸਿੰਗ ਚ 3 ਸਾਲ ਦਾ ਪੀਰੀਅਡ ਜੇ ਇਹਨਾਂ ਨੇ ਕੰਪਲੀਟ ਕੀਤਾ ਹੋਇਆ ਤਾਂ ਇਹ ਸਾਡੀ ਗੌਰਮੈਂਟ ਵੱਲੋਂ ਸਿੱਧੇ ਗੌਰਮੈਂਟ ਦੇ ਕੰਟਰੈਕਟ ਸ਼ਾਮਲ ਹੋ ਜਾਣ, ਜਿਹਦੇ ਵਿੱਚ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਟੋਟਲ 65,048 ਆਊਟਸੋਰਸ ਕੰਮ ਹੈ ਜਿਹੜੇ ਨੇ ਇਸ ਸੁਧਾਰ ਦੇ ਘੇਰੇ ਚ ਆਉਣਗੇ, ਜਿਹਨਾਂ ਨੂੰ ਲਾਭ ਮਿਲੂਗਾ।
3: ਮੁੱਖ ਮੰਤਰੀ ਨੇ ਕਿਹਾ ਕਿ ਫੈਸਲੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਮੰਤਰੀ ਮੰਡਲ ਦੀ ਪ੍ਰਵਾਨਗੀ ਦੇ 45 ਦਿਨਾਂ ਅੰਦਰ ਸ਼ੁਰੂ ਹੋ ਜਾਏਗੀ। ਮੰਤਰੀ ਮੰਡਲ ਨੇ ਭ੍ਰਿਸ਼ਟਾਚਾਰ ਸਬੰਧੀ ਮੁਕੱਦਮਿਆਂ ਦੇ ਤੇਜ਼ ਨਿਪਟਾਰੇ ਲਈ 7 ਵਿਸ਼ੇਸ਼ ਅਦਾਲਤਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। SAS ਨਗਰ ਵਿੱਚ 3 ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ, ਜਦੋਂ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 1-1 ਅਦਾਲਤ ਹੋਏਗੀ। ਮੰਤਰੀ ਮੰਡਲ ਨੇ ਇਨ੍ਹਾਂ ਅਦਾਲਤਾਂ ਦੇ ਕੰਮਕਾਜ ਲਈ ਸਹਾਇਕ ਸਟਾਫ ਦੀਆਂ 63 ਅਸਾਮੀਆਂ ਦੇ ਨਾਲ ਨਾਲ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੀਆਂ 7 ਅਸਾਮੀਆਂ ਦੀ ਸਿਰਜਣਾ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਬੰਧੀ ਪ੍ਰੋਗਰਾਮ ਵਿੱਚ ਸੋਧ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਸ ਅੰਸ਼ਕ ਸੋਧ ਸਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਰੜਾ ਵੋਟਰ ਸੂਚੀਆਂ 31 ਜੁਲਾਈ ਦੀ ਥਾਂ ਹੁਣ ਆਉਂਦੀ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਦੀ ਮਿਆਦ ਹੁਣ ਆਉਂਦੀ 3 ਅਗਸਤ ਤੋਂ 2 ਸਤੰਬਰ ਤੱਕ ਹੋਏਗੀ। ਦਾਅਵਿਆਂ ਤੇ ਇਤਰਾਜ਼ਾਂ ਸਬੰਧੀ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਏਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬਾਕੀ ਸਮਾਂ ਸਾਰਨੀ ਲੰਘੀ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਾਰੀ ਰਹੇਗੀ। ਜਨਗਣਨਾ ਸੰਚਾਲਨ ਡਾਇਰੈਕਟੋਰੇਟ ਚੰਡੀਗੜ੍ਹ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਜਨਗਣਨਾ 2027 ਤਹਿਤ ਮਕਾਨਾਂ ਨੂੰ ਸੂਚੀਬੱਧ ਕਰਨ ਸਬੰਧੀ ਹਾਊਸ ਲਿਸਟਿੰਗ ਬਲਾਕ HLB ਕਾਰਜਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਦਾ ਐਲਾਨ ਕੀਤਾ ਹੈ। ਤਾਜ਼ਾ ਪ੍ਰਗਤੀ ਰਿਪੋਰਟ ਅਨੁਸਾਰ ਸਾਰੇ 2054 ਹਾਊਸ ਲਿਸਟਿੰਗ ਬਲਾਕਸ ਪੂਰੇ ਹੋ ਗਏ ਨੇ, ਜਿਸ ਨਾਲ ਚੰਡੀਗੜ੍ਹ ਵਿੱਚ 100% ਕਵਰੇਜ ਪ੍ਰਾਪਤ ਹੋ ਗਈ ਹੈ। ਡਾਇਰੈਕਟੋਰੇਟ ਹੁਣ ਜਨਗਣਨਾ

0: ਨਾ 2027 ਦੇ ਅਗਲੇ ਪੜਾਅ ਜਨਸੰਖਿਆ ਗਣਨਾ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ 'ਤੇ ਫਰਵਰੀ 2027 ਵਿੱਚ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ। ਇਸ ਨੂੰ ਸੁਚਾਰੂ ਅਤੇ ਸਫਲਤਾ ਨਾਲ ਲਾਗੂ ਕਰਨ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਦੌਰਾਨ ਚੰਡੀਗੜ੍ਹ ਦੇ ਜਨਗਣਨਾ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਅਤੇ ਚੰਡੀਗੜ੍ਹ ਦੇ ਪ੍ਰਿੰਸੀਪਲ ਜਨਗਣਨਾ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਇਸ ਅਭਿਆਸ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਫੀਲਡ ਸਟਾਫ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਉਭਰ ਰਹੇ ਅਪਰਾਧ ਰੋਜ਼ਾਨਾ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਰਣਨੀਤੀਆਂ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਸਬੰਧੀ ਮੁਲਾਂਕਣ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮੋਕਮਪੁਰਾ ਵਿਖੇ ਨਵੇਂ ਸਥਾਪਿਤ ਪੁਲਿਸ ਸਟੇਸ਼ਨ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਈ ਚਲਾਨ ਸਿਸਟਮ ਦਾ ਉਦਘਾਟਨ ਕੀਤਾ ਤਾਂ ਜੋ ਵਧੇਰੇ ਪਾਰਦਰਸ਼ਤਾ, ਕੁਸ਼ਲ ਟ੍ਰੈਫਿਕ ਪ੍ਰਬੰਧਨ ਅਤੇ ਬਿਹਤਰ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਪਹਿਲਕਦਮੀ ਨਾਲ SS ਨਗਰ, ਜਲੰਧਰ ਅਤੇ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਸਵੈਚਾਲਿਤ ਈ ਚਲਾਨ ਲਾਗੂ ਕਰਨ ਵਾਲਾ ਰਾਜ ਦਾ ਚੌਥਾ ਸ਼ਹਿਰ ਬਣ ਗਿਆ ਹੈ। DGP ਨੇ ਬਟਾਲਾ ਪੁਲਿਸ ਦੇ ਸ਼ਹੀਦ ASI ਜੋਗਾ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਸੋਗ ਗ੍ਰਸਤ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ASI ਜੋਗਾ ਸਿੰਘ ਨੂੰ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਮਜੀਠਾ ਨੇੜੇ ਕੁਝ ਅਣਪਛਾਤੇ ਅਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਪੰਜਾਬ BJP ਦੇ ਨਵੇਂ ਚੁਣੇ ਗਏ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਅਤੇ ਬੇਨਿਯਮੀਆਂ ਦਾ ਇਲਜ਼ਾਮ ਲਾਇਆ ਹੈ। ਚੋਣਾਂ ਦੇ ਨਤੀਜੇ ਕੱਲ੍ਹ ਐਲਾਨੇ ਗਏ ਸਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸੂਬੇ ਵਿੱਚ ਸਥਾਨਕ ਚੋਣਾਂ ਦੌਰਾਨ ਅਜਿਹੀ ਧੋਖਾਧੜੀ ਪਹਿਲਾਂ ਕਦੇ ਨਹੀਂ ਹੋਈ। ਹਾਲਾਂਕਿ ਉਨ੍ਹਾਂ ਕਿਹਾ ਕਿ BJP ਨੇ ਕਈ ਥਾਵਾਂ 'ਤੇ ਸੀਟਾਂ ਜਿੱਤ ਕੇ ਸੂਬੇ ਭਰ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਪਾਰਟੀ ਨੇ 1977 ਵਿੱਚੋਂ 172 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਅੱਜ ਜਲੰਧਰ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕ ਮੰਤਰੀ ਮਨੋਰੰਜਨ ਕਾਲੀਆ ਦੇ ਨਿਵਾਸ ਸਥਾਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਪਾਰਟੀ 2027 ਵਿੱਚ ਸੂਬੇ ਵਿੱਚ ਸਰਕਾਰ ਬਣਾਉਣ ਲਈ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜੇਗੀ। ਸ੍ਰੀ ਢਿੱਲੋਂ ਨੇ ਕਿਹਾ ਕਿ BJP ਵੱਲੋਂ ਸ਼ਾਸਤ ਸੂਬੇ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ ਪਰ ਪੰਜਾਬ ਹਰ ਮੁਹਾਜ਼ 'ਤੇ ਪਿੱਛੇ ਚੱਲ ਰਿਹਾ ਹੈ।
1: ਜਿਹੜੇ ਵੀ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਉੱਥੇ ਵਿਕਾਸ ਹੋ ਰਿਹਾ ਔਰ ਆਪਣਾ ਸੂਬਾ ਹਰੇਕ ਪੈਰਾਮੀਟਰ ਤੇ, ਚਾਹੇ ਨਸ਼ਿਆਂ ਤੇ ਲਾ ਲਓ, ਚਾਹੇ ਗੈਂਗਸਟਰਵਾਦ ਲਾ ਲਓ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲਾ ਲਓ, ਮਾਲੀ ਹਾਲਤ ਲਾ ਲਓ, ਹਰੇਕ ਦੇ ਪਿੱਛੇ ਆਪਾਂ ਨੀਚੇ ਨੀਚੇ ਜਾ ਰਹੇ ਹਾਂ। 5 ਲੱਖ ਕਰੋੜ ਤੋਂ ਉੱਪਰ ਕਰਜ਼ਾ ਚੜ੍ਹ ਗਿਆ। ਕਿਸਾਨ ਵੀ ਔਖੇ ਨੇ, ਵਪਾਰੀ ਭਰਾ ਵੀ ਔਖੇ ਨੇ, ਕਰਮਚਾਰੀ ਵੀ ਔਖੇ ਨੇ, ਨੌਜਵਾਨ ਵੀ ਔਖੇ ਨੇ, ਹਰੇਕ ਵਰਗ ਇਸ ਵੇਲੇ ਦੁਖੀ।
0: ਜਲੰਧਰ ਸਥਿਤ RTI ਕਾਰਕੁਨ ਸਿਮਰਨਜੀਤ ਸਿੰਘ ਦੀ ਲਾਸ਼ ਅੱਜ ਦੁਪਹਿਰ ਬਾਅਦ ਫਗਵਾੜਾ ਦੇ ਚਹੇੜੂ ਪਿੰਡ ਵਿਖੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇੜੇ ਮਿਲੀ ਹੈ। ਉਨ੍ਹਾਂ ਦੀ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਸਨ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਇਸ ਵਿੱਚ ਸ਼ਾਮਲ ਲੋਕਾਂ ਦਾ ਛੇਤੀ ਤੋਂ ਛੇਤੀ ਪਤਾ ਲਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਾਊਂਟਰ ਇੰਟੈਲੀਜੈਂਸ ਦੀ ਵੀ ਸਹਾਇਤਾ ਲਈ ਜਾਏਗੀ।
2: ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈਡ ਬੋਡੀ PS ਸਤਨਾਮਪੁਰਾ ਦੇ ਏਰੀਆ 'ਚ ਮਿਲੀ ਹੈ ਵਿਦ ਗਨਸ਼ਾਟ ਇੰਜਰੀ। ਮੌਕੇ ਤੇ ਜਦੋਂ ਅਸੀਂ ਟੀਮਸ ਭੇਜੀਆਂ ਤਾਂ ਜਿਹੜੀ ਡੈਡ ਬੋਡੀ ਦੀ ਸ਼ਨਾਖਤ ਹੈ ਉਹ RTI ਐਕਟਿਵਿਸਟ ਸਿਮਰਨਜੀਤ ਸਿੰਘ ਦੇ ਰੂਪ 'ਚ ਹੋਈ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਡੈਡ ਬੋਡੀ ਦੇ ਨੇੜਿਓਂ ਇੱਕ ਛੋਟਾ ਵੈਪਨ 32 ਬੋਰ ਦੀ ਪਿਸਟਲ ਤੇ ਫੋਰਚੂਨਰ ਗੱਡੀ 'ਚੋਂ ਇੱਕ 12 ਬੋਰ ਦੀ ਰਾਈਫਲ ਵੀ ਮਿਲੀ ਹੈ। ਅਸੀਂ ਮਰਡਰ ਔਰ ਰੈਲੇਵੈਂਟ ਸੈਕਸ਼ਨ 'ਚ ਪਰਚਾ ਦਰਜ ਕਰ ਰਹੇ ਹਾਂ ਔਰ ਮਲਟੀਪਲ ਟੀਮਸ ਅਸੀਂ ਲਗਾਈਆਂ ਹੈਗੀਆਂ। CCTV ਫੁਟੇਜ, ਟਾਵਰ ਡੰਪ ਅਨਾਲਿਸਿਸ ਅਸੀਂ ਕਰਾਂਗੇ ਔਰ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ।
0: ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੋਵਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਨ ਵਾਲੇ 65,000 ਤੋਂ ਵੱਧ ਮੁਲਾਜ਼ਮਾਂ ਨੂੰ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲ ਕੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਅਮਨ ਕਾਨੂੰਨ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਆਕਾਸ਼ਵਾਣੀ FM ਬਠਿੰਡਾ, FM ਬੈਂਡ 1.1 MHz 'ਤੇ।

ਇਹਦਾ ਸੀਗਾ ਮੇਰਾ ਫੇਵਰੇਟ ਗੀਤ। ਹੁਣ ਗੱਲ ਕਰਦੇ ਮੇਰੀ ਜ਼ਿੰਦਗੀ ਬਾਰੇ, ਜਿਹਦੇ ਕੀ ਬਹੁਤ ਸਾਰੇ ਪਹਿਲੂ ਨੇ, ਕਿਉਂਕਿ ਮੇਰੀ ਬਹੁਤ ਸਾਰੀ ਹੋਬੀਜ਼ ਨੇ, ਬਹੁਤ ਸਾਰੇ ਇੰਟਰਸਟ ਨੇ, ਤੇ ਨਾਲ ਨਾਲ ਮੈਂ ਆਪਣੀ ਸਟੱਡੀਜ਼ ਵੀ ਕੰਟੀਨਿਊ ਕਰਦੀ ਹਾਂ। ਸੋ ਮੈਂ ਬਠਿੰਡਾ ਦੀ ਜੰਮਪਲ ਹਾਂ। ਮੇਰੀ ਮਦਰ ਇੱਕ ਗਵਰਨਮੈਂਟ ਟੀਚਰ ਨੇ, ਜਸਵਿੰਦਰ ਕੌਰ, ਤੇ ਮੇਰੇ ਫਾਦਰ ਸਰਦਾਰ ਹਰਵਿੰਦਰ ਸਿੰਘ, ਤੇ ਮੇਰਾ ਇੱਕ ਵੱਡਾ ਵੀਰਾ ਵੀ ਹੈ ਜੋ ਕਿ ਮੈਨੂੰ ਬਹੁਤ ਸਪੋਰਟ ਕਰਦਾ ਹੈ। ਆਲਦੋ ਅਸੀਂ ਲੜਦੇ ਵੀ ਹੈ, ਪਰ ਉਹ ਮੈਨੂੰ ਲੜ ਕੇ ਝਿੜਕ ਕੇ ਹਮੇਸ਼ਾ ਸਹੀ ਰਾਹ ਦਿਖਾਉਂਦਾ ਹੈ। ਜਦੋਂ ਵੀ ਮੈਂ ਕੰਫਿਊਜ਼ ਹੁੰਦੀ ਹਾਂ, ਮੈਂ ਬਸ ਆਪਣੇ ਵੀਰੇ ਨੂੰ ਕਾਲ ਕਰਦੀ ਹਾਂ ਤੇ ਮੈਨੂੰ ਆਪਣੀ ਕੰਫਿਊਜ਼ਨ ਦਾ ਸੋਲੂਸ਼ਨ ਮਿਲ ਜਾਂਦਾ ਹੈ। ਜੇ ਮੇਰੀ ਸਟੱਡੀ ਦੀ ਗੱਲ ਕੀਤੀ ਤਾਂ ਮੈਂ ਹੁਣੇ 12th ਕੀਤੀ ਹੈ। ਮੇਰਾ 12th ਦਾ ਰਿਜ਼ਲਟ ਬਹੁਤ ਵਧੀਆ ਆਇਆ ਹੈ। ਮੈਂ 96% ਹਾਸਲ ਕੀਤੀ ਹੈ ਕਮਰਸ ਫੀਲਡ ਦੇ ਵਿੱਚ, ਤੇ ਮੇਰਾ ਸਕੂਲ ਸੈਂਟ ਜ਼ੇਵੀਅਰ ਸਕੂਲ ਮੇਰੇ ਦਿਲ ਦੇ ਹਮੇਸ਼ਾ ਕਰੀਬ ਰਿਹਾ ਹੈ ਤੇ ਪਹਿਲੇ ਨੰਬਰ ਤੇ ਰਿਹਾ ਹੈ ਮੈਨੂੰ ਸਪੋਰਟ ਤੇ ਮੋਟੀਵੇਟ ਕਰਨ ਦੇ ਵਿੱਚ। ਤੇ ਹੁਣ ਗੱਲ ਕਰਦੇ ਮੇਰੀ ਐਕਸਟਰਾ ਹੋਬੀਜ਼ ਦੀ। ਹੋਬੀਜ਼ ਦੀ ਗੱਲ ਕਰੀਏ ਵੈਸੇ ਤਾਂ ਬਹੁਤ ਨੇ, ਤੇ ਆਪਾਂ ਮੇਨ ਹੋਬੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਨੂੰ ਸਟਾਰਟਿੰਗ ਤੋਂ ਹੀ ਸ਼ੌਂਕ ਹੈ ਮਾਡਲਿੰਗ ਦਾ ਤੇ ਡਾਂਸਿੰਗ ਦਾ, ਜਿਸ ਸ਼ੌਂਕ ਨੂੰ ਮੇਰੇ ਪੇਰੈਂਟਸ ਨੇ ਪਹਿਚਾਨਿਆ ਤੇ ਅੱਗੇ ਵੀ ਪ੍ਰਮੋਟ ਕੀਤਾ, ਜਿਸ ਕਰਕੇ ਮੈਂ ਆਪਣਾ ਪਹਿਲਾ ਟਾਈਟਲ ਵਿਨ ਕੀਤਾ ਮਿਸ ਲਿਟਲ ਪੰਜਾਬਨ ਦਾ। ਤੇ ਉਸ ਤੋਂ ਬਾਅਦ ਇਹਨਾਂ ਟਾਈਟਲਾਂ ਦਾ ਜੋ ਸਿਲਸਿਲਾ ਉਹ ਚੱਲਦਾ ਰਿਹਾ, ਜਿਵੇਂ ਕਿ ਮੈਂ ਬਹੁਤ ਸਾਰੇ ਹੋਰ ਵੀ ਟਾਈਟਲ ਜਿੱਤੇ। ਮਿਸ ਇੰਡੀਆ ਨਾਰਥ ਰਾਇਲ 2029 ਦੇ ਵਿੱਚ ਜਿੱਤਿਆ, ਬੈਸਟ ਮਾਡਲ ਆਫ ਪੰਜਾਬ, ਮਿਸ ਤਾਜ ਆਫ ਪੰਜਾਬ, ਸਟਾਰ ਫੇਸ ਆਫ ਇੰਡੀਆ, ਮਿਸ ਜੂਨੀਅਰ ਬਠਿੰਡਾ, ਮਿਸ ਪੰਜਾਬਨ 2024, ਮਿਸ ਬਿਊਟੀਫੁਲ ਫੇਸ ਪਟਿਆਲਾ, ਆਈ ਐਮ ਪੰਜਾਬਨ, ਮਿਸ ਵਰਸਟਾਈਲ, ਬੈਸਟ ਡਾਂਸਰ, ਮਿਸ ਗ੍ਰੇਸਫੁਲ ਤੇ ਹੋਰ ਵੀ ਬਹੁਤ ਸਾਰੇ ਟਾਈਟਲ ਜੋ ਕਿ ਮੇਰੇ ਮਾਡਲਿੰਗ ਤੇ ਮੇਰੇ ਡਾਂਸ ਦੇ ਹੁਨਰ ਕਰਕੇ ਮੈਨੂੰ ਮਿਲੇ। ਮੈਂ ਮੋਰ ਦੈਨ 30 ਟਾਈਟਲ ਵਿਨ ਕਰ ਚੁੱਕੀ ਹਾਂ ਤੇ ਟਾਈਟਲ ਇਹਨੇ ਨੇ ਕਿ ਮੇਰੇ ਖੁਦ ਵੀ ਹੁਣ ਘੱਟ ਯਾਦ ਰਹਿੰਦੇ ਨੇ। ਇਹ ਜੋ ਟਾਈਟਲਸ ਨੇ, ਜੋ ਵੀ ਮੈਂ ਹਾਸਲ ਕੀਤਾ ਹੈ, ਇਸ ਦੇ ਵਿੱਚ ਮੇਰੇ ਪੇਰੈਂਟਸ ਦੀ ਤੇ ਮੇਰੀ ਫੈਮਿਲੀ ਦੀ ਸਪੋਰਟ ਬਹੁਤ ਰਹੀ ਹੈ ਹਮੇਸ਼ਾ ਹੀ, ਤੇ ਇੱਦਾਂ ਵੀ ਨਹੀਂ ਕਿ ਰਿਲੇਟਿਵਸ ਦੀ ਜਾਂ ਫਰੈਂਡਸ ਉਹਨਾਂ ਦੀ ਨਾ ਸਪੋਰਟ ਰਹੀ ਹੋਵੇ। ਸਾਰੇ ਹੀ ਬਹੁਤ ਵੱਧ ਚੜ੍ਹ ਕੇ ਮੇਰਾ ਸਾਥ ਦਿੰਦੇ ਨੇ, ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਨੇ। ਸੋ ਮੋਟੀਵੇਸ਼ਨ ਮੈਨੂੰ ਜੇ ਇੱਕ ਪਾਸੋਂ ਨਹੀਂ ਆਉਂਦੀ ਤਾਂ ਦੂਜੇ ਪਾਸੋਂ ਜ਼ਰੂਰ ਆ ਜਾਂਦੀ ਹੈ। ਜੇ ਗੱਲ ਕਰੀਏ ਮੇਰੇ ਹੋਰ ਸ਼ੌਂਕਾਂ ਦੀ, ਤਾਂ ਨਾਲ ਨਾਲ ਕਿਉਂਕਿ ਮੈਨੂੰ ਬੋਲਣਾ ਤਾਂ ਸ਼ੁਰੂ ਤੋਂ ਹੀ ਪਸੰਦ ਹੈ, ਸੋ ਜਿਹਦੇ ਕਰਕੇ ਮੈਨੂੰ ਐਂਕਰਿੰਗ ਤੇ ਐਕਟਿੰਗ ਦਾ ਸ਼ੌਂਕ ਵੀ ਪੈ ਗਿਆ। ਫਿਰ ਮੈਂ ਹੁਣ ਐਕਟਿੰਗ ਵੀ ਕਰਦੀ ਹਾਂ, ਐਂਕਰਿੰਗ ਵੀ ਕਰਦੀ ਹਾਂ। ਐਕਟਿੰਗ ਦੇ ਵਿੱਚ ਮੈਂ ਬਹੁਤ ਸਾਰੀ ਫਿਲਮਸ ਕਰ ਚੁੱਕੀ ਹਾਂ, ਜਿੱਦਾਂ ਕਿ ਹਸਰਤ, ਲਾਈਫ ਆਫ ਅ ਡੋਂਕਰ, ਤੂੰ ਆ ਗਿਆ, ਝੂਠੇ ਰਿਸ਼ਤੇ, ਪਰੀ 1, ਪਰੀ 2, ਨੱਕ ਦਾ ਸਵਾਲ ਹੈ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਸ, ਤੇ ਨਾਲ ਹੀ ਮੈਂ ਸੌਂਗਸ ਵੀ ਕਰਦੀ ਹਾਂ, ਐਡਵਰਟਾਈਜ਼ਮੈਂਟਸ ਵੀ ਕਰਦੀ ਹਾਂ। ਮਤਲਬ ਮੇਰਾ ਜੋ ਹੋਬੀਜ਼ ਦਾ ਦਰਿਆ ਉਹ ਬਹੁਤ ਵੱਡਾ। ਅਸਲ ਦੇ ਵਿੱਚ ਇੱਥੇ ਵੀ ਨਹੀਂ ਮੁੱਕਦਾ, ਮੈਨੂੰ ਕੁਛ ਨਾ ਕੁਛ ਕਰਨ ਦੀ ਆਪਾਂ ਕਹਿ ਲੋ ਸਪਾਰਕ ਰਹਿੰਦਾ ਹੀ ਹੈ। ਮੈਂ ਇੱਥੋਂ ਤੱਕ ਕਿ ਕੁਕਿੰਗ ਦੇ ਵਿੱਚ ਵੀ ਹੱਥ ਮਾਰੇ ਹੋਏ ਆ, ਉਹ ਵੀ ਮੈਂ ਟਰਾਈ ਕਰਦੀ ਰਹਿੰਦੀ ਹਾਂ। ਡਰਾਇੰਗ ਵੀ ਮੈਂ ਟਰਾਈ ਕਰਦੀ ਰਹਿੰਦੀ ਹਾਂ, ਛੋਟੀ ਹੁੰਦੀ ਤੋਂ ਹੀ ਡਰਾਇੰਗ ਵੀ ਮੈਂ ਕਰਦੀ ਰਹਿੰਦੀ ਹਾਂ। ਨਾਲ ਇੱਕ ਵਾਰੀ ਤਾਂ ਮਤਲਬ ਮੈਨੂੰ ਸਕੇਟਿੰਗ ਸਿੱਖਣ ਦਾ ਵੀ ਚਾਅ ਉੱਠਿਆ ਸੀ, ਜੋ ਕਿ ਮੈਂ ਇੱਕ ਮੰਥ ਕਰਕੇ ਫਿਰ ਛੱਡਤੀ ਸੀ, ਕਿਉਂਕਿ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਨਹੀਂ, ਮੈਨੂੰ ਲੱਗਦਾ ਮੈਨੂੰ ਆਹ ਵਾਲੇ ਸ਼ੌਂਕ ਜ਼ਿਆਦਾ ਵਧੀਆ ਲੱਗਦੇ ਆ। ਇਸੇ ਕਰਕੇ ਮੇਰੇ ਹੋਰ ਵੀ ਕਾਫੀ ਜੋ ਚੀਜ਼ਾਂ ਨੇ ਮੈਂ ਟਰਾਈ ਕਰਦੀ ਰਹਿੰਦੀ ਹਾਂ। ਮੈਂ ਤੁਹਾਨੂੰ ਵੀ ਇਹੀ ਕਹੂੰਗੀ ਕਿ ਜੇ ਤੁਹਾਡੇ ਬਹੁਤ ਸਾਰੇ ਸ਼ੌਂਕ ਨੇ ਤਾਂ ਤੁਹਾਨੂੰ ਹਰ ਇੱਕ ਨੂੰ ਟਰਾਈ ਜ਼ਰੂਰ ਕਰਨਾ ਚਾਹੀਦਾ ਹੈ, ਸਾਨੂੰ ਹਰ ਇੱਕ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਤੁਹਾਨੂੰ ਪਤਾ ਚੱਲੇ ਕਿ ਤੁਹਾਡੇ ਦਿਲ ਨੂੰ ਅਸਲ ਦੇ ਵਿੱਚ ਕਿਹੜੇ ਹੋਬੀਜ਼ ਜੋ ਨੇ ਉਹ ਵਧੀਆ ਲੱਗਦੀਆਂ ਨੇ। ਤੇ ਇਸੇ ਦੇ ਨਾਲ ਸੁਣਦੇ ਹਾਂ ਇੱਕ ਮੇਰਾ ਹੋਰ ਫੇਵਰੇਟ ਸੌਂਗ, ਗਾਇਆ ਹੋਇਆ ਜੀ ਸਤਿੰਦਰ ਸਰਤਾਜ ਨੇ।

ਸੋ ਇਹ ਸੌਂਗ ਸੁਣ ਕੇ ਤੁਹਾਨੂੰ ਇਹ ਤਾਂ ਪਤਾ ਚੱਲ ਗਿਆ ਹੋਊਗਾ ਕਿ ਇਹ ਮੋਟੀਵੇਸ਼ਨਲ ਸੌਂਗ ਹੈ। ਤਾਂ ਮੈਂ ਦੱਸਦਾ ਕਿ ਜਦੋਂ ਵੀ ਮੈਂ ਲੋ ਫੀਲ ਕਰਦੀ ਹਾਂ ਜਾਂ ਫਿਰ ਮੈਨੂੰ ਮੋਟੀਵੇਸ਼ਨ ਨਹੀਂ ਮਿਲਦੀ ਜਾਂ ਫਿਰ ਮੈਂ ਬਹੁਤ ਕਨਫਿਊਜ਼ਡ ਹੁੰਦੀ ਹਾਂ, ਤਾਂ ਫਿਰ ਮੈਂ ਇਹ ਸੌਂਗ ਸੁਣ ਲੈਂਦੀ ਹਾਂ। ਤੇ ਇਹ ਸੌਂਗ ਸੁਣ ਕੇ ਮੇਰੇ ਅੰਦਰ ਕੁਛ ਨਾ ਕੁਛ ਏਦਾਂ ਦਾ ਫੀਲਿੰਗ ਆਉਂਦਾ ਕਿ ਹਾਂ ਮੈਂ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ, ਦੁਨੀਆਂ ਨੂੰ ਨਹੀਂ ਬਲਕਿ ਖੁਦ ਨੂੰ, ਕਿ ਹਾਂ ਜੋ ਮੈਂ ਆਪਣੀ ਲਾਈਨ ਚੂਜ਼ ਕੀਤੀ ਹੈ ਜਾਂ ਜੋ ਵੀ ਮੈਂ ਆਪਣੀ ਸਟੱਡੀਜ਼ ਦਾ ਹੈ ਨਾ ਕੰਟੀਨਿਊ ਕਰਨਾ, ਉਸ ਨੂੰ ਮੈਂ ਜੋ ਕੰਟੀਨਿਊ ਕੀਤਾ ਹੈ ਉਸਦਾ ਰਿਜ਼ਲਟ ਵੀ ਮੈਨੂੰ ਚਾਹੀਦਾ ਹੈ। ਮੈਂ ਐਕਚੁਅਲ ਦੇ ਵਿੱਚ ਇੱਕ ਕੋਟ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗਦੀ ਹੈ, ਉਹ ਕੋਟ ਕੁਛ ਏਦਾਂ ਦੀ ਕਹਿੰਦੀ ਹੈ ਕਿ ਕਿਸੇ ਨੂੰ ਨਹੀਂ ਪਤਾ ਤੁਸੀਂ ਕਿੰਨੀ ਤਿਆਰੀ ਕੀਤੀ ਹੈ, ਕਿਸੇ ਨੂੰ ਨਹੀਂ ਪਤਾ ਤੁਸੀਂ ਕਿੰਨੀ ਮਿਹਨਤ ਕੀਤੀ ਹੈ, ਜਿੰਨਾ ਚਿਕਰ ਜੋ ਅਸਲ ਦੇ ਵਿੱਚ ਰਿਜ਼ਲਟ ਹੈ ਉਹ ਲੋਕਾਂ ਨੂੰ ਨਹੀਂ ਦਿਖਦਾ। ਤੇ ਇਹਦਾ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਨੂੰ ਰਿਜ਼ਲਟ ਇੱਕ ਫਾਈਨਲ ਪਰਸੈਂਟੇਜ ਜਾਂ ਫਿਰ ਇੱਕ ਫਾਈਨਲ ਟਾਈਟਲ ਦੇ ਨਾਲ ਹੀ ਮਿਲਦਾ। ਰਿਜ਼ਲਟ ਅਸਲ ਦੇ ਵਿੱਚ ਇੱਕ ਲਰਨਿੰਗ ਹੋ ਸਕਦੀ ਹੈ ਜੋ ਕਿ ਤੁਸੀਂ ਸ਼ਾਇਦ ਤੁਸੀਂ ਡਿੱਗ ਕੇ ਸਿੱਖੋ, ਤੁਸੀਂ ਫੇਲੀਅਰ ਨਾਲ ਸਿੱਖੋ। ਜੇ ਤੁਸੀਂ ਸਿੱਖ ਲਿਆ ਮਤਲਬ ਤੁਸੀਂ ਰਿਜ਼ਲਟ ਅਸਲ ਦੇ ਵਿੱਚ ਪਾ ਲਿਆ। ਜੋ ਤੁਸੀਂ ਪਾਥ ਤੇ ਚੱਲ ਰਹੇ ਹੋ ਉਹਦਾ ਜੋ ਅਸਲ ਦੇ ਵਿੱਚ ਤੁਹਾਨੂੰ ਬੈਨੀਫਿਟ ਹੋਣਾ ਚਾਹੀਦਾ ਸੀ ਉਹ ਤੁਹਾਨੂੰ ਹੋ ਚੁੱਕਿਆ, ਕਿਉਂਕਿ ਜੋ ਜਰਨੀ ਹੁੰਦੀ ਹੈ ਨਾ ਉਹ ਜ਼ਿਆਦਾ ਲੰਬੀ ਹੁੰਦੀ ਹੈ ਰਿਜ਼ਲਟ ਨਾਲੋਂ, ਤਾਂ ਜਰਨੀ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ। ਸੋ ਇਹ ਹੈਗੀ ਹੈ ਮੇਰੀ ਮੋਟੀਵੇਸ਼ਨ ਦੀਆਂ ਕੁਝ ਟ੍ਰਿਕਸ ਜੋ ਕਿ ਮੈਂ ਯੂਜੁਅਲੀ ਅਪਣਾਉਣੀ ਹੈ ਕਦੇ ਸੌਂਗ ਸੁਣ ਕੇ ਜਾਂ ਕਦੇ ਖੁਦ ਨਾਲ ਗੱਲਾਂ ਕਰਕੇ। ਵੈਸੇ ਮੈਨੂੰ ਪਤਾ ਹੈ ਕਿ ਮੈਂ ਇੰਨਾ ਟਾਈਮ ਨਹੀਂ ਕੱਢਦੀ ਆਪਣੇ ਨਾਲ ਗੱਲਾਂ ਕਰਨ ਵਾਸਤੇ, ਪਰ ਜਦੋਂ ਵੀ ਮੈਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ, ਮੈਂ ਬਹੁਤ ਜ਼ਿਆਦਾ ਟੈਂਸ ਹੁੰਦੀ ਹੈ, ਤਾਂ ਇੱਕ ਚੀਜ਼ ਹੈ ਜੋ ਸਭ ਦੇ ਘਰੇ ਹੁੰਦੀ ਹੈ ਜੋ ਸਭ ਨੂੰ ਟੈਂਸ਼ਨ ਤੋਂ ਫ੍ਰੀ ਕਰ ਸਕਦੀ ਹੈ, ਮੈਨੂੰ ਇੱਦਾਂ ਲੱਗਦਾ, ਉਹ ਹੈ ਜੀ ਮਿਰਰ। ਤੁਸੀਂ ਸਿਰਫ ਕੀ ਕਰਨਾ, ਤੁਸੀਂ ਮਿਰਰ ਦੇ ਸਾਹਮਣੇ ਜਾਣਾ, ਆਪਣੇ ਆਪ ਨੂੰ ਦੇਖਣਾ, ਜੋ ਤੁਹਾਡੇ ਸਾਹਮਣੇ ਹੈ, ਜੋ ਤੁਹਾਡੇ ਨਾਲ ਹੈ, ਜੋ ਜਿਸ ਦੇ ਨਾਲ ਤੁਸੀਂ ਆਪਣੀ ਸਾਰੀ ਲਾਈਫ ਏ ਟੂ ਜ਼ੈਡ, ਚਾਹੇ ਉਹ ਤੁਹਾਡੇ ਹਾਈਜ਼ ਹੋਣ ਲੋਜ਼ ਹੋਣ, ਤੁਸੀਂ ਸੈਡ ਹੋ ਹੈਪੀ ਹੋ, ਜਿਸ ਵਿਅਕਤੀ ਨਾਲ ਤੁਸੀਂ ਆਪਣੀ ਲਾਈਫ ਕੱਟਣੀ ਹੈ ਉਹ ਤੁਹਾਡੇ ਸਾਹਮਣੇ ਮਿਰਰ ਦੇ ਵਿੱਚ ਖੜਾ ਹੋਊਗਾ। ਸੋ ਇਹ ਕਿੱਦਾਂ ਹੋ ਸਕਦਾ ਕਿ ਉਹ ਤੁਹਾਨੂੰ ਸੋਲਿਊਸ਼ਨ ਨਾ ਦੇਵੇ, ਜਿਸਨੇ ਸਾਰੇ ਐਕਸਪੀਰੀਅੰਸ ਤੁਹਾਡੇ ਨਾਲ ਕੀਤੇ ਉਹੀ ਤੁਹਾਨੂੰ ਸੋਲਿਊਸ਼ਨ ਦਊਗਾ। ਸੋ ਜਦੋਂ ਵੀ ਮੈਂ ਕਨਫਿਊਜ਼ ਹੁੰਦੀ ਹਾਂ ਜਾਂ ਇਨਡਿਸਾਈਸਿਵ ਫੀਲ ਕਰਦੀ ਹਾਂ, ਮੈਂ ਮਿਰਰ ਦੇ ਮੂਹਰੇ ਜਾਂਦੀ ਹਾਂ, ਸੈਲਫ ਟਾਕ ਕਰਦੀ ਹਾਂ, ਜਿਹਦੇ ਕਰਕੇ ਚਾਹੇ ਮੈਨੂੰ ਸੋਲਿਊਸ਼ਨ ਮਿਲੇ ਨਾ ਮਿਲੇ ਪਰ ਮੇਰੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ ਸਟਰਕ ਹੁੰਦੀ ਹੈ ਜੋ ਕਿ ਮੈਨੂੰ ਇੱਕ ਕਲੀਅਰ ਰੇ ਆਫ ਲਾਈਟ ਦਿਖਾਉਂਦੀ ਹੈ ਕਿ ਹਾਂ ਇੱਦਾਂ ਵੀ ਹੋ ਸਕਦਾ, ਹਾਂ ਇੱਦਾਂ ਵੀ ਹੋ ਸਕਦਾ। ਜੇ ਕੋਈ ਮੂਵਮੈਂਟ ਵੀ ਇੱਦਾਂ ਦਾ ਆਉਂਦਾ, ਜੇ ਕੋਈ ਮੈਨੂੰ ਸਟ੍ਰੈਸ ਵਾਲੀ ਗੱਲ ਆਉਂਦੀ ਹੈ ਜਾਂ ਕੋਈ ਵੀ ਆਪਣੀ ਐਮਬੈਰਸਿੰਗ ਹੈ ਨਾ ਆਪਣੀ

ਮੂਵਮੈਂਟਸ ਆਉਂਦੀਆਂ ਨੇ ਛੋਟੀਆਂ ਮੋਟੀਆਂ, ਉਹ ਜੇ ਤੁਸੀਂ ਖੁਦ ਨਾਲ ਗੱਲ ਕਰਕੇ ਸੋਲਵ ਕਰੋਗੇ ਤੁਹਾਨੂੰ ਲੱਗੂਗਾ ਅੱਛਾ ਮੈਂ ਇਹਦੇ ਪਿੱਛੇ ਟੈਨਸ਼ਨ ਕਰ ਰਹੀ ਸੀ, ਓਹੋ ਇਹ ਤਾਂ ਛੋਟੀ ਜਿਹੀ ਗੱਲ ਹੈ, ਛੱਡੋ ਪਰੇ ਹੋਰ ਗੱਲਾਂ ਬਾਰੇ ਸੋਚਦੇ ਆ। ਸੋ ਇਹ ਸੀਗਾ ਮੇਰਾ ਤਰੀਕਾ ਆਪਣੇ ਆਪ ਨੂੰ ਹੋਰ ਜਾਣਨ ਦਾ ਤੇ ਆਪਣੇ ਆਪ ਨੂੰ ਸਟ੍ਰੈਸ ਫ੍ਰੀ ਰੱਖਣ ਦਾ, ਕਿਉਂਕਿ ਆਪਾਂ ਜਦੋਂ ਵੀ ਕੋਈ ਵੀ ਕੰਮ ਕਰਦੇ ਆ ਮੈਨੂੰ ਲੱਗਦਾ ਕਿ ਆਪਣੀ ਮੈਂਟਲ ਹੈਲਥ ਸਭ ਤੋਂ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ। ਮੈਂ ਜਿਵੇਂ ਹੁਣ ਸ਼ੂਟਸ ਵਗੈਰਾ ਤੇ ਜਾਣੀ ਆ ਜਾਂ ਫਿਰ ਆਪਣੇ ਕਿਸੇ ਵੀ ਫੰਕਸ਼ਨ ਤੇ ਜਾਣੀ ਆ ਤਾਂ ਉਸ ਤੋਂ ਪਹਿਲਾਂ ਮੈਂ ਆਪਣੀ ਫੰਕਸ਼ਨ ਦੀ ਪ੍ਰਿਪੇਰੇਸ਼ਨ ਜ਼ਰੂਰ ਕਰਦੀ ਆ, ਜਿਵੇਂ ਐਂਕਰਿੰਗ ਦੀ ਮੈਂ ਸਪੌਂਸਰਸ ਵੀ ਦੇਖਦੀ ਆ, ਮੈਂ ਗੈਸਟ ਦੇਖਦੀ ਆ, ਪਰ ਸਭ ਤੋਂ ਪਹਿਲਾਂ ਮੈਂ ਕੀ ਕਰਦੀ ਆ ਆਪਣੇ ਆਪ ਨੂੰ ਰਿਲੀਫ ਕਰਦੀ ਆ ਕਿ ਯੈਸ ਇਹ ਮੈਂ ਫੰਕਸ਼ਨ ਕਰਨ ਵਾਸਤੇ ਤਿਆਰ ਆ, ਹਾਂਜੀ ਤਿਆਰ ਹੈ ਹੁਣ ਮੈਂ ਕਰ ਸਕਦੀ ਆ। ਕਿਉਂਕਿ ਜਿੰਨਾ ਚਿਕਰ ਤੁਹਾਡੇ ਅੰਦਰੋਂ ਆਵਾਜ਼ ਨਹੀਂ ਆਉਂਦੀ ਕਿ ਹਾਂਜੀ ਮੈਂ ਤਿਆਰ ਹਾਂ, ਤੁਸੀਂ ਉੱਠ ਕੇ ਖੜੇ ਨਹੀਂ ਹੋਵੋਗੇ ਕਿ ਹਾਂਜੀ ਮੈਂ ਕਰ ਸਕਦੀ ਹਾਂ। ਇਸ ਲਈ ਮੈਂ ਇਹ ਕਹਿੰਦੀ ਹਾਂ ਕਿ ਮੈਂਟਲ ਹੈਲਥ ਆਪਣੀ ਆਪਣੇ ਆਪ ਨੂੰ ਖੁਦ ਨੂੰ ਮੈਂਟਲ ਸਪੋਰਟ ਦੇਣਾ ਤੁਸੀਂ ਆਪਣੀ ਪ੍ਰਾਇਓਰਿਟੀ ਰੱਖਣੀ ਹੈ, ਕਿਉਂਕਿ ਇਹ ਬਹੁਤ ਹੀ ਵੱਡਾ ਰੋਲ ਪਲੇ ਕਰਦੀ ਹੈ। ਸੋ ਹੁਣ ਸਮਾਂ ਹੋ ਗਿਆ ਜੀ ਇਸ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਦੇ ਵਿੱਚ ਇੱਕ ਮੇਰਾ ਮਨਪਸੰਦ ਗੀਤ ਸੁਣਨ ਦਾ, ਜੋ ਕਿ ਗਾਇਆ ਗਿਆ ਹੈ ਸ਼ੈਰੀ ਮਾਨ ਜੀ ਵੱਲੋਂ, ਜਿਸ ਦਾ ਨਾਮ ਹੈ ਰੱਬ ਦਾ ਰੇੜੀ।

ਇਹ ਸੀਗਾ ਇੱਕ ਗੀਤ ਜੋ ਕਿ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਸੇ ਦੇ ਨਾਲ ਹੁਣ ਕਾਫੀ ਲੋਕ ਮੈਥੋਂ ਸਵਾਲ ਪੁੱਛਦੇ ਨੇ ਕਿ ਤੁਸੀਂ ਆਪਣੇ ਕਰੀਅਰ ਦੀ ਸਟਾਰਟਿੰਗ ਕਿੱਦਾਂ ਕੀਤੀ, ਜਾਂ ਫਿਰ ਤੁਹਾਡੇ ਪੇਰੈਂਟਸ ਨੂੰ ਕਿੱਦਾਂ ਲੱਗਿਆ ਕਿ ਹਾਂ ਇਸ ਨੂੰ ਇਸ ਫੀਲਡ ਦੇ ਵਿੱਚ ਲੈ ਕੇ ਜਾਣਾ ਚਾਹੀਦਾ। ਸੋ ਮੇਰਾ ਮਨ ਹੈ ਕਿ ਮੈਂ ਇਹ ਵੀ ਸਾਂਝਾ ਕਰਦਾ। ਅਸਲ ਦੇ ਵਿੱਚ ਇਹ ਸ਼ੌਂਕ ਜੋ ਹੈ ਮੈਨੂੰ ਸਟਾਰਟਿੰਗ ਦੇ ਵਿੱਚੋਂ ਹੀ ਹੈ। ਮੈਨੂੰ ਸਟੇਜ ਫੀਅਰ ਮੈਨੂੰ ਲੱਗਦਾ ਨਹੀਂ ਕਿ ਕਦੇ ਫੀਲ ਹੋਇਆ ਹੋਊਗਾ। ਸਟੇਜ ਮੈਨੂੰ ਇੱਦਾਂ ਲੱਗਦਾ ਕਿ ਮੈਂ ਜਦੋਂ ਵੀ ਸਟੇਜ ਤੇ ਚੜ੍ਹਦੀ ਹਾਂ, ਛੋਟੀ ਹੁੰਦੀ ਵੀ ਮੈਨੂੰ ਹਮੇਸ਼ਾ ਕਦੇ ਇਹ ਨਹੀਂ ਹੋਇਆ ਸੀ ਕਿ ਹਾਂ ਲੋਕ ਮੈਨੂੰ ਦੇਖ ਰਿਹਾ। ਮੈਨੂੰ ਇੱਦਾਂ ਸੀ ਕਿ ਹਾਂ ਅੱਛਾ ਮੈਂ ਪਰਫਾਰਮੈਂਸ ਦੇਣੀ ਹੈ, ਮੈਂ ਸੋਹਣੀ ਤਾਂ ਲੱਗ ਰਹੀ ਹੈ, ਮੇਰੀ ਡਰੈਸ ਕਿੱਦਾਂ ਦੀ ਲੱਗ ਰਹੀ ਹੈ, ਮੇਰਾ ਸੌਂਗ ਵੱਜੂਗਾ, ਫਿਰ ਮੈਂ ਡਾਂਸ ਕਰ। ਮਤਲਬ ਜੋ ਵੀ ਛੋਟੇ ਬੱਚਿਆਂ ਦੇ ਹੋਰ ਗੱਲਾਂ ਹੁੰਦੀਆਂ ਨੇ ਉਹ, ਨਾ ਕਿ ਸਟੇਜ ਫੇਅਰ। ਬਲਕਿ ਮੇਰੇ ਕੋਲ ਇੱਕ ਇੰਸੀਡੈਂਟ ਵੀ ਹੈ। ਐਕਚੁਅਲ ਦੇ ਵਿੱਚ ਮੈਂ ਸਟੇਜ ਤੇ ਪੋਇਮ ਸੁਣਾ ਰਹੀ ਸੀ ਤੇ ਇਹ ਗੱਲ ਹੈ ਨਰਸਰੀ ਦੀ, ਨਰਸਰੀ ਜਾਂ ਫਿਰ ਫਸਟ ਕਲਾਸ ਦੀ ਇਹ ਗੱਲ ਹੋਊਗੀ, LKG ਜਾਂ UKG ਉਦੋਂ ਵੀ ਹੋ ਸਕਦੀ। ਮਤਲਬ ਮੈਂ ਬਹੁਤ ਛੋਟੀ ਸੀ, ਮੈਨੂੰ ਇੰਨਾ ਯਾਦ, ਜਿਆਦਾ ਨਹੀਂ ਯਾਦ। ਮੈਨੂੰ ਮੇਰੇ ਘਰਦਿਆਂ ਨੇ ਦੱਸਿਆ ਮੈਂ ਸਟੇਜ ਤੇ ਲਿਟਰਲੀ ਪੋਇਮ ਸੁਣਾ ਰਹੀ ਹਾਂ, ਤੇ ਮੈਨੂੰ ਦੱਸਿਆ ਗਿਆ ਸੀ ਕਿ ਮੇਰੇ ਬੂਆ ਆਉਣਗੇ ਹੈ ਨਾ ਆਡੀਅੰਸ ਦੇ ਵਿੱਚੋਂ, ਤੇ ਪੋਇਮ ਸੁਣਾਉਂਦੇ ਸੁਣਾਉਂਦੇ ਉਹ ਵਿੱਚੋਂ ਦੀ ਆ ਗਏ, ਪਹਿਲਾਂ ਆਏ ਨੀ, ਤੇ ਮੈਂ ਸਟੇਜ ਤੇ ਸ਼ਾਊਟ ਕੀਤਾ ਉਹ ਦੇਖੋ ਮੇਰੇ ਬੂਆ ਆ ਗਏ, ਹੁਣ ਮੈਂ ਪੋਇਮ ਫਿਰ ਤੋਂ ਸ਼ੁਰੂ ਕਰੂੰਗੀ। ਮਤਲਬ ਮੈਨੂੰ ਹਮੇਸ਼ਾ ਤੋਂ ਇਹ ਫੀਲ ਹੋਇਆ ਕਿ ਮੈਂ ਆਪਣੀ ਪਰਫਾਰਮੈਂਸ ਦੇਣੀ ਹੈ, ਬਸ ਦੇਣੀ ਹੈ, ਹੋਰ ਕੁਛ, ਕੋਈ ਸਟੇਜ ਫੇਅਰ ਨਹੀਂ ਹੈ, ਲੋਕ ਮੈਨੂੰ ਦੇਖ ਰਹੇ ਕੋਈ ਨੀ। ਤੇ ਇੱਦਾਂ ਹੀ ਜੋ ਇਹ ਸਿਲਸਿਲਾ ਹੈ ਮੇਰਾ, ਸਟੇਜ ਫੇਅਰ ਨਾ ਹੋਣ ਕਰਕੇ ਕਹਿ ਲਓ ਜਾਂ ਫਿਰ ਹੈ ਨਾ ਮੇਰੇ ਸਟਾਰਟਿੰਗ ਤੋਂ ਹੀ ਮੈਨੂੰ ਜੋ ਕਲਚਰ ਨਾਲ ਜੁੜੇ ਰਹਿਣ ਦਾ ਮੇਰਾ ਜੋ ਚਸਕਾ ਹੈ ਉਹ ਕਹਿ ਲਓ, ਮੈਨੂੰ

ਬਹੁਤ ਵਧੀਆ ਲੱਗਦਾ ਸੀ, ਜਿਸ ਕਰਕੇ ਮੈਂ ਇਸ ਫੀਲਡ ਦੇ ਵਿੱਚ ਐਂਟਰੀ ਲਿੱਤੀ। ਮੇਰੇ ਪੇਰੈਂਟਸ ਨੇ ਵੀ ਪਛਾਣਿਆ ਕਿ ਹਾਂ ਇਸ ਨੂੰ ਵਧੀਆ ਲੱਗਦਾ। ਮੈਨੂੰ ਕਲਚਰਲ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ। ਮੈਂ ਜਦੋਂ ਵੀ ਨਾਨਕੇ ਆਉਂਦੀ ਹਾਂ, ਮੈਂ ਆਪਣੇ ਬੜੇ ਮੰਮਾ ਕੋਲੇ ਬੈਠ ਕੇ ਬਹੁਤ ਸਾਰੀਆਂ ਗੱਲਾਂ ਨੇ ਜੋ ਕਿ ਹੈ ਨਾ ਉਹਨਾਂ ਤੋਂ ਸਿੱਖਦੀ ਹਾਂ, ਉਹਨਾਂ ਤੋਂ ਪੁੱਛਦੀ ਹਾਂ ਕਿ ਅੱਛਾ ਪਹਿਲਾਂ ਇੱਦਾਂ ਹੁੰਦਾ ਸੀ, ਅੱਛਾ ਇੱਦਾਂ ਹੁੰਦਾ ਸੀ। ਮੈਨੂੰ ਬੜੇ ਪਾਪਾ ਵੀ, ਮੇਰੇ ਨਾਨਕੇ ਤੇ ਮੇਰੇ ਦਾਦਕੇ, ਜਦੋਂ ਵੀ ਮੈਂ ਜਾਂਦੀ ਹਾਂ ਹੈ ਨਾ, ਮੈਨੂੰ ਬਸ ਇਹੀ ਸ਼ੌਂਕ ਹੁੰਦਾ ਕਿ ਤੁਸੀਂ ਮੈਨੂੰ ਬਸ ਗੱਲਾਂ ਸੁਣਾਓ ਵੀ ਅੱਛਾ ਪਹਿਲਾਂ ਕੀ ਹੁੰਦਾ ਸੀ, ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜੋ ਹੁਣ ਨਹੀਂ ਨੇ। ਕਾਫੀ ਇਹੋ ਜਿਹੇ ਵਰਡ ਹੁੰਦੇ ਨੇ ਜੋ ਮੈਨੂੰ ਸਿੱਖਣ ਨੂੰ ਮਿਲਦੇ ਨੇ, ਜਿਵੇਂ ਘੁੰਗਣੀਆਂ ਹੋ ਗਿਆ, ਜਾਂ ਫਿਰ ਜਿਵੇਂ ਚਰਖਾ ਹੁਣ ਆਪਾਂ ਨੂੰ ਘਰਾਂ ਦੇ ਵਿੱਚ ਨਹੀਂ ਦਿਖਦਾ ਹੈ ਨਾ, ਪਰ ਜਦੋਂ ਵੀ ਮੈਂ ਕਿਸੇ ਰਿਲੇਟਿਵ ਦੇ ਘਰ ਜਾਂਦੀ ਜਿਨ੍ਹਾਂ ਨੇ ਸਾਂਭਿਆ ਹੁੰਦਾ, ਉਹ ਚਰਖਾ ਦੇਖ ਕੇ ਚਲਾਉਣਾ, ਚਾਹੇ ਮੈਨੂੰ ਆਉਂਦਾ ਨੀ, ਇੰਨਾ ਜ਼ਿਆਦਾ ਮੈਨੂੰ ਚਰਖਾ ਚਲਾਉਣਾ ਨੀ ਆਉਂਦਾ, ਪਰ ਦੇਖ ਕੇ ਜੋ ਖੁਸ਼ੀ ਹੁੰਦੀ ਹੈ ਉਹ ਬਹੁਤ ਵਧੀਆ ਲੱਗਦੀ ਹੈ। ਸੋ ਕਲਚਰ ਨਾਲ ਜੁੜੇ ਰਹਿਣ ਦਾ ਇੱਕ ਜੋ ਬਾਤਾਂ ਹੁੰਦੀਆਂ ਨੇ, ਮੈਂ ਉਹਨਾਂ ਤੋਂ ਬਾਤਾਂ ਸਿੱਖਦੀ ਹਾਂ, ਲੋਕ ਗੀਤ ਸਿੱਖਦੀ ਹਾਂ ਹੈ ਨਾ, ਇਹ ਮੈਨੂੰ ਬਹੁਤ ਵਧੀਆ ਲੱਗਦੀਆਂ। ਅੱਛਾ ਮੈਂ ਕਰਦੀ ਇੱਕ ਬਾਤ ਪਾਉਣੀ ਹੈ, ਤੁਸੀਂ ਗੈਸ ਕਰਨ ਦੀ ਕੋਸ਼ਿਸ਼ ਕਰਿਓ। ਨਿੱਕੀ ਜੀ ਸੋਨੇ ਦੀ ਡਲੀ ਅਗਲਾ ਬਰੋਟੇ ਚੜੀ, ਸੋਚੋ ਇਹਦਾ ਕੀ ਹੋ ਸਕਦਾ। ਜਵਾਬ, ਇਹਦਾ ਜਵਾਬ ਹੈ ਪ੍ਰਿੰਡ, ਜੋ ਕਿ ਮੈਨੂੰ ਵੀ ਨਹੀਂ ਕਦੇ ਸੋਚਿਆ ਸੀਗਾ ਕਿ ਅੱਛਾ ਪ੍ਰਿੰਡ ਨੂੰ ਆਪਾਂ ਇਹ ਚੀਜ਼ ਵੀ ਕਹਿ ਸਕਦੇ ਹਾਂ, ਇਸ ਬੁਝਾਰਤ ਦਾ ਜਵਾਬ ਇਹ ਹੋ ਸਕਦਾ ਹੈ। ਸੋ ਇਹ ਜਿਹੀਆਂ ਜੋ ਗੱਲਾਂ ਨੇ, ਇਹ ਮੈਂ ਆਪਣੇ ਜਦੋਂ ਵੀ ਮੈਂ ਵੱਡਿਆਂ ਕੋਲੇ ਜਾਂਦੀ ਹਾਂ, ਵੱਡਿਆਂ ਕੋਲੇ ਬਹਿੰਦੀ ਹਾਂ, ਉਦੋਂ ਮੈਨੂੰ ਇਹ ਸਿੱਖਣ ਨੂੰ ਮਿਲਦੀਆਂ ਨੇ। ਤੇ ਉਸ ਤੋਂ ਬਾਅਦ ਫਿਰ ਇਹ ਸਿਲਸਿਲਾ ਜੋ ਹੈ ਮੇਰਾ ਹੈ ਨਾ ਪਰਫਾਰਮੈਂਸ ਦਾ ਚੱਲਦਾ ਰਿਹਾ, ਟਾਈਟਲਸ ਦਾ। ਸੋ ਇਹ ਤਾਂ ਸੀ ਕਿ ਮੈਂ ਆਪਣਾ ਜੋ ਇਹ ਲਾਈਨ ਦੇ ਵਿੱਚ ਸਟਾਰਟਿੰਗ ਹੈ ਉਹ ਕਿੱਦਾਂ ਕੀਤੀ। ਹੁਣ ਸਮਾਂ ਹੋ ਗਿਆ ਇੱਕ ਗੀਤ ਦਾ, ਸੋ ਸੁਣਦੇ ਹਾਂ ਜੀ ਇੱਕ ਗੀਤ ਜੋ ਕਿ ਗਾਇਆ ਹੈ ਗੁਰਦਾਸ ਮਾਨ ਜੀ ਨੇ, ਜਿਹਦਾ ਨਾਮ ਹੈ ਕੀ ਬਣੂ ਦੁਨੀਆ ਦਾ, ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ।

ਮੇਰੀਆਂ ਗੱਲਾਂ ਮੇਰੇ ਗੀਤ ਦੇ ਵਿੱਚ ਇਹ ਵੀ ਸੀਗਾ ਮੇਰਾ ਵਨ ਆਫ ਦ ਫੇਵਰੇਟ ਸੌਂਗ। ਹੁਣ ਗੱਲ ਕਰਦੇ ਹਾਂ ਇੱਕ ਇਹੋ ਜਿਹੀ ਮੂਵਮੈਂਟ ਦੀ ਜੋ ਕਿ ਮੈਨੂੰ ਲੱਗਦਾ ਕਿ ਹਰ ਇਨਸਾਨ ਦੇ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਆਉਂਦੀ ਹੈ, ਜਿੱਥੇ ਕਿ ਉਸਨੂੰ ਪਤਾ ਚੱਲਦਾ ਕਿ ਹਾਂ ਉਹ ਕੰਟੀਨਿਊ ਕਰੇ, ਜਿਸ ਦਿਸ਼ਾ ਦੇ ਵਿੱਚ ਜਾ ਰਿਹਾ ਉਸ ਦਿਸ਼ਾ ਨੂੰ ਕੰਟੀਨਿਊ ਕਰੇ। ਮੇਰੇ ਨਾਲ ਇਹ ਉਦੋਂ ਹੋਈ ਜਦੋਂ ਮੈਂ ਮੁੰਬਈ ਦੇ ਵਿੱਚ ਟੈਲੈਂਟ ਦੀ ਖੋਜ ਇਵੈਂਟ ਦਾ ਪਾਰਟ ਬਣੀ, ਜਿੱਥੇ ਕਿ ਮੈਂ ਮਾਡਲਿੰਗ ਦੇ ਵਿੱਚ ਫਸਟ ਪਲੇਸ ਹਾਸਲ ਕੀਤੀ, ਤੇ ਉੱਥੇ ਹੀ ਮੈਨੂੰ ਇੱਕ ਬਹੁਤ ਪੁਸ਼ ਮਿਲਿਆ, ਮੋਟੀਵੇਸ਼ਨਲ ਪੁਸ਼ ਮਿਲਿਆ ਕਹਿ ਲਓ, ਜਿੱਥੇ ਕਿਉਂਕਿ ਮੁੰਬਈ ਦੇ ਵਿੱਚ ਵਿਨ ਕਰਕੇ ਆਉਣਾ ਹੈ ਸਾਡੇ ਲਈ ਬਹੁਤ ਵੱਡੀ ਗੱਲ। ਮੇਰੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਇਹ ਕਿਹਾ ਸੀ ਕਿ ਤੂੰ ਬੈਸਟ ਪਰਫਾਰਮੈਂਸ ਦੇਣੀ ਹੈ, ਤੂੰ ਹਮੇਸ਼ਾ ਹੈ ਨਾ ਆਪਣੀ ਜੋ ਪਰਫਾਰਮੈਂਸ ਵਾਲਾ ਹੈ ਸਭ ਤੋਂ ਪਹਿਲਾਂ ਉਹਦੇ ਧਿਆਨ ਰੱਖਣਾ, ਆਪਣੀ ਪਰਫਾਰਮੈਂਸ ਨੂੰ ਪਰਫੈਕਟ ਬਣਾਉਣਾ ਜਿਵੇਂ ਤੂੰ ਕਰ ਰਹੀ ਹੈ। ਉਹ ਬਹੁਤ ਵੱਡੀ ਗੱਲ ਹੁੰਦੀ ਹੈ ਉੱਥੇ ਜਾ ਕੇ ਪਰਫਾਰਮ ਕਰਨਾ, ਤੇ ਉੱਥੇ ਜਾ ਕੇ ਜਦੋਂ ਮੈਂ ਵਿਨ ਕੀਤਾ ਤਾਂ ਮੈਨੂੰ ਬਹੁਤ ਚੰਗਾ ਲੱਗਿਆ। ਖੁਦ ਦੇ ਵਿੱਚ ਮੋਟੀਵੇਸ਼ਨ ਆਈ ਕਿ ਹਾਂ ਮੈਨੂੰ ਇਹ ਫੀਲ ਕੰਟੀਨਿਊ ਕਰਨੀ ਚਾਹੀਦੀ ਹੈ, ਤੇ ਮੈਨੂੰ ਹੋਰ ਵੀ ਇਸ ਫੀਲ ਦੇ ਬਾਰੇ ਸਿੱਖਣਾ ਚਾਹੀਦਾ, ਹੋਰ ਵੀ ਜ਼ਿਆਦਾ ਮੈਨੂੰ ਆਪਣੀ ਹੈ ਨਾ ਇਹਨਾਂ ਚੀਜ਼ਾਂ ਤੇ ਵਰਕ ਕਰਨਾ ਚਾਹੀਦਾ, ਕਿਉਂਕਿ ਮੈਨੂੰ ਦਿਲੋਂ ਖੁਸ਼ੀ ਮਿਲੀ ਉਸ। ਸੋ ਇਸ ਲਈ ਮੈਂ ਕਹਿੰਦੀ ਹਾਂ ਕਿ ਜਦੋਂ ਵੀ ਓਪਰਚੁਨਿਟੀਜ਼ ਆਵੇ ਆਪਾਂ ਨੂੰ ਮਿਸ ਨਹੀਂ ਕਰਨੀ ਚਾਹੀਦੀ, ਨਾ ਹੀ ਇਹ ਸੋਚ ਕੇ ਕਿ ਅੱਛਾ ਕੀ ਮੈਂ ਕਰ ਪਾਉਂਗੀ ਕਿ ਮੈਂ ਜਿੱਤ ਪਾਉਂਗੀ ਜਾਂ ਨਹੀਂ। ਆਪਾਂ ਨੂੰ ਹਮੇਸ਼ਾ ਜਦੋਂ ਵੀ ਕੋਈ ਓਪਰਚੁਨਿਟੀ ਮਿਲਦੀ ਹੈ ਉਸ ਨੂੰ ਗ੍ਰੈਬ ਕਰਨਾ ਚਾਹੀਦਾ ਹੈ, ਠੀਕ ਹੈ, ਤਾਂ ਕਿ ਆਪਾਂ ਆਪਣੇ ਆਪ ਨੂੰ ਇੱਕ ਲੈਸਨ ਦੇ ਸਕੀਏ, ਆਪਣੇ ਆਪ ਨੂੰ ਮੋਟੀਵੇਸ਼ਨ ਦੇ ਸਕੀਏ, ਠੀਕ ਹੈ, ਕਿਉਂਕਿ ਜੇ ਜਿੱਤੋਗੇ ਤਾਂ ਮੋਟੀਵੇਸ਼ਨ ਮਿਲੂਗੀ, ਤੇ ਜੇ ਨਹੀਂ ਵੀ ਜਿੱਤੋਗੇ ਤਾਂ ਤੁਹਾਨੂੰ ਲੈਸਨ ਮਿਲੂਗਾ, ਤੁਹਾਨੂੰ ਲਰਨਿੰਗ ਮਿਲੂਗੀ, ਜੋ ਕਿ ਜਿੱਤਣ ਨਾਲੋਂ ਵੀ ਬਹੁਤ ਵੱਡੀ ਚੀਜ਼ ਹੈ। ਸੋ ਇਹ ਸੀਗੀ ਮੇਰੀ ਇੱਕ ਮੋਟੀਵੇਸ਼ਨਲ ਇੰਸੀਡੈਂਟ ਜੋ ਕਿ ਮੈਨੂੰ ਹਮੇਸ਼ਾ ਯਾਦ ਰਹਿੰਦਾ ਹੈ। ਤੇ ਹੁਣ ਰੀਸੈਂਟਲੀ ਜੋ ਹੈ ਮੈਂ ਸ਼ੋਅ ਸਟੋਪਰ ਵੀ ਬਣੀ, ਮੈਂ ਫੈਸ਼ਨ ਸ਼ੋਅ ਨੂੰ ਅਟੈਂਡ ਕੀਤਾ ਜਿੱਥੇ ਕਿ ਮੈਂ ਸ਼ੋਅ ਸਟੋਪਰ ਦਾ ਹੈ ਨਾ ਕੰਮ ਕੀਤਾ, ਜਿੱਥੇ ਕਿ ਮੈਨੂੰ ਬਹੁਤ ਪ੍ਰੇਜ਼ ਮਿਲੀ ਤੇ ਮੈਨੂੰ ਬਹੁਤ ਚੰਗਾ ਲੱਗਿਆ ਉਹ ਸ਼ੋਅ ਦਾ ਵੀ ਪਾਰਟ ਬਣ ਕੇ। ਸੋ ਇੱਦਾਂ ਦੇ ਜੋ ਹੁਣ ਫੰਕਸ਼ਨਸ ਨੇ ਮੈਂ ਹੁਣ ਕਰਦੀ ਰਹਿੰਦੀ ਹਾਂ, ਜਿਵੇਂ ਐਕਟਿੰਗ ਹੋ ਗਿਆ, ਐਂਕਰਿੰਗ ਹੋ ਗਿਆ, ਮਾਡਲਿੰਗ ਹੋ ਗਿਆ ਜਾਂ ਡਾਂਸਿੰਗ ਹੋ ਗਿਆ, ਕਿ ਆਪਾਂ ਨੂੰ ਹਮੇਸ਼ਾ ਕੰਟੀਨਿਊ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ, ਤਾਂ ਕਿ ਆਪਾਂ ਖੁਦ ਦੇ ਨਾਲ ਵੀ ਜੁੜੇ ਰਹੀਏ, ਖੁਦ ਵਾਸਤੇ ਟਾਈਮ ਵੀ ਕੱਢੀਏ ਨਾ ਸਟੱਡੀਜ਼ ਦੇ ਨਾਲ ਨਾਲ, ਕਿਉਂਕਿ ਮੈਂ ਆਪਣੀ ਸਟੱਡੀਜ਼ ਨੂੰ ਵੀ ਪ੍ਰਾਇਓਰਿਟੀ ਦਿੰਨੀ ਹੈ। ਹੁਣ ਦੂਜਾ ਸਵਾਲ ਸਾਰਿਆਂ ਦਾ ਇਹ ਹੁੰਦਾ ਕਿ ਤੁਸੀਂ ਸਟੱਡੀਜ਼ ਵੀ ਕਰ ਰਹੇ ਹੋ, ਬਹੁਤ ਵਧੀਆ ਕਰ ਰਹੇ ਹੋ, ਕਿਉਂਕਿ ਮੈਂ ਸੈਂਟ ਜ਼ੇਵੀਅਰ ਸਕੂਲ ਦੇ ਵਿੱਚੋਂ 12th ਕਲਾਸ ਦੇ ਵਿੱਚੋਂ ਕਮਰਸ ਕੀਤੀ 96% ਦੇ ਮਾਰਕਸ ਦੇ ਨਾਲ, ਤੇ ਨਾਲ ਨਾਲ ਮੈਂ ਆਪਣੀ ਜੋ ਇਹ ਫੀਲਡ ਹੈ ਇਸ ਨੂੰ ਵੀ ਕੰਟੀਨਿਊ ਕੀਤਾ। ਮੈਂ ਮੂਵੀਜ਼ ਕੀਤੀਆਂ, ਮੈਂ ਰੀਸੈਂਟਲੀ ਇੱਕ ਮੂਵੀ ਕੀਤੀ ਹੈ ਖੁੰਦਰ, ਤੇ ਨਾਲ ਹੋਰ ਵੀ ਮੂਵੀਜ਼ ਰੀਸੈਂਟਲੀ ਮੈਂ ਇਸ ਸਾਲ ਦੇ ਵਿੱਚ ਕੀਤੀਆਂ, ਜੋ ਕਿ ਸਾਰੇ ਮੈਨੂੰ ਪੁੱਛਦੇ ਨੇ ਫਿਰ ਤੁਸੀਂ ਕਿਵੇਂ ਕਰ ਲੈਂਦੇ ਹੋ। ਇਸ ਦਾ ਬਸ ਇੱਕ ਹੀ ਰਾਜ਼ ਹੈ ਕਿ ਇਹ ਤੁਸੀਂ ਕਿਵੇਂ ਕਰ ਲੈਂਦੇ ਹੋ, ਤੁਸੀਂ ਜਦੋਂ ਵੀ ਇੱਦਾਂ ਫੀਲ ਕਰੋ ਕਿ ਹਾਂ ਇੱਕ ਚੀਜ਼ ਤੇ ਫਰਕ ਪੈ ਰਿਹਾ ਹੈ, ਪਹਿਲਾਂ ਤਾਂ ਤੁਹਾਨੂੰ ਆਪਣੀ ਪ੍ਰਾਇਓਰਿਟੀ ਕਲੀਅਰ ਹੋਣੀ ਚਾਹੀਦੀ ਹੈ। ਜਿਵੇਂ ਮੈਨੂੰ ਕਲੀਅਰ ਹੈ ਕਿ ਮੇਰੀ ਸਟੱਡੀਜ਼ ਸਭ ਤੋਂ ਪਹਿਲੀ ਪ੍ਰਾਇਓਰਿਟੀ ਹੈ, ਆਲਦੋ ਮੇਰਾ ਪੈਸ਼ਨ ਹੈ, ਮੈਨੂੰ ਬਹੁਤ ਪਸੰਦ ਹੈ ਐਕਟਿੰਗ ਐਂਕਰਿੰਗ, ਇਹਨੂੰ ਵੀ ਮੈਂ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ, ਤੇ ਇਹਨਾਂ ਸਾਰੀਆਂ ਐਕਟੀਵਿਟੀਜ਼ ਦੇ ਨਾਲ ਹੀ ਮੈਨੂੰ ਲਿਖਣ ਦਾ ਵੀ ਬਹੁਤ ਸ਼ੌਂਕ ਹੈ। ਮੈਂ ਪੋਇਟਰੀ ਵੀ ਲਿਖਦੀ ਹਾਂ ਤੇ ਮੈਂ ਆਪਣੀ ਇੱਕ ਬੁੱਕ ਵੀ ਲਿਖ ਚੁੱਕੀ ਹਾਂ ਜਰਨੀ ਥਰੂ ਡ੍ਰੀਮਸ, ਤੇ ਪੋਇਟਰੀ ਵਾਲੀ ਜੋ ਬੁੱਕ ਹੈ ਉਹ ਮੈਂ ਜਲਦੀ ਹੀ ਪਬਲਿਸ਼ ਕਰੂੰਗੀ। ਸੋ ਇਹ ਨੇ ਜੀ ਮੇਰੀਆਂ ਬਹੁਤ ਸਾਰੀਆਂ ਹੋਬੀ। ਸੋ ਦੂਜਾ ਸਵਾਲ ਜੋ ਆਉਂਦਾ ਮੈਨੂੰ ਉਹ ਸਭ ਇਹ ਪੁੱਛਦੇ ਨੇ ਕਿ ਤੁਸੀਂ ਆਪਣੀ ਸਟੱਡੀਜ਼ ਤੇ ਆਪਣਾ ਜੋ ਇਹ ਕਰੀਅਰ ਬਣਾਉਣ ਦਾ ਤੁਸੀਂ ਐਕਸਟਰਾ ਕਰਿਕੁਲਮ ਐਕਟੀਵਿਟੀਜ਼ ਦੇ ਵਿੱਚ ਸੋਚਦੇ ਹੋ ਉਹ ਕਿੱਦਾਂ ਹੈਂਡਲ ਕਰ। ਸੋ ਮੈਂ ਇਹੀ ਕਹੂੰਗੀ ਕਿ ਇਹ ਹੈਂਡਲ ਕਰਨ ਦਾ ਮੈਂ ਕਦੇ ਖਾਸ ਕਰਕੇ ਸੋਚਿਆ ਹੀ ਨਹੀਂ, ਕਿਉਂਕਿ ਖੁਦ ਬਾ ਖੁਦ ਹੀ ਚੱਲਦਾ ਰਹਿੰਦਾ ਹੈ। ਪਰ ਬਸ ਤੁਹਾਨੂੰ ਆਪਣੀ ਪ੍ਰਾਇਓਰਿਟੀ ਕਲੀਅਰ ਹੋਣੀ ਚਾਹੀਦੀ ਹੈ, ਕਿਉਂਕਿ ਜਿਵੇਂ ਮੈਨੂੰ ਆਪਣੀ ਸਟੱਡੀਜ਼ ਦਾ ਹੈ ਕਿ ਮੈਂ ਇਹਨਾਂ ਨੂੰ ਹੈ ਨਾ ਪ੍ਰਾਇਓਰਿਟੀ ਦੇਵਾਂ, ਕਿਉਂਕਿ ਇੱਕ ਵਾਰੀ ਜੇ ਆਪਣਾ ਥੋੜਾ ਜਿਹਾ ਇੰਟਰਸਟ ਇੱਧਰ ਉੱਧਰ ਹੋ ਜਾਂਦਾ ਹੈ ਉਹ ਮੇਨਟੇਨ ਕਰਨਾ ਡਿਫਿਕਲਟ ਹੋ ਜਾਂਦਾ ਹੈ। ਮੈਂ ਇੱਦਾਂ ਹੀ ਕਹੂੰਗੀ ਕਿ ਤੁਸੀਂ ਸਾਰੇ ਵੀ ਆਪਣੀ ਸਟੱਡੀਜ਼ ਨੂੰ ਆਪਣੇ ਜੋ ਆਪਣਾ ਕਰੀਅਰ ਬਣਾਉਣ ਦਾ ਹੈ ਉਸ ਇਹਨਾਂ ਦੋਵਾਂ ਲਾਈਨਸ ਨੂੰ ਨਾਲ ਲੈ ਕੇ ਚੱਲੋ, ਆਪਣੀ ਸਟੱਡੀਜ਼ ਨੂੰ ਵੀ ਨਾਲ ਲੈ ਕੇ ਚੱਲੋ ਤੇ ਆਪਣੇ ਪੈਸ਼ਨ ਨੂੰ ਵੀ ਨਾਲ ਲੈ ਕੇ ਚੱਲੋ। ਇੱਥੇ ਹੀ ਜੋ ਅੱਜ ਦਾ ਆਪਣਾ ਸਿਲਸਿਲਾ ਹੈ ਗੱਲਾਂ ਤੇ ਗੀਤਾਂ ਦਾ ਇਹ ਖਤਮ ਹੁੰਦਾ ਹੈ। ਸੋ ਦੋ ਲਾਈਨਾਂ ਜੋ ਨੇ ਮੈਂ ਬੋਲਣਾ ਚਾਹੁੰਦੀ ਹਾਂ। ਕਹਿੰਦੇ ਨੇ ਕਿ ਗੱਲਾਂ ਤੇ ਗੀਤ ਹੀ ਤਾਂ ਯਾਦਾਂ ਬਣ ਜਾਂਦੇ ਨੇ, ਗੱਲਾਂ ਤੇ ਗੀਤ ਹੀ ਤਾਂ ਯਾਦਾਂ ਬਣ ਜਾਂਦੇ ਨੇ, ਨਾਲ ਬੀਤੇ ਪਲਾਂ ਨੂੰ ਫਿਰ ਜਿਉਂਦਾ ਕਰ ਜਾਂਦੇ ਨੇ, ਨਾਲ ਬੀਤੇ ਪਲਾਂ ਨੂੰ ਫਿਰ ਜਿਉਂਦਾ ਕਰ ਜਾਂਦੇ ਨੇ। ਸੋ ਉਮੀਦ ਕਰਦੀ ਹਾਂ ਕਿ ਅੱਜ ਦਾ ਪ੍ਰੋਗਰਾਮ, ਮੇਰੀਆਂ ਗੱਲਾਂ, ਮੇਰੇ ਗੀਤ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਮੇਰੇ ਵੱਲੋਂ ਯਾਨੀ ਕਿ ਤੁਹਾਡੀ ਆਪਣੀ ਸਹਿਜਪ੍ਰੀਤ ਕੌਰ ਵੱਲੋਂ ਤੁਹਾਡੇ ਸਭ ਦਾ ਦਿਲੋਂ ਧੰਨਵਾਦ। ਮੈਂ ਪ੍ਰੋਗਰਾਮ ਮੇਰੀਆਂ ਗੱਲਾਂ, ਮੇਰੇ ਗੀਤ ਦੇ ਨਿਰਮਾਤਾ ਅਤੇ ਨਿਰਦੇਸ਼ਕ ਮਨਦੀਪ ਰਜੋੜਾ ਜੀ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਦਿਲੋਂ ਆਭਾਰੀ ਹਾਂ ਕਿ ਮੈਨੂੰ ਇੰਨੇ ਸੋਹਣੇ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਇਸੇ ਦੇ ਨਾਲ ਅੱਜ ਲਈ ਇੰਨਾ ਹੀ, ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਇੱਕ ਨਵੇਂ ਅੰਦਾਜ਼, ਨਵੀਆਂ ਗੱਲਾਂ ਅਤੇ ਸੁਰੀਲੇ ਗੀਤਾਂ ਦੇ ਨਾਲ। ਤਦ ਤੱਕ ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਸੁਣਦੇ

ਇਸ ਨਾਲ ਹੀ ਅੱਜ ਦਾ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਪ੍ਰੋਗਰਾਮ ਯੁਵਾਣੀ ਦੇ ਤਹਿਤ ਅੱਜ ਦਾ ਇਹ ਸਿਲਸਿਲਾ ਇੱਥੇ ਖਤਮ ਹੁੰਦਾ ਔਰ ਅੱਜ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਸੀ ਨੌਜਵਾਨ ਵਿਦਿਆਰਥਣ ਸਹਿਜਪ੍ਰੀਤ ਕੌਰ ਉਰਫ ਮੰਨਤ। ਉਮੀਦ ਕਰਦੇ ਹਾਂ ਉਹਨਾਂ ਵੱਲੋਂ ਪੇਸ਼ ਕੀਤਾ ਹੋਇਆ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz ਦੇ ਸਟੂਡੀਓ ਦੀ ਘੜੀ 'ਤੇ ਸ਼ਾਮ ਦੇ 7 ਵੱਜ ਰਹੇ ਨੇ। ਪ੍ਰੋਗਰਾਮ ਯੁਵਾਣੀ ਇੱਥੇ ਖਤਮ ਹੁੰਦਾ ਹੈ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ ਦੀ ਸਟੂਡੀਓ ਦੀ ਘੜੀ ਤੇ ਸ਼ਾਮ ਦੇ 7:01 ਤੇ 2 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਵੀਰਵਾਰ ਔਰ ਸ਼ਨੀਵਾਰ ਵਾਲੇ ਦਿਨ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਤੁਸੀਂ ਸੁਣਦੇ ਹੋ ਹਫ਼ਤਾਵਾਰੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਜੋ ਕਿ ਅੱਜ ਪੇਸ਼ ਕਰਨਗੇ ਸੁਖਦੀਪ ਕੌਰ ਔਰ ਅੱਜ ਦਾ ਇਹ ਫਿਲਮੀ ਅਫਸਾਨੇ ਔਰ ਤਰਾਨੇ ਆਧਾਰਿਤ ਹੋਏਗਾ ਗੁਰਪ੍ਰੀਤ ਘੁੱਗੀ ਤੇ ਆਓ ਸੁਣਦੇ ਹਾਂ ਫਿਲਮੀ ਅਫਸਾਨੇ ਔਰ ਤਰਾਨੇ
1: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਪ ਸਭ ਦੇ ਰੇਡੀਓ ਦੋਸਤ ਸੁਖਦੀਪ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ

0: ਆਪਾਂ ਗੱਲ ਕਰਾਂਗੇ ਮਸ਼ਹੂਰ ਪੰਜਾਬੀ ਐਕਟਰ, ਕਾਮੇਡੀਅਨ ਅਤੇ ਪ੍ਰੋਡਿਊਸਰ ਗੁਰਪ੍ਰੀਤ ਘੁੱਗੀ ਜੀ ਦੇ ਜੀਵਨ, ਫੈਮਿਲੀ, ਕਰੀਅਰ ਅਤੇ ਸਟਰਗਲਿੰਗ ਲਾਈਫ ਦੇ ਬਾਰੇ।
1: ਗੁਰੂ ਨਾਨਕ ਲਈ ਤੇ ਆਏ ਬਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ।

0: ਕਰਵਾਉਂਗੀ ਇੱਕ ਇੰਟਰਵਿਊ ਦੇ ਜ਼ਰੀਏ। ਤੇ ਉਹ ਸੁਣਦੇ ਆ ਉਹਨਾਂ ਦੀ ਇੰਟਰਵਿਊ
1: ਤੇ ਉਹ ਫਿਰ ਅਸੀਂ ਮੈਂ ਕਰਤਾਰਪੁਰ ਤਹਿਸੀਲ ਦੇ ਬਾਹਰ ਅਰਜ਼ੀਆਂ ਲਿਖਣ ਦਾ ਕੰਮ ਕਰਦਾ ਹੁੰਦਾ, ਪੈਨ ਨਾਲ ਲਿਖਦੇ ਹੁੰਦੇ ਸੀ ਉਦੋਂ ਅਰਜ਼ੀਆਂ ਬਿਆਨੇ ਪਰਨੋਟ ਇਹ ਚੀਜ਼ਾਂ ਰਜਿਸਟਰੀਆਂ ਇਹ ਲਿਖਦਾ ਹੁੰਦਾ ਸੀ। ਮੈਨੂੰ 5-7 ਰੁਪਏ ਰੋਜ਼ ਦੇ ਮਿਲਦੇ ਵੀ ਹੁੰਦੇ ਸੀ।
2: ਅੱਛਾ।
1: 2 ਸਾਲ ਮੈਂ ਉਹ ਕੰਮ ਕੀਤਾ, ਪਰ ਮੈਂ ਜਿੱਦਾਂ ਹੀ ਉਹ ਪਾਸ ਕੀਤੀ ਪਲੱਸ ਟੂ, ਮੇਰੇ ਅੰਦਰ ਫਿਰ ਇੱਕ ਨਾ ਸਪਾਰਕ ਜਿਹਾ ਇੰਨਾ ਆ ਗਿਆ ਕਿ ਨਹੀਂ ਮੈਂ ਇਸ ਕੰਮ ਲਈ ਨਹੀਂ ਬਣਿਆ। ਮੈਨੂੰ ਪਤਾ ਲੱਗ ਗਿਆ ਕਿ ਕਾਲਜ ਇੱਕ ਚੀਜ਼ ਹੁੰਦੀ ਹੈ ECA ਐਕਸਟਰਾ ਕਰੀਕੁਲਰ ਐਕਟੀਵਿਟੀਜ਼, ਉਹਦੇ 'ਚ ਤੁਹਾਨੂੰ ਸਟੇਜ ਕਰਨ ਦਾ ਮੌਕਾ ਮਿਲਦਾ ਯੂਨੀਵਰਸਿਟੀ ਲੈਵਲ 'ਤੇ, ਫਿਰ ਇੰਟਰ ਯੂਨੀਵਰਸਿਟੀ ਜਾਂਦੇ ਹੋ ਤੁਸੀਂ। ਜਿਹੜਾ ਬੰਦਾ ਉਹਦੇ 'ਚ ਕੰਮ ਕਰ ਜਾਂਦਾ ਛਾ ਜਾਂਦਾ ਉਹਨੂੰ ਅੱਗੇ ਮੌਕੇ ਮਿਲਦੇ ਨੇ। ਅਤੇ ਮੈਂ ਆਪਣੇ ਘਰ ਕਹਿ ਤਾ ਕਿ ਮੈਂ ਕੰਮ ਨਹੀਂ ਕਰਨਾ, ਹਾਲਾਂਕਿ ਮੈਨੂੰ ਉਹ 'ਚੋਂ ਪੈਸੇ ਆ ਰਹੇ ਸੀ, ਮੇਰੇ ਘਰ ਦੇ ਖੁਸ਼ ਸੀ ਕਿ ਮੁੰਡਾ ਸੈੱਟ ਹੋ ਗਿਆ, ਪਰ ਮੈਂ ਉਲਟੀ ਗੱਲ ਘਰ ਕਹਿਤੀ ਕਿ ਮੈਂ ਤਾਂ ਕਾਲਜ ਐਡਮਿਸ਼ਨ ਲੈਣੀ ਹੈ। ਅਤੇ ਫਿਰ ਘਰ ਦੇ ਮੇਰੇ ਹਮੇਸ਼ਾ ਹੀ ਸਪੋਰਟਿਵ ਰਹੇ, ਬੁਰੇ ਹਾਲਾਤਾਂ 'ਚ ਵੀ ਚੰਗਿਆਂ 'ਚ ਵੀ। ਮੰਮੀ ਮੇਰੇ ਕਹਿੰਦੇ ਵੀ ਬੇਟਾ ਤੈਨੂੰ ਐਡਮਿਸ਼ਨ ਤਾਂ ਤੂੰ ਲੈ ਲੈ, ਪਰ ਸਾਡੇ ਕੋਲ ਤੇਰੇ ਪਾਪਾ ਡੈਡੀ ਨੂੰ ਫਿਰ ਕਹੇਗਾ ਫੀਸ ਲਈ, ਤਾਂ ਉਹ ਤਾਂ ਤੈਨੂੰ ਪਤਾ ਵੀ ਔਖੇ ਸੌਖੇ ਜਿੱਥੋਂ ਮਰਜ਼ੀ ਕਰਕੇ ਦੇਣਗੇ, ਪਰ ਉਹਨਾਂ ਦਾ ਹੱਥ ਇਸ ਵੇਲੇ ਪੈਂਦਾ ਨਹੀਂ। ਮੈਂ ਕਿਹਾ ਉਹ ਤੁਸੀਂ ਚਿੰਤਾ ਨਾ ਕਰੋ, ਮੈਂ ਫੀਸ ਨਹੀਂ ਲੈਂਦਾ। ਉਹ ਮੈਂ ਕਾਲਜ ਜਾ ਕੇ ਕਹਿ ਤਾ ਜੀ ਮੈਨੂੰ ਫਰੀ ਸ਼ਿਪ ਚਾਹੀਦੀ, ਮੈਨੂੰ ਵੀ ਪਤਾ ਲੱਗ ਗਿਆ ਕਿ ਆਰਟਿਸਟ ਨੂੰ ਫਰੀ ਸ਼ਿਪ ਦੇ ਦਿੰਦੇ ਨੇ। ਉਹ ਮੈਨੂੰ ਕਾਲਜ ਵਾਲੇ ਕਹਿੰਦੇ ਫਰੀ ਸ਼ਿਪ ਉਹਨੂੰ ਦੇਈ ਦੀ ਜਿਹਦੀ ਕੋਈ ਅਚੀਵਮੈਂਟ ਹੁੰਦੀ ਹੈ, ਅਤੇ ਮੈਂ ਕਹਿੰਦੀ ਜਿਹਦੀ ਅਚੀਵਮੈਂਟ ਹੋਣ ਵਾਲੀ ਉਹਨੂੰ ਕਿਉਂ ਨਹੀਂ ਦੇ ਸਕਦੇ। ਪ੍ਰੋਫੈਸਰ ਮਿਨਹਾਸ ਹੁੰਦੇ ਸੀ, ਜੰਮੂ ਚਲੇ ਗਏ ਬਾਅਦ 'ਚੋਂ, ਬੜੇ ਕਮਾਲ ਆਦਮੀ ਸੀ। ਉਹ ਮੇਰੀ ਗੱਲ ਤੋਂ ਖੁਸ਼ ਹੋ ਕੇ ਨਾ ਮੇਰੀ ਐਡਮਿਸ਼ਨ ਕਰਤੀ, ਨਾਲ ਗੋਲਾ ਮਾਰਤਾ ਉੱਤੇ ਕਿ 75 ਰੁਪਏ ਫੀਸ ਜਮ੍ਹਾਂ ਕਰਾ ਕੇ ਐਡਮਿਸ਼ਨ ਲੈ ਲੈ, ਪਰ ਜੇ ਯੂਥ ਫੈਸਟੀਵਲ 'ਚੋਂ ਤੇਰੀਆਂ ਪੁਜ਼ੀਸ਼ਨਾਂ ਨਾ ਆਈਆਂ ਕੋਈ ਪੁਜ਼ੀਸ਼ਨ 'ਤੇ ਤੈਨੂੰ ਫੀਸ ਜਮ੍ਹਾਂ ਕਰਾਉਣੀ ਪੈਣੀ। ਮੈਂ ਕਿਹਾ ਸਰ ਉਹ ਹੁਣ ਮੇਰੀ ਟੈਨਸ਼ਨ ਹੈ, ਮੈਂ ਕਿਹਾ ਮੈਂ ਫੀਸ ਦਿਆਂਗਾ। ਪਰ ਉਹ ਫਿਰ ਜਿਹੜਾ ਫੈਸਟੀਵਲ ਪਹਿਲਾਂ ਹੀ ਮੈਂ ਪਾਰਟੀਸਪੇਟ ਕੀਤਾ ਸੀ, ਉਹਦੇ 'ਚ ਸਾਡਾ 1 ਐਕਟ ਪਲੇਅ ਫਸਟ ਆਇਆ, ਉਹਦੇ 'ਚ ਮੈਂ ਬੈਸਟ ਐਕਟਰ ਆਇਆ, ਸਕਿੱਟ ਸਾਡੀ ਫਸਟ ਆਈ, ਉਹਦੇ 'ਚ ਮੈਂ ਬੈਸਟ ਐਕਟਰ ਆਇਆ, ਮੋਨੋ ਐਕਟਿੰਗ ਮੇਰੀ ਫਸਟ ਆਈ। ਉਹ ਫਿਰ ਸਾਰੀਆਂ ਪੁਜ਼ੀਸ਼ਨਾਂ ਹੀ ਮੇਰੀਆਂ ਸੀ। ਫਿਰ ਜਦੋਂ ਨੋਟਿਸ ਬੋਰਡ 'ਤੇ ਮੇਰੀਆਂ ਫੋਟੋਆਂ ਲੱਗੀਆਂ ਹੋਈਆਂ ਸੀ, ਫਿਰ ਮੈਂ ਪ੍ਰੋਫੈਸਰ ਸਾਹਿਬ ਨੂੰ ਮਿਨਹਾਸਾ ਨੂੰ ਪੁੱਛਿਆ, ਮੈਂ ਕਿਹਾ ਸਰ ਹੁਣ ਕਿੱਦਾਂ ਕਰਨਾ ਜੀ? ਕਹਿੰਦੇ ਪੁੱਤਰ ਹੁਣ ਲਾਈਫ ਟਾਈਮ ਫਰੀ ਹੈ, ਭਾਵੇਂ ਇੱਥੇ ਹੀ ਪੜ੍ਹੀ ਜਾ, ਹੁਣ ਹੋਰ ਕੁਛ ਕਰੀ ਨਾ ਤੂੰ। ਫਿਰ ਮਜ਼ੇ ਦੀ ਗੱਲ ਹੈ ਕਿ 3-4 ਸਾਲਾਂ ਬਾਅਦ ਉਸੇ ਕਾਲਜ ਦੇ ਵਿੱਚ ਮੈਂ ਪੇਰੋਲ 'ਤੇ ਵੀ ਸੀਗਾ, ਮੈਂ ਸੈਲਰੀ ਲੈਣ ਲੱਗ ਗਿਆ, ਮੈਨੂੰ ECA ਇੰਸਟ੍ਰਕਟਰ ਰੱਖ ਲਿਆ ਸੀ ਉਹਨਾਂ ਨੇ, ਦੁਆਬਾ ਕਾਲਜ ਜਲੰਧਰ ਦੀ ਗੱਲ ਕਰ ਰਿਹਾ ਜੀ ਮੈਂ। ਅਤੇ ਇੱਥੋਂ ਫਿਰ ਮੇਰਾ ਕਰੀਅਰ ਸ਼ੁਰੂ ਹੁੰਦਾ ਜੀ।
0: 1990 ਵਿੱਚ ਗੁਰਪ੍ਰੀਤ ਘੁੱਗੀ ਨੇ ਕਈ ਥੀਏਟਰਿਕਲ ਪਲੇ ਕਰਨੇ ਸ਼ੁਰੂ ਕਰ ਦਿੱਤੇ, ਤੇ ਇਸ ਤੋਂ ਬਾਅਦ ਉਹਨਾਂ ਨੂੰ ਟੈਲੀਵਿਜ਼ਨ ਚੈਨਲ ਤੇ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਆਲ ਇੰਡੀਆ ਰੇਡੀਓ ਚੈਨਲ ਤੇ ਵੀ ਕੈਜੂਅਲ ਅਨਾਉਂਸਰ ਦੀ ਡਿਊਟੀ ਮਿਲੀ, ਜਿਸ ਵਿੱਚ ਇਹਨਾਂ ਨੂੰ ਇੱਕ ਡਿਊਟੀ ਦੇ 200 ਰੁਪਏ ਮਿਲਦੇ ਸੀ। ਪਰ ਇਹਨਾਂ ਦੀ ਅਸਲ ਪਹਿਚਾਣ ਉਦੋਂ ਬਣਨੀ ਸ਼ੁਰੂ ਹੋਈ ਜਦੋਂ ਇਹਨਾਂ ਨੇ ਟੀਵੀ ਪ੍ਰੋਗਰਾਮ ਰੌਣਕ ਮੇਲਾ ਪਰਛਾਵੇਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਕੀ ਤੂੰ ਆ ਜਿਹੜਾ ਹਸਪਤਾਲ ਵਾਲਾ ਯਗਰ ਚ ਆਇਆ ਨਾ ਇਹਦੇ ਚ ਮੇਰੀ ਆਹੂਤੀ ਨੀ ਪੈਣੀ ਕਰੋੜਾਂ ਰੁਪਇਆਂ ਦੀ ਜਾ

0: ਤੇ ਡੇਰੇ ਦੇ ਲੱਖਾਂ ਰੁਪਈਆਂ ਦਾ ਚੜਾਵਾ ਚੜਦਾ ਹਰ ਸਾਲ। ਬਈ ਲੋਕ ਕਿਸੇ ਹੋਰ ਕੰਮ ਲਈ ਪੈਸੇ ਦੇਣ ਨਾ ਦੇਣ, ਧਰਮ ਵਾਸਤੇ ਪੈਸੇ ਦੇ ਹੀ ਦਿੰਦੇ ਨੇ। ਪਰ ਜਿਹੜੀ ਗੱਲ ਤੂੰ ਸੋਚੀ ਹੈ ਨਾ, ਬਹੁਤ ਵਧੀਆ ਸੋਚੀ। ਲੋਕਾਂ ਦਾ ਪੈਸਾ ਲੋਕਾਂ ਦੇ ਕੰਮ।
1: ਦੇਖ ਵੇਖੋ, ਮੈਂ ਤਾਂ ਇਹ ਕੰਮ ਆਪਣੀ ਤੇ ਦੇਵੋ ਭਾਬੀ ਦੀ ਜ਼ਮੀਨ ਵੇਚ ਕੇ ਸ਼ੁਰੂ ਕੀਤਾ ਸੀ। ਲੋਕ ਤਾਂ ਆਪੇ ਮਗਰ ਤੁਰ ਪਏ। ਤੂੰ ਇਹ ਦੱਸ, ਤੇਰੇ ਇੰਨੇ ਸਾਲ ਕਿਵੇਂ ਬੀਤੇ?
0: ਬੁਲਾ ਰਿਹਾ, ਇਸ ਇਲਾਕੇ ਚ ਮੇਰੀ ਚੰਗੀ ਮਾਨ ਪ੍ਰਤਿਸ਼ਠਾ। ਇੱਥੇ ਮੈਨੂੰ ਸੁਲਝਿਆ ਹੋਇਆ ਵਿਦਵਾਨ ਤੇ ਦਾਰਸ਼ਨਿਕ ਵੇਤਾ ਸਮਝਿਆ ਜਾਂਦਾ। ਇੱਕ ਗੁਰੂ ਮਿਲ ਗਿਆ, ਬਸ ਇਸ ਸਾਰੀ ਪ੍ਰਾਪਤੀ ਨੂੰ ਗੁਰੂ ਮਹਿਮਾ ਹੀ ਸਮਝਦਾ। ਵੈਸੇ ਤੂੰ ਵੀ ਵਿਦਿਆ ਤੇ ਵਿਆਕਰਨ ਦਾ ਕਾਫੀ ਅਧਿਐਨ ਕਰ ਲਿਆ ਹੋਣਾ।
1: ਦੇਖ ਵੇਖੂ, ਮੈਂ ਬਾਹਰੋਂ ਤਾਂ ਜੋ ਮਰਜ਼ੀ ਦਿਖਾਂ, ਪਰ ਅੰਦਰੋਂ ਮੈਂ ਅਜੇ ਵੀ ਉਹੀ ਬੁਲਾਰਾ। ਬਸ 50-60 ਦੋਹੇ ਜਿਹੇ ਯਾਦ ਕੀਤੇ ਹੋਏ ਹੈ। 5-7 ਨੁਸਖੇ ਮੈਂ ਤੇਰੇ ਕੋਲ ਰਹਿ ਕੇ ਸਿੱਖ ਗਿਆ ਸੀ, 5-7 ਹੋਰ ਸਿੱਖ ਲਏ। ਆਪਣੀ ਤਾਂ ਇੰਨੇ ਨਾਲ ਹੀ ਪੂਰੀ ਪ੍ਰਤਿਸ਼ਠਾ ਬਣੀ ਹੋਈ ਹੈ। ਬਾਕੀ ਹਾਂ ਤਾਂ ਮੈਂ ਭਗੌੜਾ ਹੀ ਨਾ।
0: ਚੱਲ ਹੁਣ ਭੁੱਲ ਵੀ ਜਾਓ ਸਾਧ ਸਿੰਘ।
1: ਕਿਵੇਂ ਭੁੱਲ ਜਾਤੀ ਖੂ ਮਿੱਤਰਾ, ਜ਼ਿੰਦਗੀ ਤੋਂ ਬਚੇ ਆਦਮੀ ਅਗਾਂਹ ਕਿੱਥੇ ਜੁੜ ਸਕਦਾ। ਨਾਲੇ ਜ਼ਿੰਦਗੀ ਦੀਆਂ ਗੱਲਾਂ ਜ਼ਿੰਦਗੀ ਤੋਂ ਬਾਹਰ ਰਹਿ ਕੇ ਕਿਵੇਂ ਹੋ ਸਕਦੀਆਂ।

0: जो तू आज है, जो तू आज कर रहे हैं, जिंदगी तो तेरी वही है, जो बीत गया सो बीत गया।
1: नहीं देखो, मैं आज भी अपने अंदर अपने उस गुनाह की चीज से उठती महसूस करता। ज्यों ज्यों न्याणी नूं अपने अंदरों कढ़न की कोशिश करता, त्यों त्यों न्याणी के ख्याल मैनूं चारे पासियों अठे पहर घेरी रखते हैं। कदे कदे कड़ी पल की मौज मस्ती के खातर पैदा हुए जज्बे इंसान की सारी जिंदगी एक ऐसे हादसे नाल जख्मी कर जाते हैं, जिन्हां जख्मां दे निशान इस रूह की तख्ती तो मिटिया भी नहीं मिट जाते।
2: ਇਸ ਤੋਂ ਬਿਨਾਂ ਇਹਨਾਂ ਦੇ ਸ਼ੋਅ ਘੁੱਗੀ ਐਕਸਪ੍ਰੈਸ।
3: ਘੁੱਗੀ ਐਕਸਪ੍ਰੈਸ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਚ ਇੱਕ ਕਹਾਵਤ ਹੈ, ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਸੋ ਕੁਝ ਮੁਸੀਬਤਾਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਪੈ ਜਾਂਦੀਆਂ, ਤੇ ਕੁਝ ਮੁਸੀਬਤਾਂ ਬੰਦਾ ਆਪ ਆਪਣੇ ਗਲ ਪਾਉਂਦਾ ਵੀ ਆ ਬੈਲ ਮੁਝੇ ਮਾਰ। ਜਿਹਨਾਂ ਚੋਂ ਇੱਕ ਬੜੀ ਟੌਪ ਦੀ ਮੁਸੀਬਤ ਹੈ, ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ, ਯਾਨੀ ਲਵ ਮੈਰਿਜ। ਇਹ ਆਹ ਬੰਦਾ ਆਪ ਲੈਂਦਾ, ਸੋ ਉਦੋਂ ਬੜੀ ਮੁਸੀਬਤ 'ਚ ਫਸ ਜਾਂਦਾ, ਕਿਉਂਕਿ ਵਿਆਹ ਤੋਂ ਪਹਿਲਾਂ ਇਸ਼ਕ ਦੇ ਦਿਨਾਂ 'ਚ ਜਿਹੜੀ ਕੁੜੀ ਲੈਲਾ ਲੱਗਦੀ ਹੁੰਦੀ ਹੈ ਨਾ, ਵਿਆਹ ਤੋਂ ਬਾਅਦ ਉਹੀ ਮਹਿਬੂਬਾ ਲੇਲਾ ਲੱਗਣ ਲੱਗ ਪੈਂਦੀ ਹੈ। ਯਾ ਲੇਲਾ ਜਦੇ ਐਵੇਂ ਮਗਰ ਲਾ ਲਿਆ। ਸੋ ਵਿਆਹ ਬਾਰੇ ਆਪੋ ਆਪਣਾ ਓਪੀਨੀਅਨ ਹੁੰਦਾ ਹਰ ਬੰਦੇ ਦਾ। ਜਿੱਦਾਂ ਸਿਆਣੇ ਕਹਿੰਦੇ ਨੇ, ਵਿਆਹ ਮੋਤੀ ਚੂਰ ਦਾ ਲੱਡੂ ਹੁੰਦਾ, ਜਿਹੜਾ ਖਾਵੇ ਉਹ ਵੀ ਪਛਤਾਵੇ, ਜਿਹੜਾ ਨਾ ਖਾਵੇ ਉਹ ਵੀ ਪਛਤਾਵੇ। ਵੈਸੇ ਮੈਂ ਸਮਝਦਾ ਵੀ ਇਹ ਜਿਹੜਾ ਲੱਡੂ ਹੈ ਨਾ, ਇਹ ਬਹੁਤੇ ਬੰਦਿਆਂ ਦੇ ਜਿੱਥੇ ਗਲੇ 'ਚ ਫਸ ਜਾਂਦਾ, ਨਾ ਥੱਲੇ ਜਾਂਦਾ ਨਾ ਬਾਹਰ ਨੂੰ ਆਉਂਦਾ। ਸੋ ਆਪੋ ਆਪਣੇ ਓਪੀਨੀਅਨ ਨੇ, ਆਪੋ ਆਪਣੇ ਵਿਚਾਰ ਨੇ। ਮੇਰੇ ਉਸਤਾਦ, ਮੇਰੇ ਗੁਰੂਦੇਵ ਚਾਚਾ ਰੌਣਕੀ ਰਾਮ, ਉਹਨਾਂ ਦਾ ਵੱਖਰਾ ਹੀ ਓਪੀਨੀਅਨ ਹੈ। ਉਹ ਕਹਿੰਦੇ ਨੇ ਵਿਆਹ ਜਿਹੜਾ ਇਹ ਚੁਇੰਗਮ ਹੁੰਦੀ ਹੈ, ਬੱਬਲ ਗਮ, ਜਿਹੜੀ ਪਹਿਲਾਂ ਤੇ ਮਿੱਠੀ ਮਿੱਠੀ ਜੀ ਲੱਗਦੀ ਹੈ, ਬਾਅਦ 'ਚ ਥੋੜੀ ਬਾਗ ਬਾਗੀ ਜੀ ਹੋ ਜਾਂਦੀ ਹੈ, ਤੇ ਨਾ ਬੰਦਾ ਸੁੱਟਣ ਜੋਗਾ ਨਾ ਰੱਖਣ ਜੋਗਾ, ਬਸ ਸਾਰੀ ਜ਼ਿੰਦਗੀ ਆ ਚਿੱਥੀ ਜਾਓ, ਕੀ ਕਰ ਸਕਦੇ। ਕਿਉਂਕਿ ਇਸ ਮਾਮਲੇ ਦੇ ਵਿੱਚ ਜਦੋਂ ਬੰਦਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦਾ, ਆਪਣੀ ਮਰਜ਼ੀ ਨਾਲ ਪੰਗਾ ਲੈਂਦਾ, ਫਿਰ ਤੇ ਕਿਸੇ ਨੂੰ ਲਾਂਭਾ ਦੇਣ ਜੋਗਾ ਵੀ ਨਹੀਂ ਨਾ।

0: ਦੀ ਦੁਨੀਆ ਹੁੰਦੀ ਹੈ ਸੁਪਨਿਆਂ ਦੀ ਦੁਨੀਆ, ਔਰ ਜਿਹੜੀ ਵਿਆਹ ਦੀ ਜ਼ਿੰਦਗੀ ਹੈ, ਵਿਆਹਤਾ ਜ਼ਿੰਦਗੀ, ਇਹ ਹੁੰਦੀ ਹੈ ਹਕੀਕੀ ਜ਼ਿੰਦਗੀ, ਹਕੀਕਤ। ਸੋ ਇਹਦੇ ਵਿੱਚ ਬੜਾ ਫਰਕ ਹੈ ਦੋਵਾਂ ਦੇ ਵਿੱਚ, ਕਿਉਂਕਿ ਇਸ਼ਕ ਦੇ ਦਿਨਾਂ 'ਚ ਵਿਆਹ ਤੋਂ ਪਹਿਲਾਂ ਆਪਣੀ ਮਹਿਬੂਬਾ ਜਦੋਂ ਫੋਨ ਕਰਦੀ ਹੁੰਦੀ ਹੈ ਨਾ, ਬੰਦਾ ਨੂੰ ਫੋਨ ਹੀ ਨਹੀਂ ਰੱਖਣ ਦਿੰਦਾ, ਕਹਿੰਦਾ ਨਾ ਨਾ ਫੋਨ ਕੱਟੀ ਨਾ, ਗੱਲਾਂ ਕਰੀ ਜਾ, ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਮੇਰੇ ਕੰਨਾਂ 'ਚ ਮਿਸ਼ਰੀ ਘੋਲਦੀਆਂ। ਤੇ ਵਿਆਹ ਤੋਂ ਤੀਜੇ ਮਹੀਨੇ ਬਾਅਦ ਸਿਆਪਾ ਪਿਆ ਹੁੰਦਾ, ਜੇ ਕੋਈ ਚੱਜ ਦੀ ਗੱਲ ਨਹੀਂ ਆਉਂਦੀ ਤਾਂ ਬਕਵਾਸ ਨਾ ਕਰਿਆ ਕਰ। ਵਿਆਹ ਤੋਂ ਪਹਿਲਾਂ ਇਸ਼ਕ ਦੇ ਦਿਨਾਂ 'ਚ ਜਿਹਨੂੰ ਦਿਹਾੜੀ 'ਚ 40 ਵਾਰੀ ਕਹਿੰਦਾ ਹੁੰਦਾ ਸੀ, ਸੋਹਣੀਏ ਤੇਰਾ ਮੱਥਾ ਮੈਨੂੰ ਚੰਨ ਦਾ ਭੁਲੇਖਾ ਪਾਉਂਦਾ, ਚੰਨ ਵਰਗਾ ਲੱਗਦਾ। ਵਿਆਹ ਤੋਂ ਬਾਅਦ ਉਹੀ ਬੰਦਾ ਫਿਰ ਕਹਿਣ ਡਿਆ ਹੁੰਦਾ, ਸਵੇਰੇ ਸਵੇਰੇ ਉੱਠਦੇ ਆ ਕਲੈਣੀ ਮੱਥੇ ਲੱਗਦੀ ਏ, ਸਾਰੇ ਦਿਨ ਦਾ ਬੇੜਾ ਗਰਕ ਹੋ ਜਾਂਦਾ। ਵਿਆਹ ਤੋਂ ਪਹਿਲਾਂ ਕਹਿੰਦੇ ਨੂੰ ਸਾਹ ਨਹੀਂ ਸੀ ਆਉਂਦਾ, ਦਿਹਾੜੀ 'ਚ 17 ਵਾਰੀ ਕਹਿਣਾ, ਤੇਰੀਆਂ ਜ਼ੁਲਫਾਂ, ਇਹ ਕਾਲੀਆਂ ਜ਼ੁਲਫਾਂ ਮੈਨੂੰ ਕਾਲੀਆਂ ਕਟਾਵਾਂ ਲੱਗਦੀਆਂ। ਤੇ ਵਿਆਹ ਤੋਂ ਬਾਅਦ ਸਿਆਪਾ ਪਿਆ ਹੁੰਦਾ, ਤੂੰ ਇਹ ਝਾਟਾ ਸਾਂਭੇਗੀ ਕਿ ਇਹਨੂੰ ਅੱਗ ਲਾਵਾਂ। ਵਿਆਹ ਤੋਂ ਪਹਿਲਾਂ 25-25 ਵਾਰੀ ਉਸੇ ਕੁੜੀ ਦੇ ਹੱਥ ਫੜ ਫੜ ਕੇ ਕਹਿਣਾ, ਤੇਰੇ ਹੱਥ ਇਹਦੇ ਹੀਰੀਏ ਨਿਰਾ ਰੇਸ਼ਮ ਲੱਗਦੇ ਨੇ। ਤੇ ਵਿਆਹ ਤੋਂ ਬਾਅਦ ਉਹਨਾਂ ਹੱਥਾਂ ਨੂੰ ਕਹਿਣ ਡਿਆ ਹੁੰਦਾ, ਤੇਰੇ ਕੋਲ ਰੋਟੀ ਨਹੀਂ ਪੱਕਦੀ, ਤੇਰੇ ਹੱਥ ਟੁੱਟੇ ਨੇ। ਵਿਆਹ ਤੋਂ ਪਹਿਲਾਂ ਦਿਹਾੜੀ 'ਚ 20 ਦਿਹਾੜੀ ਉਸੇ ਕੁੜੀ ਨੂੰ ਕਹਿੰਦਾ ਹੁੰਦਾ ਸੀ, ਤੇਰੀਆਂ ਅੱਖਾਂ ਮੈਨੂੰ ਅੰਬਰਾਂ ਦੇ ਤਾਰੇ ਲੱਗਦੇ ਨੇ, ਅਰਸ਼ਾਂ ਦੇ ਤਾਰੇ ਲੱਗਦੇ ਨੇ। ਵਿਆਹ ਤੋਂ ਬਾਅਦ ਕਹਿਣ ਡਿਆ ਹੁੰਦਾ, ਘਰ 'ਚ ਪਿਆ ਖਲਾਰਾ ਨਹੀਂ ਦਿਸਦਾ, ਅੱਖਾਂ ਨੇ ਘੱਟੇ 'ਚ ਬਟਨ ਨੇ। ਵਿਆਹ ਤੋਂ ਪਹਿਲਾਂ ਦਿਹਾੜੀ 'ਚ ਜਿਹਨੂੰ 40-40 ਵਾਰੀ ਅੱਖਾਂ 'ਚ ਅੱਥਰੂ ਲਿਆ ਲਿਆ ਕੇ ਕਹਿੰਦਾ ਹੁੰਦਾ ਸੀ, ਸੋਹਣੀਏ ਤੇਰੇ ਤੋਂ ਬਗੈਰ ਮੈਂ ਜੀਂਦਾ ਨਹੀਂ ਰਹਿ ਸਕਦਾ। ਤੇ ਵਿਆਹ ਤੋਂ ਬਾਅਦ ਫਿਰ ਦੂਜੇ ਕੁ ਮਹੀਨੇ ਉਹਨੂੰ ਕਹਿਣ ਡਿਆ ਹੁੰਦਾ, ਮੈਂ ਜਿੱਦਣ ਮਰਿਆ ਚੜੇਲੇ ਤੇਰੇ ਹੱਥੋਂ ਮਰਨਾ ਹੀ।
1: ਘੁੱਗੀ ਔਨਲਾਈਨ ਤੇ ਸੋਪ ਓਪੇਰਾ ਵੀ ਬਹੁਤ ਹਿੱਟ ਹੋਏ। ਇਸ ਤਰ੍ਹਾਂ ਘੁੱਗੀ ਜੀ ਹੌਲੀ ਹੌਲੀ ਅੱਗੇ ਵਧਦੇ ਗਏ ਤੇ ਇਹਨਾਂ ਨੂੰ ਪਹਿਲੀ ਵਾਰ ਸਾਲ 2004 ਵਿੱਚ ਹਰਭਜਨ ਮਾਨ ਜੀ ਦੀ ਫਿਲਮ ਜੀ ਆਇਆਂ ਨੂੰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਫਿਲਮ ਵਿੱਚ ਉਹਨਾਂ ਨੇ ਟਰੈਵਲ ਏਜੰਟ ਦਾ ਰੋਲ ਕੀਤਾ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।
2: ਆਲੇਂਦੇ ਸਾਡੇ ਯਾਰ ਨੂੰ ਉਹ ਫੇਰੂ ਆ ਕੇ ਤੇਰੇ ਪਟਾ, ਜਦੋਂ ਉਹਨੂੰ ਪਤਾ ਲੱਗਿਆ ਨਾ ਚਾਹ ਵੀ ਮੈਂ ਆਪ ਬਣਾ ਕੇ ਪੀਤੀ ਹੈ। ਤੈਨੂੰ ਤਮੀਜ਼ ਹੀ ਨਹੀਂ ਕਿਸੇ ਮਹਿਮਾਨ ਨਾਲ ਸਲੂਕ ਕਿੱਦਾਂ ਕਰੀਦਾ, ਉਹ ਵੀ ਕਿਸੇ ਖਾਸ ਮਹਿਮਾਨ ਦੇ ਨਾਲ।
3: ਇਹ ਖਾਸ ਮਹਿਮਾਨ ਦੇਖ ਲਓ ਜੀ, ਤੀਜੇ ਦਿਨ ਚੋਲਾ ਚੁੱਕਿਆ ਪੜਦਾ, ਜੇ ਬਾਈ ਜੀ ਕੁਛ ਨਹੀਂ ਕਹਿੰਦੇ ਬੰਦੇ ਨੂੰ ਆਪ ਹੀ ਸ਼ਰਮ ਚਾਹੀਦੀ ਹੈ। ਫਿੱਟੇ ਮੂੰਹ ਤੇਰੇ,
4: ਫਿੱਟੇ ਮੂੰਹ ਮੇਰੇ।
2: ਓਏ ਮੂੰਹ ਸੰਭਾਲ ਕੇ ਗੱਲ ਕਰ, ਓਏ ਬਿਨਾਂ ਸਾਡੀ ਹਾਥ ਪਾਵਰ ਚੈੱਕ ਕੀਤੇ ਸਾਡੀ ਪੂਛ ਤੇ ਪੈਰ ਰੱਖੀ ਜਾਣਾ, ਤੈਨੂੰ ਪਤਾ ਤੇਰੇ ਮਾਲਕ ਸਾਡੀ ਕਿੰਨੀ ਇੱਜ਼ਤ ਕਰਦੇ ਨੇ।
3: ਮੈਨੂੰ ਪਤਾ ਹੈ ਜਿਹੜੀ ਮਾਲਕਾਂ ਨੇ ਖੰਡ ਵਾਲੀ ਸੌਂਪ ਘਰੇ ਮੰਗਾ ਕੇ ਰੱਖੀ ਹੋਈ ਹੈ ਵੀ ਜਨਾਬ ਸ਼ਾਹੀ ਪਨੀਰ ਨਾਲ ਰੋਟੀ ਖਾਣ ਤੋਂ ਬਾਅਦ ਮੂੰਹ ਮਿੱਠਾ ਕਰਨਗੇ।
2: ਕੋਈ ਗੱਲ ਨਹੀਂ, ਮੈਨੂੰ ਜ਼ਰਾ ਆ ਪਾਸਪੋਰਟ ਜਮ੍ਹਾਂ ਕਰਾ ਕੇ ਆ ਲੈਂਦੇ 34 ਸੈਕਟਰ 'ਚ, ਆ ਕੇ ਗੱਲ ਕਰਦਾ ਤੇਰੇ ਨਾਲ। ਮੇਰੇ ਬੈਗ ਨੂੰ ਹੱਥ ਪਾਇਆ ਤੂੰ, ਇਹਦਾ ਮਤਲਬ ਪਤਾ ਤੈਨੂੰ? ਛੱਡ ਮੇਰਾ ਬੈਗ।
3: ਪਹਿਲਾਂ 25,000 ਰੁਪਇਆ ਮੋੜ ਜਿਹੜਾ ਮੇਰੀ ਗਰੰਟੀ ਤੇ ਮੇਰੇ ਯਾਰ ਨੇ ਤੈਨੂੰ ਦੁਬਈ ਜਾਣ ਵਾਸਤੇ ਦਿੱਤਾ ਸੀ। ਉਹ ਤੇਰੇ ਯਾਰ ਦਾ ਕੰਮ ਤੇ ਹੋ ਵੀ ਗਿਆ, ਉਹਦੇ ਕਾਗਜ਼ ਮੈਂ ਅੰਬੈਸੀ ਦੇ ਦਿੱਤੇ ਸੀ, ਠਾ ਕਰਕੇ ਵੀਜ਼ਾ ਲੱਗਾ, ਉਹ ਤੇ ਇਸ ਮਹੀਨੇ ਦੁਬਈ ਜਾਣ ਵਾਲਾ। ਕਮਾਲ ਕਰਨ ਡਿਆ, ਛੱਡ ਬੈਗ। ਨਾ ਨਾ ਨਾ ਨਾ ਨਾ ਨਾ, ਪੈਸੇ ਦੇ ਜਾ, ਬੈਗ ਲੈ ਜਾ। ਕਿਉਂ
1: ਹੋਇਆ? ਤੇ ਇਸ ਫਿਲਮ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਲਈ ਆਫਰ ਮਿਲਣ ਲੱਗੇ।
5: ਸਟੂਡੀ ਦੀ ਘੜੀ ਤੇ ਸਮਾਂ ਸ਼ਾਮ ਦੇ 7:29 ਤੇ 29 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪੰਜਾਬੀ ਵਿੱਚ ਖਬਰਾਂ ਦਾ, ਆਓ ਸੁਣਦੇ ਹਾਂ ਪੰਜਾਬੀ ਦੇ ਵਿੱਚ ਖਬਰਾਂ। ਖਬਰਾਂ ਤੋਂ ਬਾਅਦ ਇੱਕ ਵਾਰੀ ਫੇਰ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਫਿਲਮੀ ਅਫਸਾਨੇ ਔਰ ਤਰਾਨੇ ਦਾ ਸਫ਼ਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ।

ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਇਆ ਜਾਣਾ ਚਾਹੀਦਾ ਹੈ। ਕਰਨਾਟਕਾ ਵਿੱਚ ਡੀ

ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਗਿਆ ਹੈ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਅਤੇ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲ ਜੋੜੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਈ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਖੇਤ ਬਚਾਓ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਮੁਹਿੰਮ ਦਾ ਮੁੱਖ ਜ਼ੋਰ ਖਾਦਾਂ ਦੀ ਸੰਤੁਲਿਤ ਅਤੇ ਢੁੱਕਵੀਂ ਵਰਤੋਂ, ਮੌਸਮ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਮੇਂ ਸਿਰ ਸਲਾਹ, ਪੰਚਾਇਤ ਪੱਧਰ ਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਅਤੇ ਪਿੰਡਾਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਦੇਣ ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਪੱਧਰ ਤੇ ਇਸ ਮੁਹਿੰਮ ਦੀ ਮਜ਼ਬੂਤ ਨੀਂਹ ਰੱਖੀ ਜਾਏਗੀ। ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁਹਿੰਮ ਦੇ ਹਿੱਸੇ ਵਜੋਂ ਪੰਚਾਇਤ ਪੱਧਰ ਤੇ ਖੇਤੀਬਾੜੀ ਮਸ਼ੀਨਰੀ ਦੀ ਵੰਡ ਅਤੇ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਲਾਭਾਂ ਨੂੰ ਸ਼ਾਮਲ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਘੱਟ ਤੋਂ ਘੱਟ ਕਰਨਾ ਮੁਹਿੰਮ ਦਾ ਮੁੱਖ ਉਦੇਸ਼ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਵਿਭਾਗ ਪੱਧਰ ਤੱਕ ਸੀਮਤ ਨਹੀਂ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਜਾਏਗੀ ਅਤੇ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਏਗਾ। ਸਰਕਾਰ ਨੇ ਸੋਮਵਾਰ ਤੋਂ 31 ਅਕਤੂਬਰ ਤੱਕ ਕਪਾਹ ਦੀ ਦਰਾਮਦ ਅਤੇ ਕਸਟਮ ਡਿਊਟੀ ਤੋਂ ਅਸਥਾਈ ਤੌਰ 'ਤੇ ਛੋਟ ਦੇ ਦਿੱਤੀ ਹੈ। ਕੱਪੜਾ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਫੈਸਲਾ ਕਪਾਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕਪਾਹ ਦੇ ਆਫ ਸੀਜ਼ਨ ਦੌਰਾਨ ਲਾਗੂ ਕੀਤਾ ਗਿਆ ਇਹ ਉਪਾਅ ਕੱਪੜਾ ਸਨਅਤ ਲਈ ਕਪਾਹ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਏਗਾ, ਛੋਟੇ ਅਤੇ ਦਰਮਿਆਨੇ ਉੱਦਮਾਂ ਦਾ ਸਮਰਥਨ ਕਰੇਗਾ ਅਤੇ ਭਾਰਤੀ ਕੱਪੜਾ ਸਨਅਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ। ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਬਾਜ਼ਾਰ ਸਥਿਰਤਾ ਨੂੰ ਯਕੀਨੀ ਬਣਾਏਗਾ। ਕਰਨਾਟਕਾ ਵਿੱਚ ਸ੍ਰੀ ਸਿੱਧਰਮਈਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਡੀ ਕੇ ਸ਼ਿਵ ਕੁਮਾਰ ਨੂੰ ਨਵਾਂ ਨੇਤਾ ਚੁਣਿਆ ਗਿਆ ਹੈ। ਵਿਧਾਇਕਾਂ ਨੇ ਸਿੱਧਰਮਈਆ ਅਤੇ ਡਾ. ਜੀ ਪਰਮੇਸ਼ਵਰ ਵੱਲੋਂ ਇਸ ਸਬੰਧੀ ਪੇਸ਼ ਕੀਤੇ ਗਏ ਇੱਕ ਮਤੇ ਨੂੰ ਪਾਸ ਕੀਤਾ। ਡੀ ਕੇ ਸ਼ਿਵ ਕੁਮਾਰ ਦੇ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਵਿਧਾਇਕਾਂ ਨੇ ਉਨ੍ਹਾਂ ਨੂੰ ਆਪਣਾ ਨੇਤਾ ਅਤੇ ਅਗਲਾ ਮੁੱਖ ਮੰਤਰੀ ਚੁਣਿਆ ਹੈ। ਸ੍ਰੀ ਸ਼ਿਵ ਕੁਮਾਰ ਨੂੰ ਨੇਤਾ ਚੁਣਨ ਦਾ ਮਤਾ ਪਾਸ ਹੋਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਮੀਟਿੰਗ ਵਿੱਚ ਪਾਰਟੀ ਵਿਧਾਇਕਾਂ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ। ਸ੍ਰੀ ਵੇਣੁਗੋਪਾਲ ਨੇ ਬਾਅਦ ਵਿੱਚ ਬੰਗਲੁਰੂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਡੀ ਕੇ ਸ਼ਿਵ ਕੁਮਾਰ ਨੂੰ ਪਾਰਟੀ ਵਿਧਾਇਕਾਂ ਨੇ ਸਰਬਸੰਮਤੀ ਨਾਲ ਚੁਣਿਆ ਅਤੇ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਸਹੁੰ ਚੁੱਕ ਸਮਾਗਮ 3 ਜੂਨ ਨੂੰ ਹੋਏਗਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਸੰਵਿਧਾਨ, ਚੋਣ ਕਾਨੂੰਨਾਂ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਪਾਰਦਰਸ਼ੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈਆਂ ਜਾਂਦੀਆਂ ਨੇ। ਨਵੀਂ ਦਿੱਲੀ ਵਿੱਚ ਇੰਡੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਵਿਖੇ ਚੋਣ ਕਮਿਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਪਾਰਦਰਸ਼ਤਾ, ਜਵਾਬਦੇਹੀ ਅਤੇ ਆਜ਼ਾਦ ਅਤੇ ਨਿਰਪੱਖ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਲੋਕ ਸਭਾ ਚੋਣਾਂ ਦੌਰਾਨ ਲਗਭਗ 1.8 ਕਰੋੜ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 31 ਮਈ ਨੂੰ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ISI ਮੁੰਬਈ ਅੰਡਰਵਰਲਡ ਨੈੱਟਵਰਕ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸਪੈਸ਼ਲ CP ਅਨਿਲ ਸ਼ੁਕਲਾ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਦਿੱਲੀ ਵਿੱਚ ਮਹੱਤਵਪੂਰਨ ਅਦਾਰਿਆਂ ਅਤੇ ਸੁਰੱਖਿਆ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਬਜ਼ੇ

0: ਵਿੱਚੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਨੇ। ਸ੍ਰੀ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਸਰਹੱਦ ਪਰ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਦਿੱਲੀ, ਮਹਾਰਾਸ਼ਟਰ ਅਤੇ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ। ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਔਂਗ ਲਾਈ ਭਾਰਤ ਦੇ 5 ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚ ਗਏ ਨੇ। ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਹਵਾਈ ਅੱਡੇ 'ਤੇ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮਿਆਂਮਾਰ ਦੇ ਰਾਸ਼ਟਰਪਤੀ ਨੇ ਬਿਹਾਰ ਦੇ ਗਯਾ ਦਾ ਦੌਰਾ ਕੀਤਾ ਅਤੇ ਮਹਾਬੋਧੀ ਮੰਦਰ ਵਿੱਚ ਪੂਜਾ ਕੀਤੀ। ਉਹਨਾਂ ਦੇ ਨਾਲ ਕਈ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਕਾਰੋਬਾਰੀ ਆਗੂਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ। ਸੋਮਵਾਰ ਮਿਆਂਮਾਰ ਦੇ ਰਾਸ਼ਟਰਪਤੀ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕਰਨਗੇ। ਚੀਫ ਆਫ ਡਿਫੈਂਸ ਸਟਾਫ CDS ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੈਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਹੀ ਫੌਜੀ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰੀ ਵਜੋਂ ਉਨ੍ਹਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ 'ਤੇ ਫੁੱਲਮਾਲਾ ਭੇਂਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾ ਮੁਕਤ ਹੋਣਾ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਹੈ। 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਤੇ ਸ਼ਾਨਦਾਰ ਦੱਸਿਆ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੋਹਾਂ ਰਾਜਾਂ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ। ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਗਿਰਾਵਟ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਅੱਜ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ, ਜਦੋਂ ਕਿ ਹਰਿਆਣਾ ਦੇ ਫਰੀਦਾਬਾਦ ਦੇ ਬੋਪਾਨਾ ਵਿੱਚ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਿਹਾਰ ਵਿੱਚ ਮੀਂਹ, ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਗਯਾ ਵਿੱਚ 3, ਔਰੰਗਾਬਾਦ ਵਿੱਚ 2 ਅਤੇ ਸਾਰਨ ਅਤੇ ਖਗੜੀਆ ਜ਼ਿਲ੍ਹਿਆਂ ਵਿੱਚ 1-1 ਵਿਅਕਤੀ ਦੀ ਮੌਤ ਹੋਈ ਹੈ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਬੈਡਮਿੰਟਨ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲ ਜੋੜੀ ਸਿੰਗਾਪੁਰ ਓਪਨ ਟੂਰਨਾਮੈਂਟ 'ਤੇ ਫਾਈਨਲ 'ਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦੇ ਸੀਓ ਸਿਓਂਗ ਜੈ ਅਤੇ ਕਿਮ ਵੋਨ ਹੋ ਦੀ ਵਿਸ਼ਵ ਨੰਬਰ 1 ਜੋੜੀ ਨੂੰ 21-19, 21-18 ਨਾਲ ਹਰਾਇਆ। ਇਸ ਦੌਰਾਨ ਭਾਰਤ ਦੇ ਧਰੁਵ ਕਪਲਾ ਅਤੇ ਤਨੀਸ਼ਾ ਕ੍ਰੈਸਟੋ ਦੀ ਮਿਕਸਡ ਡਬਲ ਜੋੜੀ ਸੈਮੀਫਾਈਨਲ ਵਿੱਚ ਜਪਾਨ ਦੇ ਸਾਇਆਕਾ ਓਬਾਰਾ ਅਤੇ ਯੂਈਚੀ ਸ਼ਿਮੋਗਾਮੀ ਦੀ ਜੋੜੀ ਤੋਂ 16-21, 21-17, 13-21 ਨਾਲ ਹਾਰ ਗਈ ਹੈ। IPL ਕ੍ਰਿਕਟ ਦੇ ਫਾਈਨਲ ਵਿੱਚ ਭਾਲਕੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਇਲ ਚੈਲੰਜਰਸ ਬੰਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਭਾਲਕੇ ਸ਼ਾਮੀ 7:30 ਸ਼ੁਰੂ ਹੋਏਗਾ। ਪਾਕਿਸਤਾਨ ਤੋਂ ਵਾਪਸ ਆ ਰਹੇ ਅਫਗਾਨ ਸ਼ਰਨਾਰਥੀਆਂ ਨੂੰ ਲਿਜਾ ਰਿਹਾ ਇੱਕ ਟਰੱਕ ਅੱਜ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿੱਚ ਇੱਕ ਹਾਈਵੇ 'ਤੇ ਪਲਟ ਗਿਆ। ਇਸ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਬਚਾਓ ਮੁਹਿੰਮ ਤਹਿਤ ਖੇਤਾਂ, ਕਿਸਾਨਾਂ ਅਤੇ ਪਿੰਡਾਂ ਨੂੰ ਜੋੜ ਕੇ ਇੱਕ ਵਿਆਪਕ ਰਾਸ਼ਟਰੀ ਮੁਹਿੰਮ ਬਣਾਇਆ ਜਾਣਾ ਚਾਹੀਦਾ ਹੈ। ਕਰਨਾਟਕਾ ਵਿੱਚ DK ਸ਼ਿਵ ਕੁਮਾਰ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਉਹ 3 ਜੂਨ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਕਾਸ਼ਵਾਣੀ ਅਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਸਵੇਰੇ ਗਰਜ ਚਮਕ ਨਾਲ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:40 ਤੇ 10 ਸਕਿੰਟ ਦਾ ਹੋ ਰਿਹਾ। ਜਾਰੀ ਹੈ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਤਹਿਤ, ਫਿਲਮੀ ਅਫਸਾਨੇ ਔਰ ਤਰਾਨੇ, ਔਰ ਅੱਜ ਦੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸੁਖਦੀਪ ਕੌਰ ਪਾਸੋਂ।
2: ਜੇਕਰ ਗੁਰਪ੍ਰੀਤ ਘੁੱਗੀ ਜੀ ਦੀਆਂ ਕੁਝ ਸੁਪਰਹਿੱਟ ਫਿਲਮਾਂ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਅਸਾਂ ਨੂੰ ਮਾਣ ਵਤਨਾਂ ਦਾ,

0: ਢਿੱਲੋਂ ਸਾਹਿਬ ਹੋਈ ਗੱਲ ਮੇਰੀ ਤਹਿਸੀਲਦਾਰ ਸਾਹਿਬ ਨਾਲ, ਕੰਮ ਚੱਲ ਰਿਹਾ, ਚਿੰਤਾ ਨਾ ਕਰੋ ਤੁਸੀਂ। ਬਾਕੀ ਇਹ ਆ ਵੀ ਉਹ ਜਿਹੜੀ ਜ਼ਮੀਨ ਆਪਾਂ ਲਈ ਆ ਨਾ, ਉਹਦਾ ਪੁਰਾਣਾ ਪਟਵਾਰੀ ਲੱਭ ਕੇ ਲਿਆਉਣਾ ਪੈਣਾ, ਤੇ ਉਹਨੂੰ 25-30 ਸਾਲ ਹੋ ਗਏ ਰਿਟਾਇਰ ਹੋ ਗਿਆ, ਗੰਗਾ ਨਗਰ ਲੱਗੇ ਰਹਿੰਦਾ ਕਿਤੇ। ਐਡਰੈਸ ਐਡਰੁਸ ਲੱਭ ਦਿਆਂਗੇ ਤੁਹਾਨੂੰ ਉਹਦਾ, ਬਸ ਉਹਨੂੰ ਲੱਭ ਕੇ ਲਿਆਓ।
1: ਇਹ ਆ ਵੀ ਮਰ ਮੁਰ ਨਾ ਗਿਆ ਹੋਵੇ ਕਿਤੇ। ਬਾਕੀ
0: ਢਿੱਲੋਂ ਸਾਹਿਬ, ਢਿੱਲੋਂ ਸਾਹਿਬ,
1: ਢਿੱਲੋਂ ਸਾਹਿਬ, ਕਿਆੜਤੀ ਕਿ ਨਹੀਂ ਬੱਕਰੀ ਗੁਲਾਂ ਦੇ ਪਟਵਾਰੀ ਸਾਹਿਬ ਨੇ।
2: ਹੁਣ ਗੱਲ ਸਮਝ ਆਈ ਆ ਚਲ ਮਿਲਸਿਆ, ਕਿਉਂ ਕਹਿੰਦੇ ਆ ਕਿ ਤੁਹਾਡਾ ਪਟਵਾਰੀਆਂ ਦਾ ਡੰਗਿਆ ਬੰਦਾ ਪਾਣੀ ਨਹੀਂ ਮੰਗਦਾ।
0: ਇਹ ਤੇ ਬਸ ਸਰ ਤੁਹਾਡੀ ਮਿਹਰਬਾਨੀ ਹੈ ਜਨਾਬ, ਵਰਨਾ ਅਸੀਂ ਕਾਹਦੇ ਜੋਗੇ ਆ।
3: ਚਾਵਾ ਪੈ ਜਾਣੀਏ ਜਾਂ ਰਾਹ ਪੈ ਜਾਣੀਏ, ਮੈਨੂੰ ਹੁਣ ਸਮਝ ਆਇਆ ਕਿ ਬਾਹਰੋਂ ਆਏ ਇੱਥੋਂ ਦੇ ਸਿਸਟਮ ਤੋਂ ਤੰਗ ਆ ਕੇ ਵਾਪਸ ਨੂੰ ਕਿਉਂ ਭੱਜਦੇ ਨੇ। ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਮਿਲਣ ਤੱਕ ਤਾਂ ਸਭ ਠੀਕ ਹੈ।
4: ਕੀ ਗੱਲ ਹੋ ਗਈ ਡੈਡ?
3: ਮੇਰ ਯਾਰ, ਮੈਂ ਤਾਂ ਹੈਰਾਨ ਹਾਂ ਕਿ ਇੱਥੇ ਕੋਈ ਕੰਮ ਕਰਨ ਦਾ ਸਿਸਟਮ ਹੀ ਨਹੀਂ। ਪਹਿਲੀ ਗੱਲ ਤੇ ਇਹ ਵੇ ਕਿ ਕਿਸੇ ਦਫ਼ਤਰ ਚਲੇ ਜਾਓ, ਕੋਈ ਆਪਣੀ ਸੀਟ ਤੇ ਨਹੀਂ ਮਿਲਦਾ। ਪਟਵਾਰੀ ਮਿਲ ਜਾਏ ਤੇ ਤਹਿਸੀਲਦਾਰ ਨਹੀਂ ਮਿਲਦਾ, ਤਹਿਸੀਲਦਾਰ ਮਿਲ ਜਾਏ ਤੇ ਨੰਬਰਦਾਰ ਨਹੀਂ ਮਿਲਦਾ। ਜੇ ਕਿਤੇ ਤਿੰਨੋਂ ਇਕੱਠੇ ਮਿਲ ਜਾਣ ਤੇ ਫਿਰ ਕਹਿੰਦੇ ਨੇ ਪਟਿਆਲਾ ਕੋਰਟ ਤੋਂ ਫਲਾਣੇ ਫਲਾਣੇ ਪੇਪਰ ਲੈ ਕੇ ਆਓ। ਉਹ ਅੱਜ ਤਾਂ ਉਹਨਾਂ ਨੇ ਨਵਾਂ ਪੰਗਾ ਖੜਾ ਕਰਤਾ, ਕਹਿੰਦੇ ਨੇ 25 ਸਾਲ ਪੁਰਾਣੇ ਜ਼ਮੀਨ ਦੇ ਕਾਗਜ਼ ਲੈ ਕੇ ਆਓ। ਇਹਦਾ ਮਤਲਬ ਹੋਇਆ ਕਿ 25 ਸਾਲ ਪੁਰਾਣਾ ਪਟਵਾਰੀ ਲੱਭੋ ਜਿਹੜਾ ਹੁਣ ਗੰਗਾ ਨਗਰ ਰਹਿੰਦਾ, ਤੇ ਹੁਣ ਤੂੰ ਦੱਸ ਮੈਂ ਉਹਦੇ ਪਿੱਛੇ ਗੰਗਾ ਨਗਰ ਜਾਵਾਂ? ਤੇ ਇਹਨਾਂ ਨੂੰ ਕੋਈ ਪੁੱਛੇ ਕਿ ਜਦੋਂ ਅਸੀਂ ਜ਼ਮੀਨ ਲਈ ਸੀ ਉਦੋਂ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਸਰਪਲਸ 'ਚ ਆਉਂਦੀ ਹੈ?
5: ਡੈਡ, ਤੁਸੀਂ ਇਕੱਲੇ ਪਰੇਸ਼ਾਨ ਹੋਈ ਜਾਂਦੇ ਹੋ, ਕੋਈ ਕੰਮ ਸੀ ਤਾਂ ਮੈਨੂੰ ਦੱਸਣਾ ਸੀ।
3: ਓ ਯਾਰ, ਕੀ ਦੱਸਾਂ, ਮੈਨੂੰ ਤਾਂ ਲੱਗਦਾ ਕਿ ਮੇਰੀ ਬਾਕੀ ਦੀ ਜ਼ਿੰਦਗੀ ਇਹਨਾਂ ਪਟਵਾਰੀਆਂ ਤੇ ਤਹਿਸੀਲਦਾਰ ਪਿੱਛੇ ਤੁਰੇ ਫਿਰਦੇ ਦੀ ਨਿਕਲ ਜਾਣੀ ਹੈ। ਧੰਨ ਯਾਰ ਇੱਥੋਂ ਦੇ ਲੋਕ ਜਿਹੜੇ ਇਹਨਾਂ ਨੂੰ ਬਰਦਾਸ਼ਤ ਕਰੀ ਜਾਂਦੇ ਨੇ। ਉਹ ਮੈਂ ਇਹਨਾਂ ਦੇ ਪਿੱਛੇ ਹੋਰ ਖੱਜਲ ਖੁਆਰ ਨਹੀਂ ਹੋ ਸਕਦਾ। ਆਈ ਐਮ ਟੋਟਲੀ ਅਨਫਿਟ ਫੋਰ ਦਿਸ ਸਿਸਟਮ। ਜਾਂਦੀ ਹੈ ਜ਼ਮੀਨ ਜਾਏ ਟੱਠੇ ਖੂਚ, ਮੈਨੂੰ ਕੋਈ ਪਰਵਾਹ ਨਹੀਂ।
5: ਡੈਡ, ਅੱਜ ਤੋਂ ਬਾਅਦ ਹੁਣ ਤੁਸੀਂ ਕਿਤੇ ਨਹੀਂ ਜਾਓਗੇ, ਇਹ ਭਜਨ ਨੱਠ ਹੁਣ ਮੈਨੂੰ ਕਰਨ ਦਿਓ।
0: ਜਾਂਦੇ ਜਾਂਦੇ ਡਰਦਾ ਕਿਹੜੀ ਗੱਲੋਂ ਆ, ਜਾਂਦੇ
6: ਸਾਹਿਬ ਹੋਵਾਂਗੇ ਵੀ ਲੋਕਾਂ ਵਾਸਤੇ, ਆਪਾਂ ਹੋ ਗਏ ਅੱਜ ਤੋਂ ਬਾਅਦ ਯਾਰ ਦੋਸਤ। ਆਹ ਦੂਜਾ ਪੈ ਕੇ ਫੜਨਾ ਹੀ ਤਾਂ ਜੇ ਤੂੰ ਸਾਡਾ ਨਾਂ ਲੈਣਾ ਤਾਂ।
5: ਲੈ ਫਿਰ ਚੱਲ ਮਲਸਿਆ, ਤੂੰ ਵੀ ਕੀ ਯਾਦ ਕਰੇਗਾ, ਅੱਜ ਤੇਰੀ ਸੇਵਾ ਚ ਆਪਾਂ ਕੋਈ ਕਸਰ ਨਹੀਂ ਰਹਿਣ ਦੇਣੀ।
6: ਲੈ ਕਮਾਲ ਕਰਨ ਡਿਆ ਮੇਹਰ ਸਿਆ, ਆਹ ਬਾਲਟੀ ਚ ਦੀ ਬੋਤਲ ਲਿਆ ਕੇ ਮੇਰੇ ਅੱਗੇ ਰੱਖ ਦਿੱਤੀ ਹੈ, ਸੇਵਾ ਚ ਅਜੇ ਕੋਈ ਕਸਰ ਰਹਿ ਗਈ ਆ। ਨਜ਼ਾਰੇ ਬੰਦ ਤੇ ਵੀ ਮੇਹਰ ਸਿਆ ਸੁਈਆਂ ਘੁਮਾ ਤੀਆਂ ਤੇਰੀ ਸਕਾਚ ਨੇ।
5: $2,000 ਨੇ ਤੇਰੇ ਲਈ ਲਿਆਂਦੇ ਆ, ਦੇ 30 ਨਾਲ ਜ਼ਰਬ 60।
6: 60 ਨਹੀਂ, 60,000 ਮੇਹਰ ਸਿੰਘ ਜੀ
5: ਪਾਲਾ ਫਿਰ ਜੇਬ ਚ।
6: ਅੱਜ ਮੇਹਰ ਸਿੰਘ ਜੀ ਇੰਨੀ ਮੇਹਰ ਕਾਹਦੀ ਪਟਵਾਰੀ ਸਾਹਿਬ ਤੇ?
5: ਉਹ ਯਾਰ, ਮਸਾਂ 4-5 ਸਾਲਾਂ ਬਾਅਦ ਇੱਕ ਚੱਕਰ ਲੱਗਦਾ, ਆਹ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਆਸਰੇ ਆ ਨਾ, ਕਿੱਡਾ ਕੁ ਵੱਡਾ ਕੰਮ ਆ।
6: ਕਮਾਲ ਹੋ ਗਈ, ਬਸ ਇੰਨੀ ਇੱਜ਼ਤ ਸਾਡੀ ਜ਼ਿੰਦਗੀ ਚ ਕਿਸੇ ਨੇ ਨਹੀਂ ਕੀਤੀ। ਦੋਸਤ ਕੈਂਸਲ, ਅਸੀਂ ਅੱਜ ਤੋਂ ਬਾਅਦ ਪੜਾ ਹੋ ਗਏ, ਸੋਟਾ ਪੜਾ ਹੋ ਗਏ, ਪੜਾ ਪੜਦੇ ਇੱਕ ਪੈਗ ਹੋਰ ਇਸੇ ਖੁਸ਼ੀ ਚ, ਨੋ ਪ੍ਰੋਬਲਮ।
5: ਚੱਲ ਮਲਸਿਆ ਯਾਰ, ਤੇਰਾ ਬਾਹਰ ਨਾ ਚੱਕਰ ਲਵਾ ਦਈਏ।
6: ਬਾਹਰ ਤੇਰਾ ਮਤਲਬ ਜਿੱਦਾਂ ਦਿੱਲੀ ਬੰਬੇ?
5: ਉਹ ਨਹੀਂ ਨਹੀਂ ਯਾਰ, ਕੈਨੇਡਾ, ਅਮੈਰੀਕਾ, ਤੂੰ ਕਿਸੇ ਮੁਲਕ ਤੇ ਉਂਗਲ ਤਾਂ ਰੱਖ।
6: ਜੇ ਤੂੰ ਮੈਨੂੰ ਕੈਨੇਡਾ ਲੈ ਰਹੇ ਨਾ, ਤਾਂ ਕੈਨੇਡਾ ਦੀ ਸਾਰੀ ਜ਼ਮੀਨ ਦਾ ਇੰਤਕਾਲ ਤੇਰੇ ਨਾਲ ਚਾੜ ਦੂੰਗਾ।
5: ਓਏ ਕਿਹੜੀ ਗੱਲ ਆ ਚਲ ਮਲਸਿਆ, ਤੂੰ ਆਪਣਾ ਪਾਸਪੋਰਟ ਦੇ, ਕੱਲ ਤੇਰੀ ਟਿਕਟ ਕਰਵਾ ਦਿੰਦੇ ਆ।
6: ਨਹੀਂ ਨਹੀਂ ਮੇਹਰ ਸਿੰਘ, ਸਾਨੂੰ ਤੇਰੇ ਤੇ ਯਕੀਨ ਹੋ ਗਿਆ ਯਾਰ, ਜਿਹੜਾ ਬੰਦਾ ਸਾਡੇ ਲਈ ਸਕਾਚ ਦੀ ਬੋਤਲ ਲਿਆ ਸਕਦਾ, ਸਾਡੀ ਜੇਬ ਡਾਲਰਾਂ ਨਾਲ ਭਰ ਸਕਦਾ, ਉਹ ਵੀਜ਼ਾ ਸਾਡਾ ਲਵਾਓ ਲਵਾਓ ਕੈਨੇਡਾ ਦਾ, ਨੋ ਪ੍ਰੋਬਲਮ। ਆ ਵੇ ਅੱਛਾ।

0: ਪੀਂਦਾ ਸਾਹਿਬ ਦਾ ਵੀਰੇ ਜੀ ਆ, ਗੱਲ ਕਰ ਕਿਹਦੀ ਗਰਦੌਰੀ ਕਰਦੀ ਆ ਤੇਰੇ ਨਾਂ ਤੇ, ਕਿਹਦਾ ਇੰਤਕਾਲ ਚੜ੍ਹਦੀ ਆ ਤੇਰੇ ਨਾਂ ਤੇ ਦੱਸੋ। ਪਟਵਾਰੀ ਤਾਂ ਜੀ ਆਪਣੀ ਆਈ ਤੇ ਆ ਜਾਵੇ, ਤਹਿਸੀਲਦਾਰ ਤਾਂ ਕੀ ਚੀਜ਼ ਹੈ, ਮੁੱਖ ਮੰਤਰੀ ਨੂੰ ਭੰਬੜ ਭੂਸੇ ਚ ਪਾ ਦੇਵੇ, ਨੋ ਪ੍ਰੋਬਲਮ। ਪਟਵਾਰੀ ਸਾਹਿਬ ਬੈਠੇ ਹੈ।
1: ਮੈਂ ਨੀ ਮੰਨਦਾ ਯਾਰ, ਸਾਡੀ ਜ਼ਮੀਨ ਤਾਂ ਸਰਪਲਸ ਚ ਆ ਗਈ, ਉਹਦਾ ਤਾਂ ਤੂੰ ਕੁਛ ਕੀਤਾ ਨੀ।
0: ਭੋਲਿਆ ਪੰਛੀ ਆਵੇ ਵੇਰੂ ਆਪਣੀ ਜਾਨ ਬਚਾ।
1: ਚਿਲਮਲ ਸਿਆ, ਮੈਂ ਸਰਪਲਸ ਦੀ ਗੱਲ ਕੀਤੀ ਆ, ਤੂੰ ਯਾਰ ਗਾਣੇ ਗਾਉਣ ਲੱਗ ਪਿਆ।
0: ਇਹ ਗਾਣਾ ਨਹੀਂ, ਇਸ਼ਾਰੋਂ ਕੋ ਅਗਰ ਸਮਝੋ, ਸਮਝੋ ਪਿਆਰੇ ਸਮਝੋ।
1: ਸਮਝਾਏਗਾ ਤਾਂ ਤੂੰ, ਸਾਡੀ ਜ਼ਮੀਨ ਕਿਵੇਂ ਬਚੂ?
0: ਜ਼ਮੀਨ ਤਾਂ ਬਚੂ ਜੇ ਜ਼ਮੀਨ ਨੂੰ ਕੁਛ ਹੋਇਆ ਹੋਊਗਾ। ਜ਼ਮੀਨ ਨੂੰ ਹੋਏ ਕੁਛ ਨੀ।
1: ਹੋਇਆ ਕੁਛ ਨੀ, ਕੀ ਮਤਲਬ ਤੇਰਾ?
0: ਦਰਅਸਲ ਸਾਰੀ ਪਾਣੀ ਜ਼ਿੰਮੇਦਾਰੀ ਮੇਰੀ ਤੇ ਉਹ ਤਹਿਸੀਲਦਾਰ ਦੀ ਪਾਈ ਹੋਈ ਹੈ, ਨਿਕਲਣੇ ਦੇ ਚ ਕੁਛ ਵੀ ਨਹੀਂ।
1: ਪਰ ਇਹ ਪਾਣੀ ਚ ਮਦਾਨੀ ਪਵਾਈ ਕਿਨੇ ਆ?
0: ਦੇਖ ਬਈ, ਆਪਾਂ ਹੁਣ ਹੈ ਗਏ ਭਰਾ ਭਰਾ, ਤੈਨੂੰ ਮੈਂ ਦੱਸ ਦਿੰਦਾ, ਪਰ ਤੂੰ ਕਿਸੇ ਨਾਲ ਗੱਲ ਨਹੀਂ ਕਰਨੀ ਅੱਗੋ। ਇਹ ਪਾਣੀ ਚ ਮਦਾਨੀ ਪਵਾਈ ਆ ਤੇਰੇ ਚਾਚੇ ਦੀਪ ਸਿੰਘ ਢਿੱਲੋਂ ਨੇ। ਉਹ ਨੀ ਚਾਹੁੰਦਾ ਕਿ ਤੁਸੀਂ ਇੱਥੇ ਰਹੋ, ਉਹ ਚਾਹੁੰਦਾ ਬੁਰੀ ਵਿਸਤਰਾ ਗੋਲ ਚੱਲ ਕਨੇਡਾ। ਮੇਰਾ ਕਨੇਡਾ ਪੱਕਾ
1: ਪੱਕਾ ਚੱਲ ਮੁਸਿਆ, ਪੱਕਾ ਤੇਰਾ ਕੈਨੇਡਾ ਦਾ ਗੇੜਾ ਪੱਕਾ।
0: ਲਓ ਜੀ ਪਟਵਾਰੀ ਸਾਹਿਬ ਫਿਰ ਚੱਲੇ ਕਨੇਡਾ। ਓਕੇ, ਨੋ ਪ੍ਰੋਬਲਮ, ਚਲੋ ਪਟਵਾਰੀ ਸਾਹਿਬ ਕਨੇਡਾ।
2: ਯਾਰਾਂ ਨਾਲ ਬਹਾਰਾਂ,
3: ਓਏ ਉਧਰ ਨਾ ਵੇਖਿਓ ਰੰਗੀਲਾ ਆਉਂਦਾ।
4: ਉਹ ਜਿੱਥੇ ਮਰਜ਼ੀ ਵੇਖ ਲਓ ਯਾਰ, ਆਉਣਾ ਉਹਨੇ ਇਸੇ ਟੇਬਲ ਤੇ।
5: ਹਾਏ ਗਰਲਸ, ਐਕਸਕਿਊਜ਼ ਮੀ ਪਲੀਜ਼, ਹਾਊ ਆਰ ਯੂ ਬॉयਜ਼? ਗੁੱਡ।
4: ਹੋਰ ਕੀ ਹਾਲ ਹੈ ਰੰਗੀਲਾ ਬਾਈ ਜੀ? ਵਧੀਆ।
5: ਵਾਹ, ਕਿੰਨਾ ਰਿਸਪੈਕਟਫੁਲ ਮੁੰਡਾ, ਪਤਾ ਲੱਗਦਾ ਕਿਸੇ ਟਾਪ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹੈ। ਸੁੱਕੀ ਚਾਹ ਪੀ ਵੀ ਜਾਂਦੇ ਹੋ ਯਾਰ, ਦਿਸ ਇਜ਼ ਨਾਟ ਦਾ ਵੇ। ਵੇਟਰ, ਦੋ ਚੀਜ਼ ਸੈਂਡਵਿਚ ਤੇ ਨਾਲੇ ਕੋ ਮਿਲਕਸ਼ੇਕ ਵੱਡਾ, ਤੁਸੀਂ ਖਾਓਗੇ ਕੁਛ?
6: ਤੂੰ ਹੀ ਖਾ ਲੈ, ਅਸੀਂ ਤਾਂ ਖਾਂਦੇ ਰਹਿੰਦੇ ਹਾਂ।
5: ਉਹ ਗੱਲ ਸੁਣੋ ਬਠਿੰਡੇ ਵਾਲਿਆ, ਉਹ ਗੱਲ ਕਰਨੀ ਤਾਂ ਸਿੱਖ ਲੈ ਯਾਰ, ਆਪਣੇ ਸੀਨੀਅਰ ਨਾਲ ਗੱਲ ਕਿਦਾਂ ਕਰੀਦੀ ਹੈ।
7: ਦ ਲਾਇਨ ਆਫ ਪੰਜਾਬ, ਪਿੰਡੋਂ ਤੁਰਨ ਤੋਂ ਪਹਿਲਾਂ ਤੂੰ ਮਿਨਿਸਟਰ ਦਾ ਪ੍ਰੋਗਰਾਮ ਨਹੀਂ ਸੀ ਪਤਾ ਕੀਤਾ?
3: ਯਾਰ ਤੂੰ ਤਾਂ ਇਦਾਂ ਗੱਲਾਂ ਕਰਦੀ ਜਿੱਦਾਂ ਮੈਂ ਉਹਦਾ ਪੀਏ ਲੱਗਾ ਹੁੰਦਾ।
5: ਉਹ ਯਾਰ ਕੁੜੀ ਨੂੰ ਯਾਰ ਯਾਰ ਕਹਿ ਕੇ ਗੱਲ ਕਿਵੇਂ ਕਰਦਾ ਯਾਰ, ਕੁੜੀ ਦਾ ਨਾ ਯਾਰ ਯਾਰ, ਸਿੱਧੀ ਤਰ੍ਹਾਂ ਗੱਲ ਕਰ ਯਾਰ।
3: ਨਿਕਲ ਜਾਂਦਾ ਹੈ ਮੂੰਹੋਂ, ਤੂੰ ਕਿੰਨੀ ਵਾਰ ਕਿਹਾ ਯਾਰ, ਨਿਕਲ ਜਾਂਦਾ ਯਾਰ ਮੂੰਹੋਂ।
7: ਮੇਰਾ ਨਾਮ ਅੰਮ੍ਰਿਤ ਹੈ।
3: ਤੂੰ ਵੀ ਟੋਕਦੀ ਰਿਹਾ ਕਰ ਯਾਰ, ਅਗਲਾ 4 ਦਿਨਾਂ ਲਈ ਕੰਮ ਗਿਆ, 4 ਸਾਲਾਂ ਲਈ ਥੋੜਾ ਚੱਲ ਗਿਆ ਉਹ।
7: ਪਰ ਸਾਡੇ ਕੋਲ ਪੈਸੇ ਵੀ ਤਾਂ ਹੈ ਨਹੀਂ, ਪਿੰਡ ਵਾਲੇ ਨੇ ਸਾਨੂੰ ਸਿਰਫ 2 ਦਿਨਾਂ ਦਾ ਖਰਚਾ ਤਾਂ ਦੇ ਕੇ ਭੇਜਿਆ।
5: ਉਹ ਯਾਰ ਮੈਂ ਕੀ ਕਹਿਣਾ, ਮੰਤਰੀ ਦਾ ਜ਼ਿਆਦਾ ਆਉਂਦਾ ਉਦੋਂ ਆਉਂਦਾ ਯਾਰ, ਆਪਾਂ ਜਾਤੀ ਜਾ ਕੇ ਤਾਜ ਮਹਿਲ ਤਾਂ ਦੇਖ ਆਈਏ ਯਾਰ।
7: ਭਾਜੀ ਉਹ ਆਗਰੇ 'ਚ ਹੈ, ਇੱਥੇ ਥੋੜੀ ਹੈ।
3: ਲੈ ਘੁੰਮਣ ਜਾਣਾ ਇਹਨਾਂ ਨੇ, ਪਿੰਡ ਵਾਲਾਂ ਦੇ ਪੈਸੇ ਮੈਂ ਖਰਾਬ ਨਹੀਂ ਕਰਨ ਦੇਣੇ ਤੈਨੂੰ, ਜੇ ਘੁੰਮਣਾ ਤਾਂ ਆਪਦੇ ਪੈਸੇ ਤੇ ਘੁੰਮੋ।
5: ਲੈ ਆਪਦੇ ਪੈਸੇ ਤੇ ਕਾਹਨੂੰ ਘੁੰਮਣਾ ਯਾਰ, ਫਿਰ ਰਹਿਣ ਦੇਣੇ, ਤਾਜ ਮਹਿਲ ਦਾ ਕਿਆ ਦੇਖਣਾ, ਇਹੋ ਜਿਹਾ ਹੋਣਾ ਜਿਹੋ ਜਿਹਾ ਫੋਟੋਆਂ ਤੇ ਹੁੰਦਾ।
3: ਜਾਇਆ ਹੁਣ
5: ਨਾ, ਫਿਰ ਰਹਿਣ ਦੇ,
3: ਕਰਿਆ ਘੁੰਮੀ
5: ਨਾ, ਕਿਹੜੇ ਅੰਬ ਲੱਗੇ ਤਾਜ ਮਹਿਲ ਨੂੰ ਯਾਰ।
2: ਕੈਰੀ ਔਨ ਜੱਟਾ।
8: ਇਹਦੀ ਮਾਂ ਨੇ ਪਤਾ ਨੀ ਕਿਹੜੀ ਫੀਮ ਦੀ ਡਲੀ ਖਾ ਕੇ ਇਹਨੂੰ ਜੰਮਿਆ, ਇਹਦੇ ਨਾਲ ਦੇ ਅਫਸਰ ਲੱਗ ਗਏ, ਇਹ ਹਲੇ ਮੰਜੇ ਨੂੰ ਹੀ ਲੱਗਿਆ। ਓਏ ਉੱਠ ਜਾ, ਉੱਠ ਜਾ ਪੁੱਤ, ਉੱਠ ਜਾ, ਧੁੱਪ ਚੜ ਗਈ ਹੈ।
0: ਕੀ ਹੈ ਯਾਰ, ਪੁੱਛੀ ਤੇ ਸੌਣ ਦਾ ਮਜ਼ਾ ਆਉਂਦਾ
8: ਨਾ, ਤੂੰ ਸੋਲਰ ਸਿਸਟਮ ਨਾ ਚੱਲਦਾ ਜਿਹੜਾ ਧੁੱਪ ਚ ਮਜ਼ਾ ਆਉਂਦਾ, ਉੱਠ ਉੱਠ ਛੇਤੀ।
0: ਕਿਉਂ ਦੁਖੀ ਕੀਤਾ ਵੇ ਯਾਰ?
8: ਓਏ ਦੁਖੀ ਤਾਂ ਤੂੰ ਕੀਤਾ ਮੈਨੂੰ, ਸਾਰੀ ਦੁਨੀਆ ਮੇਰਾ ਮਜ਼ਾਕ ਉਡਾਉਂਦੀ ਹੈ। ਬਈ ਇੰਸਪੈਕਟਰ ਸਿਕੰਦਰ ਸਿੰਘ ਦਾ ਮੁੰਡਾ ਕਿਸੇ ਕੰਮ ਦਾ ਨਹੀਂ, 12-12 ਵਜੇ ਤੱਕ ਸੁੱਤਾ ਰਹਿੰਦਾ ਹੈ।
5: ਤੇ ਫਿਰ ਉਹਨਾਂ ਅਨਪੜ੍ਹ ਲੋਕਾਂ ਨੂੰ ਸਮਝਾਓ ਨਾ ਕਿ ਮੇਰੇ ਮੁੰਡੇ ਦੇ ਸੁਪਨੇ ਬਹੁਤ ਵੱਡੇ ਨੇ, ਹੁਣ ਵੱਡੇ ਸੁਪਨੇ ਵੇਖਣ ਵਾਸਤੇ ਜ਼ਿਆਦਾ ਟਾਈਮ ਤੱਕ ਸੌਣਾ ਪੈਂਦਾ।
8: ਓਏ ਬਕਵਾਸ ਬੰਦ ਕਰ, ਲੱਗਦਾ ਵੱਡੇ ਸੁਪਨਿਆਂ ਦਾ। ਕਿੰਨੀ ਵਾਰ ਤੈਨੂੰ ਕਿਹਾ ਬਈ ਪੇਪਰਾਂ ਦੀ ਤਿਆਰੀ ਕਰ ਲੈ, ਇਹ ਸਹੀ ਲਵਾ ਦਾਂਗਾ ਤੈਨੂੰ।
5: ਛੋਟੇ ਲੋਕ ਛੋਟੀ ਸੋਚ, ਸਿਕੰਦਰ ਸਿੰਘ ਟਿਵਾਣਾ ਦਾ ਮੁੰਡਾ ਇਹ ਸਹੀ ਲੱਗੇਗਾ।
8: ਚੱਲ ਮੈਂ ਆਪਣਾ ਨਾਮ ਬਦਲ ਲੈਂਦਾ, ਤੂੰ ਲੱਗ ਜਾ ਕੁਛ। ਮੈਂ ਡਾਇਰੈਕਟ ਸਿਪਾਹੀ ਭਰਤੀ ਹੋਇਆ ਸੀਗਾ, ਹੁਣ ਇੰਸਪੈਕਟਰ ਬਣ ਗਿਆ ਕਿ ਨਹੀਂ?
5: ਤੇ ਕੀਸੀਆਂ ਕਰ ਕਰਕੇ ਇੰਸਪੈਕਟਰ ਬਣੇ ਹੋ? ਆ ਸਬ ਇੰਸਪੈਕਟਰ ਤੱਕ ਤੇ ਡਿਪਟੀਆਂ ਦੇ ਨਿਆਣੇ ਢੋਂਦੇ ਰਹੇ ਹੋ ਤੁਸੀਂ। ਆ ਹੁਣ ਵੀ ਕਿਤੇ ਟ੍ਰੈਫਿਕ ਦੇ ਵਿੱਚ ਇੱਥੇ ਖੜੇ ਕੱਟੇ 'ਚ ਟੈਂਪੂਆਂ ਦੇ ਚਲਾਨ ਕੱਟਦੇ ਹੁੰਦੇ ਹੋ, ਪਤਾ ਕਿੰਨੀ ਸ਼ਰਮ ਆਉਂਦੀ ਹੈ। ਮੈਂ ਤਾਂ ਵੈਸੇ ਲੋਕਾਂ ਨੂੰ ਕਹਿ ਦਿੰਦਾ ਯਾਰ ਉਹ ਮੇਰੇ ਦੂਰ ਦੇ ਡੈਡੀ ਹੈ।
8: ਦੂਰ ਦੇ ਡੈਡੀ ਦਾ ਕੀ ਮਤਲਬ? ਦੂਰ ਦੇ ਡੈਡੀ ਦਾ
5: ਉਹ ਯਾਰ, ਰਾਹ 'ਚ 3 ਭੈਣਾਂ ਵੀ ਤਾਂ

0: ਨਾ ਮੇਰੇ।
1: ਮੈਂ ਆਪਣੀਆਂ 7 ਪੀੜ੍ਹੀਆਂ ਉਂਗਲਾਂ ਤੇ ਗਿਣਾ ਸਕਦਾ ਜਿਹੜੀਆਂ ਮਿਹਨਤ ਕਰਕੇ ਕੁਛ ਬਣੀਆਂ ਹੈ।
0: ਤੇ ਫਿਰ ਲਾਂਤ ਇਹੋ ਜਿਹੀਆਂ 7 ਪੀੜ੍ਹੀਆਂ ਦੀ ਮਿਹਨਤ ਤੇ ਜਿਹੜੀਆਂ ਮਿਹਨਤ ਕਰਕੇ ਇੰਨਾ ਕੁ ਵੀ ਨਹੀਂ ਕਮਾ ਸਕੀਆਂ ਵੀ 8ਵੀਂ ਪੀੜ੍ਹੀ ਤੇ ਆਰਾਮ ਨਾਲ ਸੌਂ ਸਕੇ।
1: ਪੁੱਤ ਜੇ ਕੰਮ ਨਹੀਂ ਨਾ ਕਰੇਗਾ ਤਾਂ ਕਿਸੇ ਨੇ ਆਪਣੀ ਧੀ ਵੀ ਨਹੀਂ ਦੇਣੀ ਤੈਨੂੰ।
0: ਤੇ ਆਪਾਂ ਕਿਸੇ ਦੀ ਧੀ ਲਿਆਉਣੀ ਕਿਉਂ ਹੈ ਡੈਡੀ ਜੀ? ਤੁਸੀਂ ਆਪਣਾ ਕਾਕਾ ਦਿਓ ਕਿਸੇ ਨੂੰ। ਡੈਡੀ ਜੀ ਮੈਂ ਇੱਕ ਬਹੁਤ ਹੀ ਵੱਡੇ ਘਰ ਦੀ ਕੁੜੀ ਲੱਭੀ ਹੋਈ ਹੈ, ਬਸ ਤੁਸੀਂ ਮੈਨੂੰ ਕਿਸੇ ਦਿਨ ਜਾ ਕੇ ਉੱਥੇ ਛੱਡ ਆਓ।
1: ਕੁੜੀ ਖਾਤਰ ਆਪਣਾ ਪਿਓ ਛੱਡ ਦੇਗਾ?
0: ਟੈਕਨੀਕਲੀ ਸੋਚੋ, ਜੇ ਕਿਤੇ ਆਪਾਂ ਉਹ ਕੁੜੀ ਨੂੰ ਛੱਡ ਦਿੱਤਾ ਉਹਦਾ ਸਾਲ ਬਾਅਦ ਕਿਤੇ ਹੋਰ ਵਿਆਹ ਹੋ ਜਾਣਾ, ਪਿਓ ਨੇ ਥੋੜਾ ਕਿਤੇ ਵਿਆਹ ਜਾਣਾ, ਪਿਓ ਤੇ 10 ਸਾਲ ਬਾਅਦ ਵੀ ਇੱਥੇ ਹੀ ਰਹਿਣਾ।
1: ਫਿੱਟੇ ਮੂੰਹ ਤੇਰੀ ਸੋਚ ਦਾ, ਫਿੱਟੇ ਮੂੰਹ ਇਹ ਜੇ ਪਿਓ ਨੂੰ ਛੱਡ ਦੇਗਾ ਜਿਹਨੇ ਉਂਗਲੀ ਫੜ ਕੇ ਤੈਨੂੰ ਤੁਰਨਾ ਸਿਖਾਇਆ।
0: ਤੇ ਸਾਰੇ ਉਂਗਲੀ ਫੜ ਕੇ ਤੁਰਨਾ ਸਿਖਾਉਂਦੇ ਨੇ, ਕੋਈ ਗਰਦਨ ਫੜ ਕੇ ਵੀ ਤੁਰਨਾ ਸਿਖਾਉਂਦਾ, ਗੱਲਾਂ ਮਾਰਦੇ ਆ।
1: ਹਾਏ ਓਏ ਮੇਰੇ ਰੱਬਾ, ਇਹ ਜੀ ਔਲਾਦ ਜੰਮਣ ਤੋਂ ਪਹਿਲਾਂ ਮੈਂ ਮਰ ਕੇ ਡਿੱਗਿਆ, ਮਰ ਕੇ ਡਿੱਗਿਆ।
0: ਤੁਸੀਂ ਸਮਝ ਲਓ ਮੈਂ ਜੰਮਿਆ ਨਹੀਂ, ਹੁਣ ਬਣਾ ਲਓ ਪ੍ਰੋਗਰਾਮ ਜਿਹੜਾ ਬਣਾਉਣਾ ਹੈ।
1: ਹਰ ਤੇਰੀ ਮੈਂ ਬਣਾਉਂਦਾ ਤੇਰਾ ਪ੍ਰੋਗਰਾਮ।
2: ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ, ਬੱਲੇ ਹੋਏ ਚਲਾਕ ਸੱਜਣ।
3: ਸੰਗ ਕਰੋ, ਤੁਹਾਡੀ ਨੂੰਹ ਖੜੀ ਹੈ
2: ਨਾ ਖੜਨ ਨੂੰ, ਮੈਂ ਤੇ ਥੱਲੇ ਸੋਫਾ ਖਿੱਚ ਲਿਆ, ਬਹਿ ਜਾਵੇ।
3: ਕਿਰਾਏਦਾਰਾਂ ਦੀ ਜੂਨ ਖਰਾਬ ਕੀਤੀ ਪਈ ਹੈ,
2: ਸਾਡਾ ਸਾਲਾ ਜੁਲਾਈ ਅਗਸਤ ਸਤੰਬਰ ਸਾਰਾ ਸਾਲ ਖਰਾਬ ਹੋਇਆ ਪਿਆ।
3: ਪਤਾ ਉਦਣ ਲੱਗੂ ਜਿੱਦਣ ਕਿਸੇ ਕਿਰਾਏਦਾਰ ਨੇ ਤੁਹਾਨੂੰ ਕੋਰਟ 'ਚ ਘੜੀਸਿਆ।
2: ਮੈਨੂੰ ਤਾਂ ਜਿੱਦਣ ਘੜੀਸਣਗੇ ਪੁੱਤ, ਪਹਿਲਾਂ ਅੱਜ ਮੈਂ ਤੈਨੂੰ ਇੱਥੇ ਘੜੀਸਣ।
3: ਦਿਲ ਜੀ
0: ਵਿਹਲੇ ਵਕੀਲ ਘਰੇ ਹੀ ਮਜਮਾ ਲਾ ਕੇ ਬੈਠੇ ਰਹਿੰਦੇ ਨੇ। ਉਹ ਯਾਰ ਗੋਲਡੀ, ਹੋਰ ਤੇ ਮਹੱਲੇ 'ਚ ਕੋਈ ਤੇਰੇ ਪਿਓ ਨਾਲ ਤਮੀਜ਼ ਨਾਲ ਪੇਸ਼ ਨਹੀਂ ਆਉਂਦਾ, ਘੱਟੋ ਘੱਟ ਤੂੰ ਤੇ ਤਮੀਜ਼ ਨਾਲ ਪੇਸ਼ ਆਇਆ ਕਰ। ਕਿਉਂ ਜੀ?
2: ਇਸ ਤੋਂ ਪਹਿਲਾਂ ਤੇਰੀ ਤਮੀਜ਼ ਮੇਰੇ ਘਰ ਦੀ ਦਹਿਲੀਜ਼ ਪਾਰ ਕਰੇ, ਬੰਦੇ ਦਾ ਪੁੱਤ ਬਣ ਕੇ ਦੱਸ ਦੇ ਕਿੱਧਰੋਂ ਆਇਆ।
0: ਇੱਧਰੋਂ ਆਇਆ,
2: ਮੈਂ ਦਿਸ਼ਾ ਨਹੀਂ ਪੁੱਛੀ, ਦਸ਼ਾ ਪੁੱਛੀ ਆ। ਇਹ ਚੱਲ ਕੀ ਰਿਹਾ?
0: ਚੱਲਣਾ ਕੀ ਹੈ, ਆਪਣੀ ਵਾਈਫ ਨੂੰ ਸ਼ਾਪਿੰਗਾਂ ਕਰਾ ਕੇ ਆਏ ਆ, ਕੋਈ ਗੁਨਾਹ ਕੀਤਾ ਜੀ ਮੈਂ?
2: ਵਾਈਫ ਤਾਂ ਤੇਰੀ ਕਦੋਂ ਦੀ ਬਾਕੀਆਂ ਪਾਉਂਦੀ, ਪਹਿਲਾਂ ਮੁੜ ਆਈ ਤੇ ਤੂੰ ਹੁਣ ਆਇਆ।
0: ਲੇਡੀਜ਼ ਫਸਟ। ਵੈਸੇ ਵੀ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਸੀ, ਮੈਂ ਵਾਈਫ ਨੂੰ ਪਹਿਲਾਂ ਭੇਜ ਦਿੱਤਾ ਸੀ।
2: ਅੱਛਾ, ਤੇ ਵਾਈਫ ਤੇਰੀ ਇੱਕ ਟਾਇਰ ਤੇ ਆਈ ਆ?
0: ਸ਼ਹਿਰ 'ਚ ਰਿਕਸ਼ੇ ਵੀ ਚੱਲਦੇ ਨੇ। ਹੈਂ ਦੱਸੋ, ਆਪਣੀ ਨਾਜ਼ੁਕ ਜਿਹੀ ਸੋਲ ਜਿਹੀ ਵਹੁਟੀ ਨੂੰ ਹੁਣ ਮੈਂ ਧੁੱਪ ਤੇ ਖੜਾ ਕਰ ਛੱਡਾਂ? ਹੈਂ
2: ਕਿਹੜੇ ਤੇਰੇ ਪਿਓ ਦੀ ਇਹੋ ਜਿਹੀ ਧੁੱਪ ਆ ਜਿਹੜੀ ਰਾਤ ਨੂੰ 9 ਵਜੇ ਪੈਂਦੀ ਆ?
0: ਦਰਅਸਲ ਅੰਕਲ, ਜਦੋਂ ਨਾ ਮੈਨੂੰ ਅੰਤਾਂ ਦੀ ਭੁੱਖ,
2: ਖੜ ਕੇ ਗੱਲ ਕਰ ਬੰਦਿਆਂ ਵਾਂਗੂ ਜਿਹੜੀ ਕਰਨੀ ਆ
0: ਮੈਨੂੰ ਨਾ, ਜਦੋਂ ਅੰਤਾਂ ਦੀ
2: ਭੁੱਖ, ਮੈਂ ਕਹਿੰਦਾ ਮੈਨੂੰ ਬਹੁਤਾ ਈਜ਼ੀ ਲੈਣ ਦੀ ਲੋੜ ਨਹੀਂ, ਖੜ ਕੇ ਗੱਲ ਕਰ ਜਿਹੜੀ।
0: ਮੇਰੇ ਕੋਲੋਂ ਉਦਾਂ ਨਹੀਂ ਗੱਲ ਹੁੰਦੀ, ਮੈਨੂੰ ਨਾ ਜਦੋਂ ਅੰਤਾਂ ਦੀ, ਇੱਥੇ ਹੀ ਰੋਕ ਲੈ, ਮੈਂ ਉਧਰ ਨੂੰ ਤੁਰ ਪੈਣਾ ਈ।
2: ਓਏ ਤੂੰ ਜਵਾਕ ਨੂੰ ਤੰਗ ਕਰਨ ਲੱਗਿਆ, ਮੇਰੇ ਨਾਲ ਝੂਠ ਕੇ ਗੱਲ ਕਰ ਜਿਹੜੀ ਕਰਨੀ ਆ।
0: ਮੈਨੂੰ ਜਦੋਂ ਅੰਤਾਂ ਦੀ ਭੁੱਖ ਲੱਗ ਜਾਂਦੀ ਹੈ ਨਾ, ਫਿਰ ਮੇਰੇ ਮੂੰਹ ਚੋਂ ਗਲਤ ਮਲਤ ਜੀਆਂ ਗੱਲਾਂ ਨਿਕਲਦੀਆਂ ਨੇ। ਜਾ ਕੇ ਪਹਿਲਾਂ ਰੋਟੀ ਵਾਲਾ ਕੰਮ ਨਿਬੇੜ ਲਈਏ।
2: ਅੱਜ ਰੋਟੀ ਤੈਨੂੰ ਇੱਥੇ ਹੀ ਛਕਾ ਦਿੰਦੇ ਆ।
0: ਅੱਛਾ, ਇੱਧਰ ਪੱਕੀ ਅੱਜ ਤੁਹਾਡੇ ਵੱਲ?
2: ਤੇ ਹੋਰ ਸਾਡੀ ਗੁਰਦੁਆਰੇ ਆਉਂਦੀ ਆ? ਬੰਦੇ ਦਾ ਪੁੱਤ ਬਣ ਕੇ ਮੇਰੇ ਸਵਾਲਾਂ ਦਾ ਸੱਚ ਸੱਚ ਜਵਾਬ ਦੇ ਦੇ।
0: ਇੱਥੇ ਕਟਹਿਰਾ ਕਿਉਂ ਨੀ ਬਣਾ ਲੈਂਦੇ ਤੁਸੀਂ? ਜਿਹੜਾ ਵੀ ਆਵੇ ਉਹਨੂੰ ਫਟਾਫਟ ਪਹਿਲਾਂ ਸਵਾਲ ਹੀ ਪੁੱਛਿਆ ਕਰੋ ਆਂਦੇ ਨੂੰ, ਕਿੱਧਰੋਂ ਆਇਆ, ਕਿਉਂ ਆਇਆ, ਕਿਹੜੀ ਗੱਲੋਂ ਆਇਆ, ਕਿੱਧਰ ਚੱਲਿਆ। ਕਮਾਲ ਦੀ ਗੱਲ ਹੈ, ਜੇ ਤੁਹਾਡੀਆਂ ਅੱਖਾਂ ਦੇ ਵਿੱਚ ਰੜਕਦੇ ਆ, ਨਾ ਰੱਖੋ ਸਾਨੂੰ ਕਿਰਾਏ ਦਾ, ਸਾਡਾ ਸਮਾਨ ਚੁੱਕ ਕੇ ਬਾਹਰ ਕਿਉਂ ਨੀ ਸੁੱਟ ਦਿੰਦੇ?
2: ਸ਼ਾਬਾਸ਼ ਤੇਰੇ, ਤਾਂ ਕਿ ਕੱਲ ਨੂੰ ਤੂੰ ਮੇਰੇ ਤੇ ਕੇਸ ਕਰ ਦਵੇਂ ਕਿ ਐਡਵੋਕੇਟ ਢਿੱਲੋਂ ਨੇ ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਸਾਨੂੰ ਬਾਹਰ ਕੱਢਤਾ।
0: ਹੈਲੋ, ਮੇਰੀ ਸੁਣੋ ਗੱਲ ਯਾਰ, ਇੱਧਰ ਗੱਲ ਕਰ ਰਿਹਾ। ਓ ਯਾਰ ਗੋਲਡੀ, ਮੈਂ ਇਸ ਤੋਂ ਬਾਅਦ ਲੇਟ ਹੀ ਆਉਣਾ ਸ਼ੁਰੂ ਕਰ ਦਿੰਦਾ ਇਸ ਘਰ ਦੇ ਵਿੱਚ। ਇਹ ਕਿੰਨੇ ਕੁ ਵਜੇ ਪੈਂਦੇ ਨੇ?
3: ਤੈਨੂੰ ਪੈ ਤਾਂ ਖੜੇ ਆ ਟੁੱਟ ਕੇ, ਹੋਰ ਕਿਵੇਂ ਪੈਣ?
2: ਸਾਲਿਆ ਟੁੱਟ ਕੇ ਪੈਣ ਨੂੰ ਮੈਂ ਸੂਈ ਕੁੱਤੀਆਂ ਹਾਂ।
4: ਅੱਜ ਦੇ ਰਾਂਝੇ ਲੱਕੀ ਦੀ ਅਨਲੱਕੀ ਸਟੋਰੀ, ਜੱਟ ਜੇਮਸ ਬੌਂਡ ਆ ਗਏ ਮੁੰਡੇ ਯੂਕੇ ਦੇ।
5: ਪੜੀ ਆ ਇਹ ਮਤਲਬ ਕਾਹਦੇ ਨਾਲ ਪੜੀ ਆ?
6: ਓਏ ਹਰੇ ਦੀ ਪੜੀ ਆ।
5: Oh, I'm so sorry, man. So sorry. ਕਿੱਦਾਂ ਮੈਂ ਤੁਹਾਨੂੰ ਪੁੱਛਣਾ ਮੰਗਦਾ ਆ ਕਿ ਸੱਟ ਕਿੱਥੇ ਆ?
6: ਸੱਟ ਤਾਂ ਗੋਡੇ ਤੇ ਲੱਗੀ ਸੀ, ਤੈਨੂੰ ਸੱਟ ਦਾ ਕਿਵੇਂ ਪਤਾ?
5: ਨਾ, ਕਿੱਦਾਂ ਮੈਂ ਸੱਟ ਦੀ ਗੱਲ ਨਹੀਂ ਕਰਦਾ ਆ, ਕਿੱਦਾਂ ਮੈਂ ਪੁੱਛਦਾ ਆ ਕਿ ਸੱਟ ਕਿੱਦਾਂ ਬਹੁਤ ਬੈਕਟਰੀ ਹੁੰਦਾ ਆ, ਉਹਦੇ ਵਿੱਚ ਸਾਰੇ ਪਿੰਡ ਦੇ ਕਿੱਦਾਂ ਵਿਹਲੜ ਬੈਠੇ ਹੁੰਦੇ ਗੱਲਾਂ ਕਰਦੇ ਆ।
6: ਅੱਛਾ ਅੱਛਾ, ਸੱਤ ਦੀ ਗੱਲ ਕਰਦਾ?
5: ਹਾਂ, ਸੱਤ ਹੀ ਪਾਸ਼ਾ ਦਾ ਆ।
7: ਓਹੋ, ਤੁਤਲਾ ਲੱਗਦਾ ਵਿਚਾਰਾ।
6: ਤੂੰ ਆਏ ਕਰ, ਇੱਥੋਂ ਖੱਬੇ ਹੋ ਜਾ, ਗਾਂ ਵੱਢ ਖਾਣੇ ਦਾ ਘਰ ਤੋਂ ਫਿਰ ਸਜੇ ਹੋ ਜੀ, ਅੱਗੇ ਮੱਗਰ ਫੌਜੀ ਦਾ ਘਰ ਚੱਪ ਕੇ ਨਾ, ਉਹਦੇ ਨਾਲ ਹੀ ਫੱਗੂ ਦਾ ਘਰ ਹੈ, ਉਹਦੇ ਬਿਲਕੁਲ ਸਾਹਮਣੇ ਹੈ। ਚੰਗਾ, ਸਤਿ ਸ੍ਰੀ ਅਕਾਲ।
5: What the hell you doing man? ਕਿੱਦਾਂ ਮੈਂ ਰਸਤਾ ਪੁੱਛਿਆ ਜਾ, ਕਿੱਦਾਂ ਮੈਨੂੰ ਘੁੰਮਣ ਕੇਰੀ ਚ ਪਾ ਗਿਆ ਜਾ, ਕਿੱਦਾਂ ਇੱਧਰ ਕਿਹੜਾ ਫੱਗਣ ਫੌਜੀ ਆ ਤੇ ਇੱਧਰ ਕਿੱਧਰ?
8: ਜੇ ਹੁਣ ਬੋਲਿਆ ਨਾ ਤਾਂ ਖੇਤ ਬਣਾ ਕੇ ਮੈਂ ਤੈਨੂੰ ਦੱਸਾਂ।

0: ਹਾਈ ਗੋਡ ਆਂਟੀ, ਕਿੱਦਾਂ ਮੈਨੂੰ ਤੇਰੀ ਲੈਂਗੁਏਜ ਬਹੁਤ ਗੋਡ ਲੱਗਦੀ ਆ, ਜਿੱਦਾਂ ਡਿਫਰੈਂਟ ਚੀਜ਼ ਆ ਤੂੰ। ਤੇਰਾ ਨਾ ਮੈਂ ਲੰਡਨ ਦੇ ਵਿੱਚ ਮੈਡਮ ਤੁਸਾਦ ਤੇ ਵੈਕਸ ਮਿਊਜ਼ੀਅਮ 'ਚ ਬਹੁਤ ਲਵਾਉਣਾ ਹੀ ਆ ਬਹੁਤ।
1: ਵੇ ਪੁੱਤ ਖੜੇ ਲੈ ਆ ਜਾ, ਮੈਂ ਜਿਉਂਦੀ ਜਾਗਦੀ ਫਿਰਦੀ ਆ ਤਾਂ ਤੂੰ ਮੇਰਾ ਪੁੱਤ ਲਵਾਉਣ ਫਿਰਦਾ।
0: ਆਂਟੀ ਕਿੱਦਾਂ ਤੇਰਾ ਬਹੁਤ ਲੱਗ ਗਿਆ ਨਾ ਉੱਥੇ, ਤੂੰ ਕਿੱਦਾਂ ਸਾਰੀ ਦੁਨੀਆ 'ਚ ਮਸ਼ਹੂਰ ਹੋ ਜਾਣਾ ਆ, ਲੋਕ ਦੂਰੋਂ ਦੂਰੋਂ ਦੇਖਣ ਆਉਣਾ ਆ।
1: ਵੇ ਤੂੰ ਮੂੰਹ ਬੰਦ ਕਰ ਦੇ, ਦੇਖਣ ਦਾ ਮੈਨੂੰ ਬਸ ਪਿੱਦੀ ਦਾ ਬਾਪੂ ਆਇਆ ਸੀ, ਜਦੋਂ ਉਹ ਬੇੜਾ ਯਾਦ ਆਉਂਦਾ ਨਾ ਤੇ ਮੇਰੇ ਕਾਲ ਜਾਮੂ ਨੂੰ ਆਉਂਦਾ। ਮੁੜਕਾ ਨੀ ਮੈਂ ਕਿਸੇ ਨੂੰ ਵੇਖਣ ਤਾਂ ਤੈਨੂੰ ਦੱਸਾਂ ਕਿਵੇਂ ਚਬਰ ਚਬਰ ਬੋਲੀ ਜਾਂਦਾ। ਮੈਂ ਇਹ ਬੰਦ ਕਰ ਦਿੱਤਾ ਜੇ ਨੂੰ, ਜੇ ਮੇਰੀ ਫੋਟੋ ਖਿੱਚੀ ਹੈ ਨਾ ਤਾਂ ਗੋਡੇ ਹਟ ਜਾਣੂ। ਮੈਂ ਤੈਨੂੰ ਦੱਸਾਂ ਲੱਛਣ ਕਰਦਾ ਫਿਰਦਾ।
0: ਇਹਨੇ ਤਾਂ ਕਿੱਦਾਂ ਮੈਨੂੰ ਲੱਗਦਾ ਪੀਦੀ ਦਾ ਬਾਪੂ ਵੀ ਟਰੈਕਟਰ ਥੱਲੇ ਦੇਖ ਕੇ ਮਾਰਿਆ ਹੋਣਾ।
2: ਜਿਸ ਰੋਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਇਹਨਾਂ ਬਾਰੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਗੱਲਾਂ ਬਹੁਤ ਸਾਰੀਆਂ ਨੇ ਜੀ, ਫਿਲਮਾਂ ਵੀ ਬਹੁਤ ਸਾਰੀਆਂ ਨੇ, ਗੀਤ ਵੀ ਬਹੁਤ ਸਾਰੇ ਨੇ, ਸਕਿੱਟਾਂ ਵੀ ਬਹੁਤ ਸਾਰੀਆਂ ਨੇ, ਤੇ ਇਹਨਾਂ ਨੂੰ ਜ਼ਰੂਰ ਸਾਂਝਾ ਕਰਾਂਗੇ ਤੁਹਾਡੇ ਨਾਲ ਪਰ ਅਗਲੇ ਪਾਠ ਦੇ ਵਿੱਚ। ਤਦ ਤੱਕ ਸੁਖਦੀਪ ਨੂੰ ਦਿਓ ਇਜਾਜ਼ਤ, ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਤਹਿਤ ਫਿਲਮੀ ਅਫਸਾਨੇ ਔਰ ਤਰਾਨੇ। ਅੱਜ ਤੁਸੀਂ ਪ੍ਰੋਗਰਾਮ ਸੁਣਿਆ ਮਸ਼ਹੂਰ ਕਲਾਕਾਰ ਕੋਮੇਡੀਅਨ ਗੁਰਪ੍ਰੀਤ ਘੁੱਗੀ ਤੇ। ਪ੍ਰੋਗਰਾਮ ਪੇਸ਼ ਕਰ ਰਹੇ ਸੀ ਸੁਖਦੀਪ ਕੌਰ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਦੀ ਸਟੂਡੀਓ ਦੀ ਘੜੀ 'ਤੇ ਰਾਤ ਦੇ 8:01 ਅਤੇ 2 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਰੰਗੇ ਗਜ਼ਲ ਦਾ। ਪ੍ਰੋਗਰਾਮ ਰੰਗੇ ਗਜ਼ਲ ਦੇ ਵਿੱਚ ਅੱਜ ਸ਼ਰੋਤਿਆਂ ਦੀ ਨਜ਼ਰ ਕਰਾਂਗੇ ਅਸੀਂ ਖੂਬਸੂਰਤ ਗਜ਼ਲਾਂ। ਸੋ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਇਸ ਬਹੁਤ ਹੀ ਪਿਆਰੀ ਖੂਬਸੂਰਤ ਜੀ ਗਜ਼ਲ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਪੰਕਜ ਉਦਾਸ ਨੇ। ਆਓ ਸੁਣਦੇ ਹਾਂ ਇਹ ਗਜ਼ਲ ਪੰਕਜ ਉਦਾਸ ਦੀ ਆਵਾਜ਼ ਦੇ ਵਿੱਚ, ਪ੍ਰੋਗਰਾਮ ਰੰਗੇ ਗਜ਼ਲ ਦੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 31 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ 3।

ਸੁਣੋ ਸੁਣੋ ਸੁਣੋ ਪਿੰਡ ਵਾਲਿਓ, ਕੇਵਾਈਸੀ ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ। ਆਪਣਾ ਕੇਵਾਈਸੀ ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ਏਟੀਐਮ ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ ਬੀਸੀ ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ

0: ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਸਵੈ ਘੋਸ਼ਣਾ ਕਰੋ ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।

ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਰੰਗੀ ਗਜ਼ਲ ਇੱਥੇ ਖਤਮ ਹੁੰਦਾ ਹੈ। ਆਕਾਸ਼ਵਾਣੀ FM ਬਠਿੰਡਾ FM 62.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 38 ਸਕਿੰਟ ਹੋ ਰਹੇ ਨੇ। ਹੁਣ ਤੋਂ ਥੋੜੀ ਦੇਰ ਬਾਅਦ ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ, ਨਿਊਜ਼ ਇਨ ਇੰਗਲਿਸ਼ ਰਿਲੇਅ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ।

0: भारती।
1: आज के फनकार कार्यक्रम आप सुनेंगे कुछ ही पलों के बाद।